ਜੰਤ ਵਿਚਾਰੇ ਨਟ ਮਹੱਲਾ ਚੌਥਾ ਰਾਮ ਗੁਰਸਰਨ ਪ੍ਰਭੂ ਰਖਵਾਰੇ ਜੋ ਕੁੰਚਰ ਤੰਦੂਏ ਪਕੜ ਚਲਾਇਓ ਕਰ ਉੱਪਰ ਕੱਢ ਨਿਸਤਾਰੇ ਰਹਾਓ ਪ੍ਰਭ ਕੇ ਸੇਵਕ ਬਹੁਤ ਅਤਨੀਕੇ ਮਨ ਸਰਦਾ ਕਰ ਹਰ ਧਾਰੇ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ ਜਨ ਕੀ ਪੈਜ ਸਵਾਰੇ ਹਰ ਹਰ ਸੇਵਕ ਸੇਵਾ ਲਾਗੇ ਸਭ ਦੇਖੇ ਬ੍ਰਹਮ ਪਸਾਰੇ

ਪਿਆਰੇ ਸਤਿਗੁਰ ਕੀ ਨਿਤ ਸਰਦਾ ਲਾਗੀ ਮੋਕੋ ਹਰ ਗੁਰ ਮੇਲ ਸਵਾਰੇ ਸਾਖਤ ਕਰਮ ਪਾਣੀ ਜਿਉ ਮੱਥੀਐ ਨਿਤ ਪਾਣੀ ਚੋਲ ਚੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕਡ ਮਾਖਨ ਕੇ ਗਟਕਾਰੇ ਨਿਤ ਨਿਤ ਕਾਇਆ ਮਜਨ ਕੀਆ ਨਿਤ ਮਲ ਮਲ ਦੇਹ ਸਵਾਰੇ ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ ਸਭ ਫੋਕਟ ਚਾਰ ਸਿਗਾਰੇ ਮਟਕ ਮਟਕ ਚੱਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਿਗੁਰ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੁਰਾਰੇ ਸੰਤ ਜਨਾ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ

ਤਨ ਪਾਏ ਇੱਕ ਬਿਨਾ ਕਰੋ ਗੁਰ ਪਿਆਰੇ ਰਾਮ ਨਾਮ ਧਨ ਪੂੰਜੀ ਦੇ ਬਹੁ ਸਭ ਤਿਸਨਾ ਭੁੱਖ ਨਿਵਾਰੇ ਪਚੇ ਪਤੰਗ ਬ੍ਰਿਗ ਭ੍ਰਿੰਗ ਕੁੰਚਰ ਮੀਨ ਇੱਕ ਇੰਦਰੀ ਪਕਰ ਸੰਘਾਰੇ ਪੰਚ ਭੂਤ ਸਬਲ ਹੈ ਦੇਹੀ ਗੁਰ ਸਤਿਗੁਰ ਪਾਪ ਨਿਵਾਰੇ ਸਤਿਗੁਰ ਸ਼ਾਸਤਰ ਵੇਦ ਸੋਧ ਸੋਧ ਦੇਖੇ

ਹਰ ਅਲਖ ਗੁਰੂ ਲਖਾਇਓ ਰਹਾਉ ਹਮ ਨੀਚ ਮਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਆਹਰ ਆਨ ਮਿਲਿਓ ਸਤਿਗੁਰੂ ਖਿਨ ਬੰਧ ਮੁਕਤ ਕਰਾਇਓ ਪ੍ਰਭ ਮਸਤਕੇ ਧੁਰ ਲਿਖਿਓ ਗੁਰਮਤੀ ਹਰ ਲਿਵ ਲਾਇਓ ਪੰਚ ਸ਼ਬਦ ਦਰਗਹਿ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਿਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਭ ਜੋਨੀ ਗਾਲੀਐ ਜਿਉ ਲੋਨ ਜਲਹਿ ਗਲਾਇਓ ਮਤ ਦੇ ਹਰ ਪ੍ਰਭ

ਦਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਪਰਮ ਪਉ ਭਾਗਾ ਰਹਾਓ ਪਏ ਭਾਏ ਭਗਤ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮੁਤ ਜਾਗਾ ਕਿਲ ਬਿਖ ਕੀਨ ਪਹਿ ਸਾਂਤ ਆਈ ਹਰ ਉਰ ਧਾਰਿਓ।

ਲਾਗਾ ਸਤ ਸੰਗਤ ਪ੍ਰੀਤ ਸਾਧਤ ਗੂੜੀ ਜਿਉ ਰੰਗ ਮੰਜੀਠ ਬਹੁ ਬਹੁ ਲਾਗਾ ਕਾਇਆ ਕਾ ਪਰਜੀਰ ਬਹੁ ਫਾਰੇ ਹਰ ਰੰਗ ਨਾ ਲਹਿ ਸੁਭਾਗਾ ਹਰ ਚਾਰਿਓ ਰੰਗ ਮਿਲੈ ਗੁਰ ਸੋਭਾ ਹਰ ਰੰਗ ਚਲੂ ਲਹਿ।

ਮੈਂ ਮਤ ਗੁਰਮਤ ਨਾਮ ਰਾਮ ਰਸਾਲਾ ਰਹਾਉ ਗੁਰਮਤ ਨਾਮ ਤੇ ਆਈਏ ਹਰ ਹਰ ਮਨ ਜਪੀਏ ਹਰ ਜਪ ਮਾਲਾ ਜਿਨ ਕੈ ਮਸਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ।

ਹਰ ਸਾਜਨ ਮਿਲਿਓ ਗੁਰਪੂਰੈ ਗੁਰ ਬਚਨ ਬਿਕਾਨੋ ਹਟ ਹਾਟ ਮਕਰ ਪਰਾਗ ਦਾਨ ਬਹੁ ਕੀਆ ਸਰੀਰ ਦਿਓ ਅਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀ ਜੈ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੈ ਕਪਟ ਕਪਾਟ ਤ੍ਰਿਕੁਟੀ ਫੋਰ ਭਰਮ ਪਉ ਭਾਗਾ ਲੱਜ ਪਾਨੀ ਮਟਕੀ ਮਾਟ ਕਲ ਜਗ ਗੁਰੂ ਪੂਰਾ ਤਿਨ ਪਾਇਆ ਜਿਨ ਤੁਰ ਮਸਤਕ

ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਬਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉ ਕਹੀਆ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਾਇਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ

ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਹੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਆਹਾ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਹੈ ਖੈ ਚਲੀਐ ਦੁਖ ਸੋ ਕਿਉਂ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ

ਮਿਲਾ ਤਰਪਤਾ ਸਹ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਬਹਿ ਉੱਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾਰਜਕ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਉੜ ਆਵੈ ਸੈ ਕੋ ਸਾਂ ਤਿਸ ਪਾਛਾ ਬਚਰੇ ਛਰਿਆ

ਦਸ ਅਸ਼ਟ ਸਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ

ਸੇਵਕ ਜੀ ਕਿਹਾ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ।

ਤੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨ

ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਖਤ ਜੀ ਕਰ ਕਿਰਿਆ ਖਟ ਕਰਮ ਕਰਨ ਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਰ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਰ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਰ ਆਪੇ ਸਿਰਡ ਸਭ ਉਪਾਈ ਜੀ ਤੁਰ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ

ਰਾਖੇਲ ਬਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਸਮਾ ਜਪ ਤਪ ਸੰਜਮ ਧਰਮ ਨਾ ਕੁਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇ ਜਗਤ ਕੇ ਈਸਾ ਪਹੁਪਨ ਬ੍ਰਿਸ਼ਟ ਗਗਨ ਤੇ ਭਈ ਸਭਹਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹੇ ਲੇਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਈ

ਕਾਰਨ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਵਾਜ ਸੰਘਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦਾ ਬੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੂ ਕਰਿਓ ਹੋ ਰੱਛਾ ਰਾਖ ਲੇਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਹਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਵਧ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਪਛਾਣ ਘਟ ਘਟ ਕੇ ਪਟਪਟ ਕੀ ਜਾਨ ਜਾਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰ ਜਾਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਅਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕੱਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੈਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਬ ਕਹੀ ਭੂਪਾ ਅੰਡਜ ਜੇ ਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਭੂਲ ਰਾਜਾ ਹੋਇ ਬੈਠਾ ਕਹੂੰ ਸਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਟ ਦਿਖਾਈ ਅਚੰਮ ਭਾਵ ਆਦ ਜੁਗਾਦ ਸਰੂਪ ਸਵਯੰ ਭਾਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਅਵਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਜ ਤਬ ਸਰਨੀ ਪਾਰੇ ਤਿਨਕੇ ਦੁਸ਼ਟ ਦੁਖਤ ਹੋਇਆ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਇਕ ਵਾਰ ਧਿਆ ਹੈ ਤਾਂ ਕੇ ਕਾਲ ਨਿਕਟ ਨ ਐ ਹੈ ਰੱਛਾ ਹੋਈ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤੁਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਹਟ ਛਾਹ ਛੋ ਸਕੈ ਨਾ ਕੋਈ

ਨੇ ਤੁਠ ਧਿਆ ਹੈ ਸੰਤ ਅੰਤੁਲ ਹੈਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਮ ਕਾਲ ਪੁਰਖ ਕੀ ਦੇਹ ਮੋਹ ਕੋਟ ਕਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋਰ ਜਲੇਸ਼ ਦੋਹਰਮ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗਵਾਸ ਰਾਘਵਰ ਕਰਾ ਸਗਰੀ ਪੁਰੀ ਸਮੇਤ ਚੌ ਪਈ ਜੋ ਇਹ ਕਥਾ ਸੁਣਾ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਛੁਹ ਸਕੈ ਨ ਕੋਈ ਸੰਮਤ ਸਤਰਹ ਸਹਿਸ ਬਚਾਵਨ ਹਾੜ ਬਦੀ ਪ੍ਰਥਮ ਸੁਖ ਦਾਵਨ ਤੋ ਪ੍ਰਸਾਦ ਕਰ ਗ੍ਰੰਥ ਸਧਾਰਾ ਭੂਲ ਪਰੀ ਲੋਹ ਲਿਹ ਸਧਾਰਾ ਦੋਹਰਾ

ਹੋਰਾਮ ਸਾਧ ਅਸਾਧ ਜਾਨੋ ਨਹੀਂ ਬਾਦ ਸਵਾਦ ਬਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ

ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ, ਜਿਸ ਦੀਆਂ ਇਹ ਬੜਿਆਈਆਂ, ਕਾਹਾ ਨਾਨਕ ਸੁਣੋ ਸੰਤੋ, ਸਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤੁਧ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਾ ਲਾਗੇ, ਕਾਹੈ ਨਾਨਕ ਤਹ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਨੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪਨ

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਰ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਚਤ ਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ, ਤਮ ਸੰਸਾਰ ਚਰਨ ਲਗ ਤਰੀਆ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਸਾਧ ਜਨਕ ਸੰਗ ਭਵਜਨ ਤਾਰਿਆਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ।

0: ਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਭੁੱਲਣਾ ਜੀ
1: ਵਾਹਿਗੁਰੂ

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਰਿਆਂ ਨਾਲ ਚਰਵਾਏ

0: ਪ੍ਰਵਾਨ ਕਰਨੀ ਆ। ਧਰਮ ਘਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਦਰ ਕਰਦੇ ਪ੍ਰੀਤਵਾਨ ਭਾਈ ਜਸਵੀਰ ਸਿੰਘ ਦੀ ਤੰਦਰੁਸਤੀ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰਨੀ, ਦੇਹ ਰੋਗਤਾ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸੱਚੇ ਪਾਤਸ਼ਾਹ ਜੀ ਦਰ ਕਰਦੇ ਪ੍ਰੀਤਵਾਨ ਦਲਸ਼ੀਰ ਸਿੰਘ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ। ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਹਰਜੋਤ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਬਲਜੀਤ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ
1: ਤੇਰੇ ਭਾਣੇ
0: ਵਾਧਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੇ, ਤਬ ਚਲਾਇਓ ਪੰਥ।

ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਫਰੀਦਾ ਸੱਕਰ ਖੰਡ ਨਿਵਾਚ ਗੁੜਾ ਮਾਖਿਓ ਮਾਂਜਾ ਦੁੱਧ।

ਗੁਰ ਅਰਸਹੋਂ ਕੁਰਸਹੋਂ ਝੱਟੀਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਆਓ ਹੁਣ ਆਰਤੀ ਆਰਤੀ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ, ਕੁਹਾੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਰਾਗੀ ਜਥਾ। ਸਵਾ ਸੱਤ ਵਜੇ ਤੀਕਰ, ਸਵਾ ਸੱਤ ਤੋਂ ਜੋ ਪੌਣੇ ਅੱਠ ਵਜੇ ਤੀਕਰ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ ਆਪ ਸੰਗਤਾਂ ਨੂੰ ਕਥਾ ਸਰਵਣ ਕਰਵਾਉਣਗੇ। ਸੋ 7:45 ਤੋਂ 8:30 ਵਜੇ ਤੀਕਰ ਜੋ ਸੰਤ ਸੁਜਾਨ ਸਿੰਘ ਜੀ, ਉਹਨਾਂ ਦੀ ਅੰਸਮਾਂ ਵਿੱਚੋਂ ਜੋ ਬਾਬਾ ਜੀ ਆਪਣੇ ਕੋਲ ਪਹੁੰਚੇ ਹਨ, ਉਹ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਉਸ ਤੋਂ ਬਾਅਦ ਜੋ ਭਗਤ ਬਾਬਾ ਫਰੀਦ ਜੀ, ਉਹਨਾਂ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਸਮਾਗਮ ਚੱਲ ਰਹੇ ਹਨ, ਸੰਗਤਾਂ ਵੱਲੋਂ 8:30 ਤੋਂ 9:30 ਵਜੇ ਤੀਕਰ ਨਾਮ ਸਿਮਰਨ ਹੋਣਗੇ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: गुरु प्यारी गुरु सारी गुरु सात संगत जी इतनी हाजरी प्रवान करनी दस रहा पासों सतगुरु जी अगाध बोध गुरबाणी का कीर्तन हजा सरवण कराउंदिया होइया बेअंत भुलां दी खिमा। अगला जो प्रोग्राम है स्टेज साहिबां पासों सरवण करो क्योंकि मेरा समा समाप्त है। मैं एक मिनट उत्ते लै गया तो मेरी यह कोशिश होंगी है कि मैं किसी का समा बुलारे का ना खावां क्योंकि सियाने कहिंदे हन असल विच वक्ता वह है जिहड़ा वक्ता है, जिहड़ा वक्ता नहीं वह वक्ता भी नहीं। भावें किन्ना भी सियाना क्यों ना होवे जे किसी का समा खावे तो स्टेज सैकटरी पजामा खिंचे भी भाई साहब समाप्ति करो तो उन्हूं सियाणा नहीं कहा जाता। वह सियाणा भावें किन्ना भी होवे पर उस विच कोई बहुती इज्जत नहीं। इस वास्ते मैं अपने समय नूं संकोचदा होया इत्थे विराम दिना। बुलाओ फतेह। वाहिगुरु जी का खालसा वाहिगुरु जी की फतेह।
1: वाहिगुरु जी का खालसा वाहिगुरु जी की फतेह। दिनेश निश्चित वार संध्या दे दीवाना दे विच जो बाबा धन धन बाबा शेख फरीद साहब जी दे आगमन पर्व सालाना प्रोग्राम फरीदकोट दीआं संगतां वल्लों गुरद्वारा साहब कीता जांदा है उस विच आप जी नूं गुरबाणी कीर्तना निहाल कर रहे सन साडे बड़े सरकार योग भाई सुखजीत सिंह जी हजूरी रागी सचखंड सतवार साहब वाले उन्हां दे जत्थे दा बहुत बहुत धन्नवाद। इस तों उपरांत आप जी नूं अज दे प्रोग्रामां दे विच गुरमत विचारां राहीं निहाल करनगे भाई जसविंदर सिंह जी लुधियाणा। उस तों उपरांत साडे पास विशेष तौर पर इन दवाना के हाजरी भरन लई आ रहे हैं बाबा नारायण प्रकाश जी नारायण प्रकाश सिंह जी जो कि संत बाबा सुजान सिंह जी के पोतरे हैं जो कि साढ़े पास 15 साल बाद इस दवान की हाजरी भरन लई आउणगे। कल भी उन्हां दवान सी, कल का एक होर दवान उन्हां दा बाकी है। उस तो उपरांत 8:30 तो लैके 9:30 तिकर भाई दलवाग सिंह जी वालों सिमरन होगा। सो एक जरूरी बेनती जो 1994-95 के करीब इत्थे US की धरती से आए हुए हैं उन्होंने इस केस बारे पता होगा। जो लिविंगस्टन कृपान केस नूं याद करते हुए एक जो वड्डी संस्था है ACLU उन्हां दा असीं कल फंड रेज रख्या है। ये ACLU है कि ये वो संस्था है जो कि 1994 साढ़े 3 बच्चे लिविंगस्टन के स्कूल दे विच पढ़ते सी रजिंदर सिंह चीमा सुखजिंदर कौर चीमा जसप्रीत सिंह चीमा जिन्हां नूं बच्चों कृपान पाउण तों मनाही की गई भी तुसीं कृपान नहीं पा सकते। उत्थों ये लहर इस तरह उठी के करदे करवाउंदे ACLU ने साढ़े तो बिना कुछ चार्ज किए एक साडा सिख धार्मिक आजादी राखी के सम्मान विच सानू एक वड्डा सम्मान वापस करवाया कि तुसी कृपान पा के बाहर कते भी बाहर घूम सकते हो। उन्हां दा माण सत्कार करते हुए कल साडा फंड रेज रखा गया है। सो आप सब नूं निम्रता सहित बेनती है कि जे एक सिख संगत लई कोई बहुती वड्डी गल नहीं कि जिन्हां ने साडा इन्ना माण कीता होवे कि असीं अपने दसवंध विच्चों उन्हां नूं माण दे सकीए। जे किसी ने भी उन्होंने चैक के राही भेटा करनी हो आप ACLU के नाम से चैक दे सकते हो जो उन्होंने एक वड्डी माली सहायता होगी जिन्होंने साढ़े तो यह कोर्टा के जो केस होए उस टाइम साढ़े तो कुछ भी हासिल नहीं किया पर इस टाइम साडा फर्ज बनता है कि असी उन्होंने बध चढ़ के मदद करिए। इन्नी क बेनती प्रवान करनी। आओ हुण साढ़े बड़े सत्कारयोग भाई जसविंदर सिंह जी लुधियाने वालों पासों 7:45 तक गुरमत विचारां सरवण करिए। वाहिगुरू जी का खालसा वाहिगुरू जी की फतेह।
2: वाहिगुरू साहिब जी दिलों मुहब्बत जिन सेई सच्चिया जिन मन होर मुख होर से कांढे कच्चिया ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇਂਦੀ ਮਾਂ ਆਏ ਸਫਲ ਸੇ ਤਿੰਨ ਧਨ ਜਣੇਂਦੀ ਮਾਂ ਆਏ ਸਫਲ ਸੇ ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ ਜਿਨੇ ਪਛਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜ ਬੰਦਗੀ ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੱਦੈ ਧਾਵਤ ਵਰਜ ਰੱਖ ਮੂੜੇ ਅੰਤਰ ਤੇਰਾ ਨਿਧਾਨ ਪਿਆ ਗੁਰਮੁਖ ਹੋਵੈ ਤਾਂ ਹਰ ਰਸ ਪੀਵੈ ਜੁਗਾਂ ਜੁਗੰਤਰ ਖਾਹੇ ਪਿਆ ਗੁਰਮੁਖ ਹੋਵੈ ਤਾਂ ਹਰ ਰਸ ਪੀਵੈ ਜੁਗਾ ਜੁਗੰਤਰ ਖਾਹੇ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਬਹੁਤ ਹੀ ਆਦਰਣੀ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਜਿੱਥੇ ਵੀਕੈਂਡ ਦੇ ਦੀਵਾਨਾਂ ਨੂੰ ਮੁੱਖ ਰੱਖਦਿਆਂ ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਨਾਲ ਨਾਲ ਸ਼ੇਖ ਫਰੀਦ ਸਾਹਿਬ ਜੀ ਦੇ ਆਗਮਨ ਨੂੰ ਮੁੱਖ ਰੱਖ ਕੇ ਜੋ ਆਪ ਸਾਰੀਆਂ ਸੰਗਤਾਂ ਵੱਲੋਂ, ਖਾਸ ਕਰਕੇ ਫਰੀਦਕੋਟ ਦੀ ਸੰਗਤ ਵੱਲੋਂ ਇਹ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ ਨੇ, ਉਹਨਾਂ ਵਿੱਚ ਆਪ ਜੀ ਸ਼ਮੂਲੀਅਤ ਕਰ ਰਹੇ ਹੋ। ਸੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਸਾ ਰਾਗ ਵਿੱਚ ਲਿਖੀ ਹੋਈ ਪੱਟੀ ਬਾਣੀ, ਉਸ ਦੇ 14ਵੇਂ ਬੰਦ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਧੱਦੈ ਧਾਵਤ ਵਰਜ ਰੱਖ ਮੂੜੇ। ਮੂਰਖ, ਜਿਹੜਾ ਤੇਰਾ ਮਨ ਬਹੁਤ ਦੌੜਿਆ ਫਿਰਦਾ, ਬਾਹਰ ਨਿਕਲਿਆ ਫਿਰਦਾ, ਉਹਨੂੰ ਵਰਜ ਕੇ ਰੱਖ। ਉਹਨੂੰ ਜਦੋਂ ਤੂੰ ਵਰਜ ਲਏਗਾ, ਜਦੋਂ ਉਹਨੂੰ ਤੂੰ ਵਰਜ ਲਏਗਾ, ਭਾਵ ਜਦੋਂ ਉਹਨੂੰ ਤੂੰ ਕਾਬੂ ਵਿੱਚ ਕਰ ਲਏਗਾ, ਤਾਂ ਫਿਰ ਅੱਗੇ ਬਖਸ਼ਿਸ਼ ਦਾ ਮਹਾਰਾਜ ਜ਼ਿਕਰ ਕਰਦੇ ਨੇ। ਅੱਜ ਕੱਲ੍ਹ ਨਾ ਸਾਧ ਸੰਗਤ ਜੀ, ਇਹਨੂੰ ਨਾਂ ਦਿੱਤਾ ਮੈਡੀਕਲ ਸਾਇੰਸ ਨੇ ਓਵਰ ਥਿੰਕਿੰਗ। ਮਨ ਜਿਹੜਾ ਹੈ, ਛੋਟੀ ਜਿਹੀ ਸਮੱਸਿਆ ਨੂੰ ਸੋਚ ਸੋਚ ਕੇ ਵੱਡੀ ਬਣਾ ਲੈਂਦਾ, ਜਾਂ ਇਹਦਾ ਮਨੁੱਖ ਦਾ ਤਨ ਕਿਤੇ ਹੋਰ ਹੁੰਦਾ ਹੈ ਅਤੇ ਮਨ ਕਿਤੇ ਹੋਰ ਹੁੰਦਾ ਹੈ। ਹੁਣੇ ਮੈਂ ਬਾਬਾ ਜੀ ਦਾ ਇੱਕ ਸ਼ਬਦ ਆਸਾ ਰਾਗ ਵਾਲਾ ਤੁਹਾਡੇ ਨਾਲ ਮੰਗਲਾ ਚਰਨ ਵਜੋਂ ਸਾਂਝਾ ਕੀਤਾ ਹੈ। ਆਪ ਜੀ ਕਹਿੰਦੇ ਨੇ ਵੀ ਗੱਲ ਦਿਲ ਦੀ ਵੀ ਹੋਵੇ ਅਤੇ ਮੁੱਖ ਦੀ ਵੀ ਹੋਵੇ, ਗੱਲ ਇਕੱਲੀ ਮੁੱਖ ਦੀ ਨਾ ਹੋਵੇ, ਸਗੋਂ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ। ਅਤੇ ਨਾਲ ਕਲੀਅਰ ਕਰ ਦਿੱਤਾ ਵੀ ਦਿਲ ਕਿਹਨੂੰ ਕਹਿ ਰਹੇ ਨੇ, ਮਨ ਨੂੰ ਹੀ ਕਹਿ ਰਹੇ ਨੇ ਨਾ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡ ਹੈ ਕੱਚਿਆ। ਮੂੰਹ ਵਿੱਚ ਕੁਛ ਹੋਰ ਹੈ, ਮਨ ਵਿੱਚ ਕੁਛ ਹੋਰ ਹੈ, ਇਹਨਾਂ ਨੂੰ ਫਿਰ ਵੱਖਰੇ ਕਰ ਦਿੱਤਾ ਜਾਂਦਾ, ਇਹਨਾਂ ਨੂੰ ਕੱਢ ਦਿੱਤਾ ਜਾਂਦਾ, ਕੱਚਿਆਂ ਵਾਲੀ ਕਤਾਰ ਵਿੱਚ ਖੜੇ ਕਰ ਦਿੱਤਾ ਜਾਂਦਾ, ਪੱਕੇ ਵੱਖ ਉਹਨਾਂ ਦਾ ਕਿਉਂ ਵੱਖਰਾ ਹੁੰਦਾ ਹੈ। ਤੋਂ ਮਨ ਦੇ ਸੰਦਰਭ ਵਿੱਚ ਨਾ ਗੁਰਬਾਣੀ ਵਿੱਚ ਬੇਅੰਤ ਬਚਨ ਨੇ ਇੱਕ ਬਚਨ ਜਿਹੜਾ ਮੈਨੂੰ ਬੜਾ ਪ੍ਰੀਤਕਾਰ ਲੱਗਦਾ, ਗੌੜੀ 52 ਅੱਖਰੀ ਵਿੱਚੋਂ ਹੈ। ਕਬੀਰ ਸਾਹਿਬ ਕਹਿੰਦੇ ਜਿਹਨੂੰ ਮਰਜ਼ੀ ਪੁੱਛ ਲਓ ਕਹਿੰਦਾ ਵੀ ਕੰਮ ਬੜੇ ਨੇ, ਵਿਹਲ ਕੋ ਨਹੀਂ ਗਾ, ਬਿਜ਼ੀ ਬਹੁਤ ਆ, ਬੜੇ ਕੰਮ ਨੇ, ਕੰਮ ਮੁੱਕਦੇ ਹੀ ਨਹੀਂ, ਸਿਰ ਖੁਰਕਣ ਨਹੀਂ ਹੁੰਦਾ ਜੀ, ਮਰਨ ਲਈ ਵਿਹਲ ਨਹੀਂ ਜੀ, ਇਹ ਸਾਡੀਆਂ ਟੇਬਲ ਟਾਕ ਵਿੱਚ ਗੱਲਾਂ। ਪਰ ਕਹਿੰਦੇ ਵੀ ਜਿਹੜਾ ਜਿਹਦੇ ਨਾਲ ਤੇਰਾ ਕੰਮ ਸੀ ਉਹਨੂੰ ਤੂੰ ਕਦੀ ਮਿਲਿਆ ਹੀ ਨਹੀਂ ਗਾ। ਬੜਾ ਹੈਰਾਨ ਹੋ ਕੇ ਕਹਿਣ ਲੱਗਾ ਵੀ ਮਹਾਰਾਜ ਉਹ ਕੌਣ ਹੈ ਜਿਹਦੇ ਨਾਲ ਮੇਰਾ ਕੰਮ ਸੀ ਤੇ ਮੈਂ ਮਿਲਿਆ ਹੀ ਨਹੀਂ। ਹਜ਼ੂਰ ਕਹਿਣ ਲੱਗੇ ਮਾਮਾ ਮਨ ਸਿਉਂ ਕਾਜ ਹੈ, ਅਸਲ ਤੇਰਾ ਕੰਮ ਤੇਰੇ ਮਨ ਨਾਲ ਸੀ, ਤੇ ਜੇ ਕਿਤੇ ਮਨ ਵਾਲਾ ਕੰਮ ਹੋ ਜਾਂਦਾ, ਮਨ ਨੂੰ ਤੂੰ ਕਾਬੂ ਵਿੱਚ ਕਰ ਲੈਂਦਾ, ਮਨ ਨੂੰ ਤੂੰ ਸਾਧ ਲੈਂਦਾ, ਤੇ ਫਿਰ ਮਨ ਸਾਧੇ ਸਿੱਧ ਹੋਏ, ਸਿੱਧ ਹੋਏ ਮੈਨੇ ਸਿੱਧੀ ਪ੍ਰਾਪਤ ਹੋ ਜਾਂਦੀ, ਕਾਮਯਾਬੀ ਪ੍ਰਾਪਤ ਹੋ ਜਾਂਦੀ, ਤੈਨੂੰ ਜੀਵਨ ਮਨੋਰਥ ਵਿੱਚ ਸਫਲਤਾ ਪ੍ਰਾਪਤ ਹੋ ਜਾਣੀ ਸੀ ਜੇ ਤੂੰ ਆਪਣੇ ਮਨ ਨਾਲ ਲੜਨਾ ਸੀ, ਦੂਜਿਆਂ ਨਾਲ ਬਹੁਤ ਤੂੰ ਲੜਨਾ। ਪਰ ਜੋ ਜਨ ਲੂਝੈ ਮਨੈ ਸਿਉ ਸੇ ਪੂਰੇ ਪ੍ਰਧਾਨਾ, ਜਿਨ੍ਹਾਂ ਨੂੰ ਅੰਤਰਮੁਖੀ ਹੋ ਕੇ ਆਪਣੇ ਮਨ ਨਾਲ ਘੁਲਣ ਦੀ, ਮਨ ਨਾਲ ਲੜਨ ਦੀ, ਮਨ ਨੂੰ ਨਿਰਵਿਚਾਰ ਕਰਨ ਦੀ ਜਾਚ ਆ ਗਈ। ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਤੇ ਜਿਸ ਤਰ੍ਹਾਂ ਸਾਨੂੰ ਮਨ ਟੱਕਰਦਾ ਹੈ ਨਾ, ਕੋਈ ਸਾਡੇ ਨਾਲ ਚੀਟ ਕਰ ਜਾਏ ਨਾ, ਇਕੱਠੀ ਹੋਈ 2-4-5 ਸਾਲ ਦੀ ਪੂੰਜੀ ਲੈ ਜਾਏ, ਤੇ ਅਸੀਂ ਆਮ ਕਹਿੰਦੇ ਹਾਂ ਵੀ ਮੈਨੂੰ ਚੰਗਾ ਟੱਕਰਿਆ। ਹਜ਼ੂਰ ਕਹਿੰਦੇ ਵੀ ਜਿਵੇਂ ਤੈਨੂੰ ਮਨ ਟੱਕਰਿਆ ਨਾ, ਸੈਂਸ ਜਿੰਨਾ ਕੁ ਤੇਰਾ ਮਨ ਨੇ ਨੁਕਸਾਨ ਕੀਤਾ ਹੈ, ਇਹਨਾਂ ਤੇਰਾ ਨੁਕਸਾਨ ਕਿਸੇ ਨੇ ਵੀ ਨਹੀਂ ਕੀਤਾ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ, ਇਹਨੂੰ ਇਕੱਠਾ ਮਨਸਾ ਨਹੀਂ ਕਹਿਣਾ।

ਮਨ ਲੇ ਜੋ ਉਨ ਮਨ ਰਹੇ। ਤੇ ਸਤਸੰਗ ਜੇ ਕੋਈ ਇਸ ਮਨ ਨੂੰ ਲੈ ਕੇ ਪੂਰਨ ਖੜਾਓ ਵਾਲੀ ਅਵਸਥਾ ਵਿੱਚ ਪਹੁੰਚ ਜਾਏ ਤਾਂ ਤੀਨ ਲੋਕ ਕੀ ਬਾਤਾਂ ਕਹੇ। ਇਸ ਮਨ ਨੂੰ ਕਾਬੂ ਵਿੱਚ ਕਰਕੇ ਜੇ ਕੋਈ ਪੂਰਨ ਖੜਾਓ ਵਾਲੀ ਅਵਸਥਾ ਵਿੱਚ ਆ ਜਾਏ ਤੇ ਫਿਰ ਉਹ ਆਲ ਪਤਾਲ ਦੀਆਂ ਗੱਲਾਂ ਕਰਦਾ ਭਾਵ ਬਹੁਤ ਜ਼ਿਆਦਾ ਬਖਸ਼ਿਸ਼ ਹੋ ਜਾਂਦੀ ਹੈ। ਪਰ ਆਮ ਤੌਰ ਤੇ ਮਨ ਦਾ ਇਹ ਵੀ ਸੁਭਾਅ ਸਾਧ ਸੰਗਤ ਜੀ ਕਿ ਮਨ ਚੰਗੇ ਕੰਮ ਵਾਲੇ ਪਾਸਿਓਂ ਆਲਕ ਕਰ ਜਾਂਦਾ। ਕਿਸੇ ਚੀਜ਼ ਨੂੰ ਐਕਸਪਲੇਨ ਕਰਨਾ ਹੋਵੇ, ਵਿਆਖਿਆ ਕਰਨੀ ਹੋਵੇ ਤੇ ਭਾਈ ਗੁਰਦਾਸ ਦਾ ਤੇ ਕੋਈ ਸਾਨੀ ਨਹੀਂ ਨਾ, ਉਹ ਦਲੀਲਾਂ ਦੀ ਝੜੀ ਲਾ ਦਿੰਦੇ ਨੇ ਗੱਲ ਸਮਝਾਉਣ ਲਈ। ਐਗਜ਼ੈਂਪਲ ਤੇ ਐਗਜ਼ੈਂਪਲ, ਐਗਜ਼ੈਂਪਲ ਤੇ ਐਗਜ਼ੈਂਪਲ, ਐਗਜ਼ੈਂਪਲ ਤੇ ਐਗਜ਼ੈਂਪਲ ਦਿੱਤੀ ਤੁਰੇ ਜਾਂਦੇ। ਮੈਂ ਇੱਕ ਕਵਿਤ ਤੁਹਾਡੇ ਨਾਲ ਸਾਂਝਾ ਕਰਾਂ। ਭਾਈ ਸਾਹਿਬ ਕਹਿੰਦੇ ਪਰ ਸਮੱਸਿਆ ਇਹ ਹੈ ਵੀ ਮਨ ਦਾ ਸੁਭਾਅ ਇਹ ਹੈ ਵੀ ਜੇ ਤੇ ਕਰਨਾ ਹੋਵੇ ਹਿਸਾਬ ਕਿਤਾਬ, ਸਾਰਾ ਦਿਨ ਮੌਲ ਚ ਬੈਠੇ ਆ, ਸਾਰਾ ਦਿਨ ਆਪਣੇ ਕਾਰੋਬਾਰ ਤੇ ਬੈਠੇ ਆ, ਇਨਕਮ ਹੋ ਰਹੀ ਹੈ, ਰਾਤ ਦੇ 8 ਵੱਜ ਗਏ ਨੇ, 9 ਵੱਜ ਗਏ ਨੇ, ਗਾਹਕ ਆ ਰਹੇ ਨੇ, 10 ਵੱਜ ਗਏ ਨੇ, ਫੋਨ ਆ ਰਹੇ ਨੇ, ਕਹਿੰਦਾ ਕੋਈ ਗੱਲ ਨੀ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਸੌਂ ਜਾਓ, ਮੈਂ ਆਪੇ ਆ ਕੇ ਖਾ ਲਾਂਗਾ, ਠੰਡੀ ਹੋ ਜਾਏ, ਕਹਿੰਦਾ ਮੈਂ ਠੰਡੀ ਹੀ ਖਾ ਲਾਂਗਾ, ਮੈਨੂੰ ਡਿਸਟਰਬ ਨਾ ਕਰੋ। ਵਾਹਿਗੁਰੂ ਵਾਹਿਗੁਰੂ ਸਮਤ ਬਖਸ਼ੋ ਮਹਾਰਾਜ। ਇੱਕ ਵਾਰੀ ਸਾਰੇ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ। ਫਿਰ ਸਾਧ ਸੰਗਤ ਜੀ, ਮੈਂ ਤੁਸੀਂ ਅਸੀਂ ਜਦੋਂ ਕਾਰੋਬਾਰ ਦਾ ਹਿਸਾਬ ਕਿਤਾਬ ਕਰਨੇ ਆ, ਲੈ ਕੇ ਉਹ ਉਪਕਰਨ ਕਿਵੇਂ ਉਂਗਲਾਂ ਦੇ ਪੋਟੇ ਨੱਚਦੇ ਨੇ ਉਹਨਾਂ ਦੇ ਉੱਤੇ, ਮਜਾਲ ਇੱਧਰ ਦਾ ਉੱਧਰ ਹੋ ਜਾਏ, ਬੜੀ ਇਕਾਗਰਤਾ ਬਣਦੀ ਹੈ। ਕਿਉਂ? ਕਿਉਂਕਿ ਮਸਲਾ ਮਾਇਆ ਦਾ। ਭਾਈ ਸਾਹਿਬ ਕਹਿੰਦੇ ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਬਿਖੈ। ਮੁਨੀਮ ਦਾ ਜਿਸ ਤਰ੍ਹਾਂ ਸੁਰਤ ਜੁੜਦੀ ਹੈ ਨਾ ਹਿਸਾਬ ਕਿਤਾਬ ਕਰਨ ਵਿੱਚ, ਚਾਰਟਰਡ ਅਕਾਊਂਟੈਂਟ ਦੀ, ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਿਹਾ। ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਬਿਖੈ, ਹਰ ਜਸ ਲਿਖਤ ਨਾ ਤੈਸੇ ਠਹਿਰਾਵੀ। ਆਲਕ ਆ ਜਾਂਦਾ। ਆ ਮੈਨੂੰ ਕੋਈ ਬੜਾ ਪਿਆਰ ਵਾਲੀ ਰੂਹ ਹੈ, ਉਹਨਾਂ ਨੇ 4-5 ਦਿਨ ਹੋ ਗਏ ਨੇ ਮੈਨੂੰ, ਉਹਨਾਂ ਕਿਹਾ ਵੀ ਜਿਹੜੀ ਐਤਵਾਰ ਕਥਾ ਕੀਤੀ ਉਹ ਮੈਨੂੰ ਹੂ ਬਹੂ ਲਿਖ ਕੇ ਦੇ, ਤੇ 5 ਦਿਨ ਲੰਘ ਗਏ ਨੇ, ਮੈਥੋਂ ਨਹੀਂ ਲਿਖੀ ਗਈ, 10-15 ਮਿੰਟ ਦਾ ਕੰਮ ਹੈ। ਮਨ ਆਲਕ ਕਰ ਜਾਂਦਾ। ਪਰ ਜੇ ਡਾਲਰ ਆਪਣੇ ਗਿਣੇ ਹੋਣ ਤੇ 2-2 ਵੀ ਗਿਣੇ ਜਾਂਦੇ ਨੇ, 3-3 ਵੀ ਗਿਣੇ ਜਾਂਦੇ ਨੇ, ਵੀ ਭੁਲੇਖਾ ਨਾ ਲੱਗ ਜਾਏ। ਆਖੋ ਸਤਨਾਮ ਸ੍ਰੀ। ਮਨ ਦਾ ਸੁਭਾਅ ਨਾ, ਸੱਚੀਆਂ ਗੱਲਾਂ ਨੇ। ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਬਿਖੈ, ਹਰ ਜਸ ਲਿਖਤ ਨਾ ਤੈਸੇ ਠਹਿਰਾਵੀ। ਜੈਸੇ ਮਨ ਬਨਜ ਬਿਹਾਰ ਕੇ ਬਿਥਾਰ ਬਿਖੈ। ਕਾਰੋਬਾਰ ਨੂੰ ਲੈ ਕੇ ਮਨ ਬੜਾ ਜੁੜਦਾ। ਆ ਹੁਣ ਤੇ ਸੈੱਲ ਫੋਨ ਆ ਗਏ ਨੇ। ਪਹਿਲਾਂ ਮੈਂ ਕਈ ਕਾਰੋਬਾਰੀਆਂ ਕੋਲ ਵੇਖਿਆ ਵੀ ਟੇਬਲ ਤੇ 2-2, 3-3, 4-4, 5-5, ਇਦੋਂ ਵੀ ਜ਼ਿਆਦਾ ਲੈਂਡ ਜਿਹੜੇ ਲਾਈਨ ਫੋਨ ਨੇ ਉਹਨਾਂ ਦੇ ਸੈੱਟ ਪਏ ਹੁੰਦੇ ਹਨ, ਔਰ ਕਈ ਵਾਰਾਂ 2-2, 3-3 ਫੋਨਾਂ ਦੀਆਂ ਘੰਟੀਆਂ ਇਕੱਠੀਆਂ ਵੱਜ ਪੈਣੀਆਂ, 2 ਇਕੱਠੇ ਚੁੱਕ ਕੇ ਲਾ ਲੈਣੇ, ਇੱਕ ਨੂੰ ਹੈਲੋ ਕਰਨੀ, ਦੂਜੇ ਨੂੰ ਕਹਿਣਾ 1 ਮਿੰਟ ਹੋਲਡ ਕਰਿਆ, ਜੇ 2 ਦਾ ਪੁਆਇੰਟ ਗੱਲ ਕਰਕੇ ਰੱਖ ਕੇ ਦੂਜਿਆਂ ਉੱਥੇ। ਬੰਦਾ ਨਹੀਂ ਕਹਿੰਦਾ ਜੀ ਮੈਂ ਇੱਕੋ ਵਾਰਾਂ 2-3 ਪਾਸੇ ਕਿਵੇਂ ਹੋ ਜਾ, ਉੱਥੇ ਨਹੀਂ ਕੋਈ ਬਹਾਨੇ ਲਾਉਂਦਾ, ਉੱਥੇ ਕੋਈ ਭੱਜ ਨਹੀਂ ਲਾਉਂਦਾ, ਸਾਰਿਆਂ ਨਾਲ ਗੱਲਬਾਤ ਕਰ ਲੈਂਦੇ। ਕਿਉਂ? ਕਿਉਂਕਿ ਵੇਅਰ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ, ਜਹਾਂ ਚਾਹ ਵਹਾਂ ਰਾਹ। ਜੈਸੇ ਮਨ ਬਨਜ ਬਿਹਾਰ ਕੇ ਬਿਥਾਰ ਬਿਖੈ, ਸ਼ਬਦ ਸੁਰਤ ਅਵਗਾਹਣ ਨਾ ਭਾਵਈ। ਗੁਰਬਾਣੀ ਵਿੱਚ ਸੁਰਤ ਓਨੀ ਨਹੀਂ ਜੁੜਦੀ ਜਿੰਨੀ ਸਾਡੀ ਕਾਰੋਬਾਰ ਵਿੱਚ ਸੁਰਤ ਜੁੜਦੀ ਹੈ। ਮਨ ਦਾ ਸੁਭਾਅ ਹੈ। ਤੀਜੀ ਉਦਾਹਰਣ, ਜੈਸੇ ਮਨ ਕਣਕ ਔ ਕਾਮਨੀ ਸਨੇਹ ਬਿਖੈ। ਪਰਾਇਆ ਤਨ ਤੇ ਪਰਾਇਆ ਤਨ, ਉਧਰ ਸੁਰਤ ਬੜੀ ਜਾਂਦੀ ਹੈ, ਬੜੀ ਨੀਝ ਲਾ ਕੇ ਮਨੁੱਖ ਦੇਖਦਾ। ਸਾਧ ਸੰਗ ਤੈਸੋ ਨੇ ਪਲ ਨਾ ਲਗਾਵੇ। ਇਹ 3 ਉਦਾਹਰਣਾਂ ਦੇ ਕੇ ਭਾਈ ਸਾਹਿਬ ਕਹਿੰਦੇ ਮਾਇਆ ਤੰਦ ਅੰਧ ਵਿਖੈ, ਅਵਧ ਬਿਹਾਏ ਜਾਏ, ਗੁਰ ਉਪਦੇਸ਼ਹੀਨ ਪਾਛੈ ਪਛਤਾਵੇ। ਇਹ ਨਵਾਣ ਵਾਲੇ ਪਾਸੇ ਜਾਂਦਾ, ਉਚਾਣ ਵਾਲੇ ਪਾਸੇ ਨਹੀਂ ਜਾਂਦਾ। ਮਨ ਦਾ ਸਵਾਲ, ਇਹਨੂੰ ਕਿਵੇਂ ਕਾਬੂ ਕਰੀਏ? ਤੇ ਇੱਕ ਮੈਂ ਤੁਹਾਡੇ ਤੋਂ ਆਗਿਆ ਲੈ ਕੇ ਛੋਟੀ ਜਿਹੀ ਗਾਥਾ ਤੁਹਾਡੇ ਨਾਲ ਸਾਂਝੀ ਕਰਾਂ। ਉਹਦੇ ਚ ਮੈਸੇਜ ਬੜਾ ਸੌਖਾ ਸਮਝ ਆ ਜਾਂਦਾ। ਕਿਸੇ ਸਮਰਾਟ ਨੇ ਇਹ ਐਲਾਨ ਕੀਤਾ ਮਨ ਕਿਵੇਂ ਕਾਬੂ ਚ ਕਰਨਾ, ਮਨ ਦਾ ਸੁਭਾਅ ਕੀ ਹੈ। ਮਨ ਲੋਚੈ ਬੁਰਿਆਈਆਂ, ਚਾਂਦ ਭੱਟ ਜੀ।

ਚਾਂਜੀ ਇਹਨੂੰ ਰੋਕੀਏ ਕਿਵੇਂ? ਉਹ ਕਹਿੰਦੇ ਗੁਰ ਸ਼ਬਦੀ ਇਹ ਮਨ ਹੋੜੀ ਹੈ, ਗੁਰੂ ਸ਼ਬਦ ਦੀਆਂ ਚੋਟਾਂ ਮਾਰ ਕੇ ਇਹਨੂੰ ਮੋੜੋ, ਇਹਨੂੰ ਹੋੜੋ। ਉਸ ਸਮਰਾਟ ਨੇ ਆਪਣੇ ਰਾਜ ਵਿੱਚ ਐਲਾਨ ਕੀਤਾ ਵੀ ਮੇਰੇ ਕੋਲ ਇੱਕ ਬੱਕਰੀ ਹੈ, ਜਿਹੜਾ ਉਸ ਬੱਕਰੀ ਨੂੰ ਤ੍ਰਿਪਤ ਕਰ ਦੇਗਾ, ਰਜਾ ਦੇਗਾ, ਮੈਂ ਉਹਨੂੰ ਆਪਣਾ ਅੱਧਾ ਰਾਜ ਭਾਗ ਦੇ ਦਿਆਂਗਾ। ਗੱਲ ਸਮਝਣ ਵਾਸਤੇ ਬਚਨ ਨੇ, ਮੈਂ ਫਿਰ ਬੇਨਤੀ ਸਾਰਿਆਂ ਨੂੰ ਕਰਾਂ ਬਈ ਇਕਾਗਰਤਾ ਬਣਾਈ ਰੱਖਣਾ, ਮੇਰੇ ਕੋਲ ਥੋੜੇ ਜਿਹੇ ਮਿੰਟ ਨੇ ਤੇ ਮੈਂ ਗੱਲ ਸਪਸ਼ਟ ਕਰਨੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਜਿਹੜਾ ਮੇਰੀ ਬੱਕਰੀ ਨੂੰ ਤ੍ਰਿਪਤ ਕਰ ਦੇਗਾ, ਮੈਂ ਉਹਨੂੰ ਅੱਧਾ ਰਾਜ ਭਾਗ ਦੇ ਦਿਆਂਗਾ। ਲੋਕਾਂ ਆਖਿਆ ਰਾਜੇ ਦਾ ਦਿਮਾਗ ਖਰਾਬ ਹੋ ਗਿਆ, ਬੱਕਰੀ ਕਿੰਨਾ ਕੁ ਖਾ ਲੇਗੀ, ਤੇ ਜਿਨ੍ਹਾਂ ਦਾ ਬੱਕਰੀਆਂ ਨਾਲ ਵਾਹ ਹੈ ਉਹਨਾਂ ਨੂੰ ਪਤਾ ਹੈ ਬੜਾ ਚੰਚਲ ਜੀਵ ਹੁੰਦਾ ਹੈ ਤੇ ਬੇਸਬਰੀ ਬਹੁਤ ਹੁੰਦੀ ਹੈ। ਸਾਰਾ ਦਿਨ ਖੇਤਾਂ ਚ ਚਰਾ ਕੇ ਲਿਆਵੋ ਨਾ, ਤੇ ਵਾਪਸ ਆਉਂਦੀ ਆਉਂਦੀ ਵੀ ਜਿੱਥੇ ਦਾ ਲੱਗੇ ਮੂੰਹ ਉਹਨੇ ਮਾਰਦੀ ਆਉਣਾ, ਤ੍ਰਿਪਤ ਨਹੀਂ ਹੁੰਦੀ। ਹੁਣ ਲੋਕੀ ਸਵੇਰੇ ਲਿਜਾਣ ਸਾਰਾ ਸਰ, ਪਰ ਉਹਨੇ ਕਿਹਾ ਇੱਕ ਗੱਲ ਨਾਲ ਹੋਰ ਹੈ, ਜਿਹੜਾ ਨਾਕਾਮਯਾਬ ਹੋਇਆ ਉਹਨੂੰ ਆ ਜੀਵਨ ਕਾਰਾਵਾਸ, ਉਮਰ ਕੈਦ ਦੀ ਸਜ਼ਾ ਵੀ ਮਿਲੇਗੀ। ਲੋਕੀ ਕਿਸਮਤ ਅਜਮਾਨ ਗਏ, ਜਿਹੜਾ ਲੈ ਕੇ ਜਾਏ ਸਾਰਾ ਦਿਨ ਚਰਾਏ, ਸ਼ਾਮ ਨੂੰ ਜਦੋਂ ਵਾਪਸ ਲੈ ਕੇ ਆਵੇ ਉਹ ਪਾਟਣ ਨੂੰ ਹੋਈ ਹੋਵੇ, ਤੇ ਜਦੋਂ ਦਰਬਾਰ ਵਿੱਚ ਆਵੇ ਸਾਰੇ ਤਮਾਸ਼ਬੀਨ ਇਕੱਠੇ ਹੋ ਜਾਣ, ਰਾਜੇ ਨੇ ਇੱਕ ਛੋਟੀ ਜਿਹੀ ਟੋਕਰੀ ਪਕੜੀ ਹੋਈ ਹੈ, ਉਹਦੇ ਚ ਹਰੇ ਕੂਲੇ ਕੂਲੇ ਪੱਤੇ ਰੱਖੇ ਨੇ, ਉਹ ਟੋਕਰੀ ਬੱਕਰੀ ਦੇ ਅੱਗੇ ਕਰਦਾ, ਉਹ ਇੱਕ ਦੋ ਪੱਤੇ ਮੂੰਹ ਚ ਪਾ ਲੈਂਦੀ ਹੈ। ਰਾਜਾ ਕਹਿੰਦਾ ਜੇ ਰੱਜੀ ਹੁੰਦੀ ਤੇ ਇਹਨੇ ਪੱਤੇ ਮੂੰਹ ਚ ਨਹੀਂ ਸਨ ਪਾਣੇ, ਤੂੰ ਅਸਫਲ ਹੋ ਗਿਆ, ਪਕੜੋ ਇਹਨੂੰ ਲੈ ਜਾਓ ਜੇਲ ਚ। ਅਗਲੇ ਦਿਨ ਇੱਕ ਹੋਰ ਕਿਸਮਤ ਅਜਮਾਉਂਦਾ, ਉਹ ਵੀ ਅਗਲੇ ਦਿਨ ਇੱਕ ਹੋਰ। ਇਸ ਤਰ੍ਹਾਂ ਕਈ ਜਣੇ ਆਪਣੀ ਆਪਣੀ ਕਿਸਮਤ ਅਜਮਾ ਕੇ ਤੇ ਜੇਲ ਵਿੱਚ ਪਹੁੰਚ ਗਏ, ਪਰ ਬੱਕਰੀ ਤ੍ਰਿਪਤ ਨਹੀਂ ਹੋਈ। ਵਾਹਿਗੁਰੂ ਵਾਹਿਗੁਰੂ। ਕਹਿੰਦੇ ਨੇ ਕੋਈ ਦਰਵੇਸ਼ ਸੀ, ਉਹਨੂੰ ਤਰਸ ਆ ਗਿਆ, ਉਹ ਆਇਆ ਕਹਿਣ ਲੱਗਾ ਰਾਜਨ ਮੈਨੂੰ ਮੌਕਾ ਦਿਓ। ਕਹਿਣ ਲੱਗੇ ਤੈਨੂੰ ਵੀ ਮੌਕਾ ਹੈ, ਪਰ ਯਾਦ ਰੱਖ ਜੇ ਅਸਫਲ ਹੋਇਆ ਤੇ ਫਿਰ ਆ ਜੀਵਨ ਕਾਰਾਵਾਸ ਸੀ। ਕਹਿਣ ਲੱਗਾ ਜੀ ਮੈਨੂੰ ਮਨਜ਼ੂਰ ਹੈ। ਬੱਕਰੀ ਨੂੰ ਲੈ ਗਿਆ। ਲੋਕੀ ਅੱਜ ਬੜੇ ਮਜ਼ਾਕ ਕਰ ਰਹੇ ਸਨ ਵੀ ਅੱਜ ਦਰਵੇਸ਼ ਵੀ ਜੇਲ੍ਹ ਵਿੱਚ ਜਾਏਗਾ। ਜਦੋਂ ਸ਼ਾਮ ਨੂੰ ਆਇਆ ਤੇ ਲੋਕਾਂ ਨੂੰ ਤਸੱਲੀ ਹੋ ਗਈ ਇਹ ਪੱਕਾ ਜੇਲ੍ਹ ਜਾਏਗਾ, ਕਿਉਂਕਿ ਬੱਕਰੀ ਦੀਆਂ ਵੱਖੀਆਂ ਅੰਦਰ ਵੜੀਆਂ ਹੋਈਆਂ ਸਨ, ਭੁੱਖੀ ਸੀ। ਸਾਰਾ ਹਾਲ ਖਾਚਾ ਖੱਚ ਭਰਿਆ ਹੋਇਆ ਸੀ। ਬੱਕਰੀ ਲਿਆ ਕੇ ਖੜੀ ਕਰ ਦਿੱਤੀ। ਸਮਰਾਟ ਟੋਕਰੀ ਲੈ ਕੇ ਆਇਆ, ਪੱਤੇ ਰੱਖ ਕੇ। ਉਹ ਜਦੋਂ ਟੋਕਰੀ ਅੱਗੇ ਕਰੇ ਤੇ ਬੱਕਰੀ ਪਿੱਛੇ ਨੂੰ ਦੌੜੇ। ਉਹ ਫਿਰ ਅੱਗੋਂ ਦੀ ਘੇਰ ਕੇ ਲਿਆਵੇ, ਅੱਗੇ ਕਰੇ, ਉਹ ਫਿਰ ਪਿੱਛੇ ਨੂੰ ਦੌੜੇ। ਉਹਨੇ ਬੜਾ ਯਤਨ ਕੀਤਾ, ਉਹਨੇ ਕਿਸੇ ਪੱਤੇ ਨੂੰ ਮੂੰਹ ਚ ਨਹੀਂ ਪਾਇਆ। ਉਹ ਕਹਿਣ ਲੱਗਾ ਵੀ ਤੂੰ ਜਿੱਤ ਗਿਆ ਤੇ ਮੈਂ ਹਾਰ ਗਿਆ, ਇਹ ਦੱਸ ਵੀ ਇਹ ਕੀਤਾ ਕਿਸ ਤਰ੍ਹਾਂ। ਉਹ ਕਹਿਣ ਲੱਗਾ ਜੀ ਇਹ ਲੈ ਜਾਂਦੇ ਸਨ ਖੇਤਾਂ ਚ ਤੇ ਮੈਂ ਜਾ ਕੇ ਇਹਨੂੰ ਇੱਕ ਰੂਮ ਵਿੱਚ ਬੰਦ ਕਰ ਦਿੱਤਾ। ਜਿਵੇਂ ਦੀ ਤੁਹਾਡੇ ਕੋਲ ਟੋਕਰੀ ਏ, ਇਵੇਂ ਦੀ ਇੱਕ ਟੋਕਰੀ ਲਿਆਂਦੀ, ਉਹਦੇ ਚ ਹਰੇ ਪੱਤੇ ਰੱਖੇ। ਖੱਬੇ ਹੱਥ ਵਿੱਚ ਮੈਂ ਟੋਕਰੀ ਪਕੜੀ, ਸੱਜੇ ਹੱਥ ਵਿੱਚ ਡੰਡਾ ਪਕੜਿਆ। ਉਹ ਮੈਂ ਟੋਕਰੀ ਇਹਦੇ ਅੱਗੇ ਕਰਦਾ ਹਾਂ, ਜਦੋਂ ਮੂੰਹ ਅੱਗੇ ਕਰਦੀ ਸੀ ਮੈਂ ਕੱਸ ਕੇ ਮੂੰਹ ਦੇ ਉੱਤੇ ਡੰਡਾ ਮਾਰਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਵਾਰੀ ਫਿਰ ਖੇਚਲ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਉਹ ਕਹਿੰਦਾ ਵੀ ਸਾਰਾ ਦਿਨ ਇਹਨੂੰ ਮੈਂ ਪ੍ਰੈਕਟਿਸ ਕਰਾਉਂਦਾ ਰਿਹਾ ਵੀ ਜਦੋਂ ਵੀ ਤੂੰ ਟੋਕਰੀ ਵਿੱਚ ਮੂੰਹ ਪਾਏਗੀ ਤੇਰੇ ਮੂੰਹ ਤੇ ਡੰਡਾ ਵੱਜ। ਹੋਰ ਚਾਂਦ ਪੱਟ ਕੀ ਕਹਿੰਦੇ ਨੇ? ਉਹ ਕਹਿੰਦੇ ਮਨ ਲੋਚੈ ਬੁਰਿਆਈਆਂ, ਫਿਰ ਕੀ ਕਰੀਏ? ਉਹ ਕਹਿੰਦੇ ਗੁਰ ਸ਼ਬਦੀ ਇਹ ਮਨ ਹੋੜੀ ਹੈ। ਗੁਰੂ ਦੇ ਸ਼ਬਦ ਦੀ ਚੋਟ ਕਰਕੇ ਇਸ ਮਨ ਨੂੰ ਉਧਰੋਂ ਰੋਕੋ, ਹੋਰ ਇਹਨੂੰ ਰੋਕਣ ਦਾ ਕੋਈ ਤਰੀਕਾ ਨਹੀਂ ਹੈ। ਹੋਰ ਇਹਨੂੰ ਕਿਵੇਂ ਰੋਕੋਗੇ? ਇਹਦਾ ਤੇ ਸੁਭਾਅ ਨੀਵੇਂ ਪਾਸੇ ਜਾਣਾ। ਇਹਦੇ ਵਿੱਚ ਅਵਗੁਣਾਂ ਦੇ ਖਿਆਲ ਆਉਣੇ, ਵਿਕਾਰਾਂ ਦੇ ਖਿਆਲ ਆਉਣੇ, ਭੈੜੇ ਫੁਰਨੇ ਆਉਣੇ, ਮੈਨੂੰ ਖਿਮਾ ਕਰਨਾ, ਇਹ ਸੁਭਾਵਕ ਹੈ, ਉਹ ਆਉਣਗੇ। ਉਹਨਾਂ ਨੂੰ ਰੋਕਣ ਦਾ ਇੱਕੋ ਹੀ ਤਰੀਕਾ ਹੈ ਵੀ ਜਦੋਂ ਫੁਰਨਾ ਆਵੇ ਉਦੋਂ ਗੁਰੂ ਸ਼ਬਦ ਦੀ ਚੋਟ ਹੋਵੇ। ਉਹ ਜਿਵੇਂ ਬੱਕਰੀ ਦਾ ਮੂੰਹ ਸੁੱਜਾ ਹੋਇਆ ਸੀ, ਵੱਕੜੇ ਅੰਦਰ ਵੜੇ ਹੋਏ ਸਨ, ਸਾਰਾ ਦਿਨ ਖਾਧਾ ਕੁਝ ਨਹੀਂ ਸੀ, ਪਰ ਟੋਕਰੀ ਵਿੱਚ ਮੂੰਹ ਉਹ ਫਿਰ ਵੀ ਨਹੀਂ ਸੀ ਮਾਰ ਰਹੀ। ਮਨ ਨੂੰ ਕਾਬੂ ਕੀਤਾ ਜਾ ਸਕਦਾ ਲਗਾਤਾਰ ਇਹਨੂੰ ਕੇਅਰ ਕਰਕੇ, ਲਗਾਤਾਰ ਇਹਦੇ ਵੱਲ ਤਵੱਜੋ ਦੇ ਕੇ ਵੀ ਕਦੋਂ ਕਿੱਧਰ ਨੂੰ ਦੌੜਦਾ ਤੇ ਨਾਲ ਦੀ ਨਾਲ ਉਹਨੂੰ ਰੋਕਣਾ, ਹੋਰ ਕੋਈ ਤਰੀਕਾ ਨਹੀਂ ਹੈ। ਮੈਂ ਕਿਉਂ ਬੇਨਤੀ ਕਰ ਰਿਹਾ? ਹਜ਼ੂਰ ਕਹਿੰਦੇ ਨੇ ਤਦੈ ਧਾਵਤ ਵਰਜ ਰੱਖ ਮੂੜੇ। ਹੇ ਮੂਰਖ, ਇਸ ਦੌੜਦੇ ਹੋਏ ਮਨ ਨੂੰ
एक जगह ते टका अपने अंदर टका अंतर तेरा निदान पिया तेरे अंदर नाम दा बहुत वड्डा खजाना है ये अंदर टिकेगा तो खजाना प्राप्त होगा तो बाहर दौड़िया फिर जिस जल निध कारण तुम जग आए सो अमृत गुर पाही जियो छोड़ो वेश भेख चतुराई दुबदा ए फल नाही जियो मन रे थिर रहो मत कत जाही जियो बाहर ढूंढत बहुत दुख पावे घर अमृत घट माही जियो। बाबा जी का आगमन पुरब मना रहे हो उन्हां दा बड़ा प्रसिद्ध बचन है फरीदा जंगल जंगल क्या पवे वाण कंडा मोड़े वसी रब ही आली है रब वसी ही आली है हिरदे विच रब वसी वसदा अर्थ समझ लई मैं बेनती कर रहा वसी रब ही आली है रब वसी रब तेरे हिरदे च वसदा तेरी सुरत विच वसदा। जंगल क्या ढूंढे बाहर ना पटक हजूर गुरु अमरदास महाराज परोपकार कर रहे ने गुरमुख होवे ता हर रस पीवे जे तू गुरु वाला बन जाए जे तू गुरु दी शरण विच आ जाए गुरु दा तू उपदेश सुने फिर तेनू हर रस प्राप्त होवेगा। वाहिगुरु जदों हर रस प्राप्त होवेगा ना उदों बाकी रस छुट जाणगे रारा रस निरस कर जानिया होए निरस सो रस पहचानिया ए रस छाडे ओ रस आवा ए रस पिया ओ रस नहीं पावा। फिर समझ आवेगी बिख है बन फीका त्याग री सखिए नाम महारस पियो इत रस चाखे बुढ़ गई सगरी सुखी ना होवत जियो। गुरमुख होवे अजे कल ही महाराज ने बख्शिश की है झजे कदे ना झूरै मूड़े सतगुर का उपदेश सुन तू विखा तू किते गुरु दी शरण विच आ के ते वेख गुरु दा उपदेश सुन के वेख ते तेनू समझ आवेगी भी एदे नाल मेरे झोरे मुक गए ने ते दूजी गल नसीहत कीती भी सतगुर बाजो गुर नहीं कोई नगुरे का है नाउ बुरा सतगुरु केवल पूरा जो पारब्रह्म स्वरूप गुरु है वह है और जिहड़ा ओदी शरण नहीं आया ओदा ते नाम ही भैड़ा है ओदा ते नाम ही बुरा भाव ओदी शोभत विच मनुख दा आत्मक दृष्टिकोण तो नुकसान हुंदा है ओदे वाइब्रेशन इस तरह दे हुंदे ने ओदा ओरा इस तरह दा हुंदा है। सत्संग जिहड़ा मनमुख है ना ओदे कोल गवाण लई कुछ नहीं हुंदा जिवें तुसीं कोई बड़ी वधिया जी टाइल लैके ना ते ओनू खिंगर दे नाल रगड़ो खिंगर ते ठेठ पंजाबी दा शब्द है जिहड़ा इट नूं ज्यादा सेक लग जांदा पट्ठिआं च ओह डिंग पड़िंगा जिहा ब्ल्यू जा कलर हो जाता ओदा ते ओह शेप ओदी विगड़ जांदी है बड़ा सख्त हो जाता है ओनू किसे टाइल दे नाल कसाईए ते खिंगर कोल गवाण वास्ते कुछ नहीं गा ते टाइल दा रहिंदा कुछ नहीं गा। मनमुख दे कोल गुरमुख जिहड़ा है ओदा नुकसान हुंदा हां बहुत जबरदस्त विल पावर होए ते ओनू सधारण दी बिरती नाल ओदी शोभत करे प्रेरे बात बन से पर ए वी मैं बेनती कर दिया कदी कदी मनमुखता ही इस कदर वध जांदी है भी उत्थे गुरमुख दी भी कोई पेश नहीं चलदी ता उमर गुरु अर्जन साहब पिरथी चंद नूं बंदा बनांदे रहे ओह नहीं बनिया बाली सुग्रीव दा झगड़ा दूर करन लई रामचंद्र जी ने कोई कसर बाकी नहीं छड़ी तीरमल बंदा नहीं बनिया राम राय बंदा नहीं बनिया पिरथी चंद बंदा नहीं बनिया तुहाडे सामने इतिहास है। गुरु रामदास परे दरबार च कह रहे भी काहे पूत झगरत हो संग बाप जिनके जने बडीरे तुम हो तिन स्यों झगरत पाप। इस वास्ते नगुरे का है नाउ बुरा एक बार अज दे इन्हां बचना नूं फिर आप जी की नजर करा गुरमुख होवै ता हर रस पीवै जुगा जुगंतर खाहे पिया। महाराज कहिंदे जिहड़ा ये भोजन है ना नाम दा भोजन
वाहगुरु की सिफ सलाह की बाणी का भोजन इनू कोई जुगा जुगांतरां तक भी खांदा रहे ना ते गुरमुखो ये मुकदा नहीं गा। इसे नू आप जी कहिंदे हो खावे खर्चे रल मिल भाई तोट ना आवे वध हो जाए। इसे नू गुरु अर्जन साहब सचे पातशाह कहिंदे ने भी जे को खावे जे को पुंचे तिस का होए उधारो। आओ समाप्ति करिए, एक बार बेनती प्रवान करके तुसी भी रसना पवित्र करो ते थोड़ा जिहा ठरमे नाल जिस तरह दास बेनती करे उस तरह ही तुसी कोशिश करनी। हजूर कहिंदे ने जे को खावे जे को पुंचे जे को खावे जे को पुंचे जे को जेड़ा जेड़ा खाएगा ते खा के पुंचे मैंने पचाएगा। फिर किसे नू श्राप दे दिता किसे नू वर दे दिता ये कैं करन वाली गल है उल्टी करन वाली गल है। फिर इनू पचा जाए बाणी पढ़दा है सिमरन करदा है जुबान ते बरकत आ गई है हुण जरा कु सोच विचार के बचन करे चिथ के बचन करे भी मेरे मूह निकलिया बचन किसी का कोई जानी माली नुकसान ना हो जाए। इनू हजूर कहिंदे ने जे को खावे जे को पुंचे जे को खावे जे को पुंचे जे को जे को

0: ਤਿਸਕਾ ਫਿਰ ਹਜ਼ੂਰ ਨਸੀਹਤ ਕਰਦੇ ਨੇ ਇਹ ਵਸਤ ਤਜੀ ਨੈ ਜਾਈ ਨਿਤ ਨਿਤ ਰੱਖ ਔਰ ਤਾਰੋ ਇਹਨੂੰ ਛੱਡਣਾ ਨਹੀਂ ਗਾ ਹਮੇਸ਼ਾ ਹਿਰਦੇ ਚ ਧਾਰਨ ਕਰਕੇ ਰੱਖੋ ਤਮ ਸੰਸਾਰ ਚਰਨ ਲੱਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਆਓ ਗੁਰੂ ਸਵਾਰਿਆਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਜੋ ਕਿ ਦੋ ਤਿੰਨ ਦਿਨਾਂ ਦੇ ਪ੍ਰੋਗਰਾਮ ਜੋ ਚੱਲ ਰਹੇ ਨੇ ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਆਗਮ ਪੁਰਬ ਨੂੰ ਸਮਰਪਿਤ ਉਸ ਵਿੱਚ ਸੰਤ ਬਾਬਾ ਨਰਾਇਣ ਪ੍ਰਕਾਸ਼ ਸਿੰਘ ਜੀ ਇਹਨਾਂ ਦੀਵਾਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਲਈ ਪਹੁੰਚੇ ਨੇ ਸੋ ਅੱਜ ਦਾ ਜੋ ਦੀਵਾਨ ਹੈ ਉਸ ਤੋਂ ਉਪਰੰਤ ਕੱਲ੍ਹ ਦਾ ਉਹਨਾਂ ਦਾ ਲਾਸਟ ਦੀਵਾਨ ਹੋਵੇਗਾ ਇਸ ਤੋਂ ਉਪਰੰਤ 8:30 ਤੋਂ ਲੈ ਕੇ 9:30 ਤੱਕ ਸਿਮਰਨ ਹੋਵੇਗਾ ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਲਗਵਾਓ ਇੱਕ ਜ਼ਰੂਰੀ ਬੇਨਤੀ ਲਿਵਿੰਗਸਟਨ ਕਿਰਪਾਨ ਕੇਸ ਨੂੰ ਯਾਦ ਕਰਦੇ ਹੋਏ ACLU ਹੈ ਕਿ ਇਹ ਉਹ ਸੰਸਥਾ ਹੈ ਜਦੋਂ ਕਿ 1994 ਦੇ ਵਿੱਚ ਸਾਡੇ 3-4 ਬੱਚਿਆਂ ਨੂੰ ਲਿਵਿੰਗਸਟਨ ਦੇ ਸਕੂਲ ਦੇ ਵਿੱਚੋਂ ਕਿਰਪਾਨ ਪਾਉਣ ਤੋਂ ਰੋਕਿਆ ਗਿਆ ਉਸ ਕਿਰਪਾਨ ਦੇ ਖਿਲਾਫ ACLU ਨੇ ਬਿਨਾਂ ਕੁਛ ਚਾਰਜ ਕੀਤੇ ਕੋਰਟਾਂ ਦੇ ਵਿੱਚ ਕੇਸ ਲੜੇ ਕੱਲ੍ਹ ਸਿੱਖ ਧਾਰਮਿਕ ਆਜ਼ਾਦੀ ਦੀ ਰਾਖੀ ਦੇ ਸਨਮਾਨ ਵਿੱਚ ਇਸ ਸੰਸਥਾ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜੋ ਕਿ ਫੰਡ ਰੇਜ਼ ਕਰ ਰਹੇ ਹਾਂ ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਸ ਸੰਸਥਾ ਨੇ ਸਾਡੇ ਲਈ ਐਡਾ ਵੱਡਾ ਉਸ ਟਾਈਮ ਇੱਕ ਸਟੈਪ ਚੱਕ ਕੇ ਇੰਨਾ ਖਰਚਾ ਕਰਕੇ ਇੱਕ ਸਾਡੇ ਧਾਰਮਿਕ ਚਿੰਨ੍ਹ ਨੂੰ ਬਚਾਇਆ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਦਸਵੰਧ ਵਿੱਚੋਂ ਉਹਨਾਂ ਨੂੰ ਕੁਛ ਨਾ ਕੁਛ ਜ਼ਰੂਰ ਦਈਏ ਕੱਲ੍ਹ ਵਾਰ ਟੇਬਲ ਲੱਗੇਗਾ ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੇ ਕੋਈ ਵੀ ਉਹਨਾਂ ਨੂੰ ਕੈਸ਼ ਦੇਣਾ ਚਾਹੁੰਦਾ ਹੈ ਜਾਂ ਚੈੱਕ ਦੇਣਾ ਚਾਹੁੰਦਾ ਹੈ ਜੋ ਚੈੱਕ ਹੈ ACLU ਦੇ ਨਾਮ 'ਤੇ ਆਪ ਪੇ ਟੂ ਦੀ ਆਰਡਰ ਆਫ ACLU ਕਰ ਸਕਦੇ ਹੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਬਾਬਾ ਨਾਰਾਇਣ ਪ੍ਰਕਾਸ਼ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਪਾਸੋਂ 8:30 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ ਉਸ ਤੋਂ ਉਪਰੰਤ ਸਿਮਰਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤਾਂ ਕੋਈ ਵੀ ਕੰਮ ਨਹੀਂ ਆਉਂਦਾ। ਔਰ ਜੋ ਹੈ ਹੀ ਸਿੱਖ ਉਸਦਾ ਤੇ ਧਰਮ ਹੈ ਅੰਤਲੇ ਸਵਾਸਾਂ ਤੱਕ ਸਿੱਖਿਆ ਗ੍ਰਹਿਣ ਕਰੇ। ਪਰ ਸਿਖਾ ਕੌਣ ਸਕਦਾ? ਜੇ ਕੋਈ ਸਿੱਖਣਾ ਚਾਹੇ ਕਿਸ ਕੋਲ ਜਾ ਕੇ ਸਿੱਖੇ? ਉਸ ਕੋਲ ਜਾ ਕੇ ਸਿੱਖੇ ਜੋ ਪਹਿਲਾਂ ਆਪ ਸਿੱਖਿਆ। ਜੋ ਇਸ ਮਾਰਗ ਤੇ ਤੁਰਿਆ ਉਹੀ ਉਹ ਕਿਸੇ ਨੂੰ ਮਾਰਗ ਦੱਸ ਸਕਦਾ। ਜੋ ਮੰਜ਼ਿਲ ਤੇ ਪਹੁੰਚਿਆ ਉਹ ਕਿਸੇ ਦੀ ਬਾਂਹ ਉਂਗਲ ਫੜ ਕੇ ਉਸਨੂੰ ਮੰਜ਼ਿਲ ਤੱਕ ਪਹੁੰਚਾ ਸਕਦਾ। ਉਹ ਕੌਣ ਹਨ? ਉਹ ਹਨ ਸੰਤ। ਸਾਹਿਬ ਬਚਨ ਕਰ ਰਹੇ ਹਨ, ਸੰਤਾਂ ਕੀ ਹੋਏ? ਦਾਸ। ਇਹਨਾਂ ਦੀ ਦਾਸਰੀ ਹੋ ਜਾ, ਦਾਸਾ ਭਾਵ ਗ੍ਰਹਿਣ ਕਰ ਲੈ ਜੀ। ਬਸ ਸੰਤਾਂ ਕੋਲ ਹੀ ਜਾਂਦਾ ਰਹਾ? ਨਹੀਂ, ਸੰਤਾਂ ਕੋਲ ਇਸ ਵਾਸਤੇ ਜਾਣਾ ਹੈ ਕਿ ਉੱਥੋਂ ਜਾ ਕੇ ਸਿੱਖਣਾ। ਆਚਾਰ ਜੀਵਨ ਦਾ ਚੱਜ ਸਿੱਖਣਾ। ਸਭ ਤੋਂ ਵੱਡਾ ਚੱਜ ਹੈ ਸਗਲ ਗੁਣਾ ਗੁਣ ਉਤਮੋ। ਗੁਣਾਂ ਵਿੱਚੋਂ, ਸਾਰੇ ਗੁਣਾਂ ਵਿੱਚੋਂ ਉੱਤਮ ਸਭ ਤੋਂ ਮੁੱਖ ਗੁਣ ਪਰਤਾ ਦੂਰ ਨਾ ਪਿਖਰੀ। ਉਹ ਪਰਤਾ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਉਹ ਤੈਥੋਂ ਦੂਰ ਨਹੀਂ ਹੈ। ਇਹ ਫਰੀਦ ਜੀ ਦੇ ਦਿਨ ਮਨਾ ਰਹੇ ਹਨ, ਜਿਸ ਵੇਲੇ ਅਜੇ ਛੋਟੀ ਉਮਰ ਵਿੱਚ ਸਨ ਤੇ ਮੌਲਵੀ ਕੋਲ ਪੜ੍ਹਨੇ ਪਾਏ। ਤੇ ਮਾਤਾ ਨੇ ਆਖਿਆ, ਮੌਲਵੀ ਸਾਹਿਬ ਮੇਰੇ ਫਰੀਦ ਨੂੰ ਕੇਵਲ ਦੁਨਿਆਵੀ ਸਬਕ ਨਾ ਸਿਖਲਾਣਾ, ਕੋਈ ਅਗਾਂਹ ਦੀ ਬਾਤ ਵੀ ਕੋਈ ਸੋਝੀ ਪਾਣਾ। ਮੌਲਵੀ ਨੇ ਸਦਿਆ ਫਰੀਦ ਨੂੰ ਵੀ ਤੇ ਇੱਕ ਹੋਰ ਬਾਲਕ ਨੂੰ।

ਇਹ ਕੁੱਕੜ ਲੈ ਜਾਓ ਔਰ ਇਸ ਨੂੰ ਸ਼ਾਮਾਂ ਤੱਕ ਜ਼ਬਾਂ ਕਰਕੇ ਆਣਾ। ਪਰ ਕਰਨਾ ਉੱਥੇ ਜਿੱਥੇ ਕੋਈ ਵੇਖਦਾ ਨਾ ਹੋਵੇ। ਦੋਨੋਂ ਹਮ ਜਮਾਤੀ ਤੁਰ ਪਏ। ਇੱਕ ਨੇ ਤੇ ਸਾਰੀ ਦੁਨੀਆਂ ਤੋਂ ਬਚ ਬਚਾ ਕੇ ਬਚ ਬਚਾ ਕੇ ਦੁਨੀਆ ਨਾ ਵੇਖੇ ਤੇ ਐਸੀ ਜਗ੍ਹਾ ਤੇ ਉਸਨੂੰ ਜ਼ਬਾਂ ਕੀਤਾ, ਉਸਦੀ ਧੌਣ ਮਰੋੜ ਛੱਡੀ। ਤੇ ਫਰੀਦ ਜੀ ਸ਼ਾਮ ਪੈ ਗਈ, ਵਾਪਿਸ ਆ ਗਏ ਨਾਲ ਉਹ। ਮੌਲਵੀ ਸਾਹਿਬ ਜੀ ਨੇ ਪੁੱਛਿਆ, ਫਰੀਦਾ ਤੂੰ ਕਿਉਂ ਨਹੀਂ ਇਸਨੂੰ ਜ਼ਬਾਂ ਕੀਤਾ, ਇਸਦੀ ਬਲੀ ਦਿੱਤੀ? ਆਖਿਆ, ਮੌਲਵੀ ਸਾਹਿਬ ਤੁਹਾਡਾ ਬਚਨ ਮੰਨ ਕੇ ਮੈਂ ਦੁਨੀਆ ਤੋਂ ਛੁਪਾਂਦਾ। ਇੱਕ ਕੋਰ ਘਣੇ ਜੰਗਲ ਵਿੱਚ ਪਹੁੰਚਿਆ ਕਿ ਇੱਥੇ ਇਸਦੀ ਬਲੀ ਦਿੰਦਾ ਹਾਂ, ਇੱਥੇ ਇਸਨੂੰ ਜ਼ਬਾ ਕਰਦਾ ਹਾਂ। ਪਰ ਜਿਸ ਵੇਲੇ ਮੈਂ ਇਸਦੀ ਧੌਣ ਮਰੋੜਨ ਲੱਗਾ, ਹੱਥ ਵਿੱਚ ਮੈਂ ਛੁਰੀ ਲਈ ਵਾਹਣ ਲੱਗਾ, ਮੈਂ ਇਸ ਵੱਲ ਤੱਕਿਆ, ਇਸਨੇ ਮੇਰੇ ਵੱਲ ਤੱਕਿਆ। ਮੇਰੇ ਮਨ ਵਿੱਚ ਆਈ, ਹੋਰ ਕੋਈ ਨਹੀਂ ਪਿਆ ਦੇਖਦਾ, ਇਹ ਤਾਂ ਪਿਆ ਵੇਖਦਾ ਨਾ। ਮੈਂ ਫਿਰ ਇਸਦੀ ਅੱਖਾਂ ਤੇ ਪੱਟੀ ਬੰਨ੍ਹੀ ਕਿ ਇਹ ਵੀ ਨਾ ਵੇਖੇ। ਸਭ ਤੋਂ ਛੁਪਾ ਕੇ ਕਰਨਾ ਹੈ, ਕੋਈ ਨਾ ਵੇਖੇ, ਇਹ ਵੀ ਕਿਉਂ ਵੇਖੇ? ਮੈਂ ਇਸਦੀ ਅੱਖਾਂ ਤੇ ਪੱਟੀ ਬੰਨ੍ਹ ਛੱਡੀ। ਫਿਰ ਮੈਂ ਜਿਸ ਵੇਲੇ ਛੁਰੀ ਵਾਣ ਲੱਗਾ, ਮੇਰੇ ਮਨ ਨੇ ਆਵਾਜ਼ ਦਿੱਤੀ, ਹੋਰ ਕੋਈ ਨਹੀਂ ਪਿਆ ਵੇਖਦਾ, ਇਹ ਖੁਦ ਵੀ ਨਹੀਂ ਪਿਆ ਵੇਖਦਾ, ਇਸਦੀ ਅੱਖਾਂ ਤੇ ਪੱਟੀ ਬਣ ਦਿੱਤੀ ਹੈ, ਪਰ ਖੁਦਾਵੰਦ ਤਾਲਾ ਤੇ ਪਿਆ ਵੇਖਦਾ, ਰੱਬ ਤੇ ਵੇਖ ਰਿਹਾ। ਮੌਲਵੀ ਸਾਹਿਬ ਮੈਨੂੰ ਇਹ ਦੱਸੋ, ਮੈਂ ਰੱਬ ਦੀ ਅੱਖਾਂ ਤੇ ਪੱਟੀ ਕਿੰਜ ਬੰਨਾ? ਮੈਂ ਰੱਬ ਦੀ ਅੱਖਾਂ ਤੇ ਪੱਟੀ ਕਿੰਜ ਬੰਨਾ? ਉਹ ਤੇ ਪਿਆ ਵੇਖ ਲੈ, ਕਿਉਂਕਿ ਉਹ ਹਰ ਵੇਲੇ ਅੰਗ ਸੰਗ ਹੈ, ਉਹ ਹਰ ਵੇਲੇ ਨਾਲ ਹੈ। ਕਿੰਨਾ ਦੇ ਨਾਲ ਹੈ? ਜਿਨ੍ਹਾਂ ਨੇ ਆਪਣੇ ਅੰਦਰ ਝਾਤੀ ਪਾ ਲਈ, ਉਹ ਅੰਦਰ ਬੈਠਾ ਹੈ। ਫਰੀਦਾ, ਜੇ ਤੂੰ ਅਕਲ ਲਤੀਫ਼,

ਮਤ ਗੋਦਲੀ ਦੇ ਵਿੱਚ ਲਾਲ ਹੋਵੇ। ਮਹਾਂਪੁਰਖ ਸਮਝਾਉਂਦੇ ਸਨ ਇੱਕ ਡੱਬੀ ਵਿੱਚ ਹੀਰਾ ਪਿਆ ਤੇ ਇੱਕ ਡੱਬੀ ਦੇ ਵਿੱਚ ਜ਼ਹਿਰ ਪਈ, ਡੱਬੀ ਦਾ ਕੀ ਮੁੱਲ ਹੈ? ਜ਼ਹਿਰ ਘਾਤਕ ਹੈ, ਮਾਰੂ ਹੈ, ਤੇ ਹੀਰਾ ਹੀਰੇ ਦਾ ਕਿਆ ਮੁੱਲ ਹੈ? ਆਉਂਦੇ ਸਨ ਇਸੇ ਤਰ੍ਹਾਂ ਇਹ ਸਰੀਰ ਹਨ, ਇਹ ਘੱਟ ਹੈ। ਕਈਆਂ ਦੇ ਐਸੇ ਸਰੀਰ ਜਿਨ੍ਹਾਂ ਦੇ ਅੰਦਰ ਕੇਵਲ ਨਿੰਦਾ ਚੁਗਲੀ ਈਰਖਾ ਦੁਵੈਖ, ਇਹ ਅੰਦਰ ਜ਼ਹਿਰ ਭਰੀ ਬੈਠੇ ਹਨ। ਤੇ ਕਈ ਐਸੇ ਗੁਰਮੁਖ ਜਨ ਜਿਨ੍ਹਾਂ ਦਾ ਸਵਾਸ ਸਵਾਸ ਜਪਦਾ ਸਤਨਾਮ ਸ੍ਰੀ ਵਾਹਿਗੁਰੂ। ਉਹ ਹੀਰਾ ਹੈ, ਹੀਰਾ ਕਿਸ ਦਾ ਬਾਪੜਾ, ਪੁਜੇ ਨਾ ਰਤਨ ਕਰੋੜ, ਉਸਦੀ ਕਰਨੀ ਕਮਾਈ ਲੱਖਾਂ ਹੀਰੇ ਜਵਾਹਰਾਤ ਉਸਦਾ ਮੁੱਲ ਨਹੀਂ ਤਾਰ ਸਕਦੇ। ਕਮਲੀ ਨੇ ਆਖਿਆ ਵੇਖ ਲੈ, ਫਰੀਦ ਨੇ ਆਖਿਆ ਤੂੰ ਵੀ ਵੇਖ ਲੈ, ਸ਼ਰਤ ਲੱਗ ਗਈ। ਤਾਂਹੀਓ ਕੋਈ ਬੱਚੇ ਆ ਗਏ, ਉਹਨਾਂ ਨੇ ਉਹ ਗੋਦਲੀ ਕਮਲੀ ਚੁੱਕੀ ਤੇ ਉਸਦੀ ਗੇਂਦ ਬਣਾ ਲਈ ਤੇ ਉਸਨੂੰ ਸੋਟੀਆਂ ਮਾਰ ਖੇਡ ਬਣਾ ਲਿਆ। ਫਰੀਦ ਨੇ ਆਖਿਆ ਵੇਖਿਆ ਤੂੰ ਤੇ ਸੰਤਾਂ ਦੀ ਸੇਵਾ ਵਿੱਚ ਆਈ ਸੀ ਤਾਂ ਤੈਨੂੰ ਲੋਕੀ ਹੱਥ ਲਾ ਲਾ ਕੇ ਵੇਖਦੇ ਸਨ। ਸੰਤਨ ਕਾ ਦਾਨਾ ਰੁੱਖਾ ਸੋ ਸਰਵ ਨਿਧਾਨ, ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪਤ ਖੋਈ। ਕਮਲੀ ਨੇ ਆਖਿਆ ਮੇਰੇ ਨਾਲ ਤੇ ਜੋ ਹੋਈ ਤੇਰੇ ਨਾਲ ਵੀ ਹੋਵੇਗੀ। ਪਿੰਡ ਦਾ ਚੌਧਰੀ ਕਿਲਾ ਉਸਾਰ ਰਿਹਾ, ਉਸਦੇ ਬੰਦੇ ਆਏ, ਉਹਨਾਂ ਨੇ ਫਰੀਦ ਨੂੰ ਮਜ਼ਦੂਰ ਜਾਣ ਕੇ ਵਿਗਾਰੀ ਫੜ ਲਿਆ। ਜਿਸ ਵੇਲੇ ਮਜ਼ਦੂਰੀ ਤੇ ਲਾ ਦਿੱਤਾ, ਆਖਿਆ ਇੱਟਾਂ ਚੁੱਕ ਤਗਾਰੀ ਚੁੱਕ, ਜਿਸ ਵੇਲੇ ਫਰੀਦ ਜੀ ਨੇ ਤਗਾਰੀ ਚੁੱਕੀ, ਇੱਟਾਂ ਭਾਰ ਚੁੱਕੀਆਂ ਤੇ ਤਗਾਰੀ ਸਿਰ ਤੋਂ ਸਵਾ ਫੁੱਟ ਉੱਚੀ ਹੋ ਗਈ। ਗੁਰੂ ਕੀ ਸੰਗਤ ਜਪੋ ਸਤਨਾਮ। ਚੌਧਰੀ ਆ ਗਿਆ, ਇਹ ਤੇ ਕੋਈ ਰੱਬ ਦਾ ਬੰਦਾ ਹੈ, ਇਹ ਸੱਚਮੁੱਚ ਫਕੀਰ ਹੈ, ਇਹ ਨਗਰ ਹੁਣ ਮੇਰੇ ਨਾਮ ਤੇ ਨਹੀਂ ਹੋਏਗਾ, ਇਸ ਨਗਰ ਦਾ ਨਾਮ ਹੋਏਗਾ ਫਰੀਦਕੋਟ। ਗੁਰੂ ਕੀ ਸੰਗਤ ਜਪੋ ਸਤਨਾਮ। ਫਰੀਦ ਜੀ ਆਖਦੇ ਹਨ ਆਪਣੇ ਅੰਦਰ ਝਾਤੀ ਪਾਓ, ਮਤ ਸ਼ਰਮਿੰਦਾ ਧੀਮਈ ਸਾਈਂ ਦੇ ਦਰਬਾਰ, ਜਿੰਨੀ ਕੰਮੀ ਨਾਹੇ ਗੁਣ ਤੇ ਕਮਲੇ ਵਿਸਾਰ।

ਛੱਡ ਕਰੇ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਸ ਵੇਲੇ ਮਹਾਂਪੁਰਖਾਂ ਨੇ ਸ੍ਰੀਮਾਨ ਸੰਤ ਸੁਜਾਨ ਸਿੰਘ ਜੀ ਮਹਾਰਾਜ ਨੇ ਜਾਣਾ ਤੇ ਆਖਣਾ ਬਈ ਕੋਈ ਇਸ ਮਨ ਨੂੰ ਚੋਟ ਲਾ, ਚੋਟ ਲਾ। ਹੁਣ ਸਰਵਣ ਕਰ ਰਹੇ ਸੀ ਨਾ, ਮਨ ਲੋਚੇ ਬੁਰਿਆਈਆਂ ਗੁਰਸਬਦੀ, ਇਹ ਮਨ ਹੋਲੀ, ਇਸ ਮਨ ਨੂੰ ਚੋਟ ਲਾ, ਸੰਸਾਰ ਦਿਖਾ, ਸਿੱਧੀਆਂ ਧਾਰਨਾਵਾਂ ਸੁਣਨੀਆਂ,

ਆਖਿਆ ਇਸ ਮਨ ਨੂੰ ਚੋਟ ਲਾ, ਦੁਨੀਆਂ ਦਿਖਾ, ਇਹ ਦੁਨੀਆਂ ਨਾਲ ਚਿੱਤ ਲਾਈ ਬੈਠਾ। ਗੁਰੂ ਤੋਂ ਦੂਰ ਹੋ ਗਿਆ, ਇਹ ਤਾਂ ਗੁਰੂ ਦੇ ਕੋਲ ਹੋਵੇ, ਗੁਰੂ ਨੂੰ ਕੋਲ ਅੰਗ ਸੰਗ ਤਾਂ ਜਾਣੇ ਜੇ ਦੁਨੀਆਂ ਨੂੰ ਝੂਠ ਮੰਨੇ। ਹੋਰ ਧਾਰਨਾ ਸੁਣਿਆ ਕਰਦੇ ਸਨ, ਕਿਆ ਗੂੰਜਾਂ ਪੈਂਦੀਆਂ ਸਨ। ਫਰੀਦ ਦਾ ਜਿਸ ਵੇਲੇ ਜ਼ਿਕਰ ਆਉਣਾ ਤੇ ਬਾਬਾ ਜੀ ਨੇ ਕਹਿਣਾ ਇਹ ਧਾਰਨਾ ਪੜ੍ਹੋ,

ਜੀ ਜਾ ਰਹੇ ਸਨ, ਅੱਗੇ ਕਬਰ ਪੁੱਟੀ ਪਈ ਹੈ, ਖੁੱਲੀ ਪਈ ਹੈ। ਮੁਰਦੇ ਦਾ ਇੰਤਜ਼ਾਰ ਕਰ ਰਹੀ ਹੈ। ਇੰਜ ਜਾਪਿਆ ਜਿਵੇਂ ਕਬਰ ਵਿੱਚੋਂ ਗੋਰ, ਗੋਰ ਦਾ ਅਰਥ ਹੈ ਕਬਰ, ਗੋਰ ਵਿੱਚੋਂ ਆਵਾਜ਼ ਆਈ, ਫਰੀਦਾ ਤੂੰ ਤੇ ਫਕੀਰ ਹੈ, ਫਕੀਰ ਜਿਉਂਦਾ ਕੀ ਤੇ ਮੁਰਦਾ ਕੀ, ਆ ਮੇਰੇ ਵਿੱਚ ਪੈ ਜਾ। ਗੋਰ ਨਿਮਾਣੀ ਸੱਡ ਕਰੇ, ਸੱਡ ਕਰ ਰਹੀ ਹੈ, ਵਾਜਾਂ ਪਈ ਮਾਰ। ਸਾਧ ਸਾਨੂੰ ਵੀ ਆਵਾਜ਼ਾਂ ਪਈਆਂ ਪੈਂਦੀਆਂ ਹਨ, ਜੀਵਨ ਮੁੱਕਣ ਤੇ ਆਇਆ, ਅਸੀਂ ਸੁਣਦੇ ਨਹੀਂ ਪਏ। ਰੋਜ਼ ਸਾਨੂੰ ਆਵਾਜ਼ਾਂ ਪਈਆਂ ਪੈਂਦੀਆਂ ਹਨ ਪਰ ਅਸੀਂ ਸੁਣਦੇ ਨਹੀਂ। ਫਰੀਦ ਨੇ ਸੁਣ ਲਿਆ, ਗੋਰ ਨੇ ਮਾਣੀ ਸੱਡ ਕਰੇ ਨਿਘਰਿਆ ਘਰ ਆਓ, ਸਰ ਪਰ ਮੈਂ ਤੇ ਆਵਣਾ ਮਰਨੋ ਨਾ ਡਰਿਆ। ਅਖੀਰ ਇੱਕ ਦਿਨ ਆਉਣਾ ਹੀ ਹੈ ਨਾ, ਹੁਣ ਹੀ ਆ ਜਾ। ਕੀ ਦੁਨੀਆਂ ਦੇ ਲੋਭ ਲਾਲਚ ਸਵਾਦ ਅਜੇ ਮੁੱਕੇ ਨਹੀਂ, ਹੰਢਾਏ ਨਹੀਂ, ਭੋਗ ਨਹੀਂ ਲਏ, ਬਸ ਕਰ। ਦੁਨੀਆਂ ਨਾਲ ਚਿਤਲਾਈ ਬੈਠਾ। ਫਰੀਦ ਦੇ ਮਨ ਵਿੱਚ ਆਇਆ ਇੱਕ ਵਾਰੀ ਤੇ ਪੈ ਜਾ। ਫਿਰ ਮਨ ਨੇ ਕਾਂਟਾ ਬਦਲਿਆ, ਗੋਰ ਨੂੰ ਪੁੱਛਣ ਲੱਗੇ, ਫਰੀਦ ਜੀ ਮੈਂ ਤੇਰੇ ਵਿੱਚ ਪੈ ਜਾਵਾਂ ਤੂੰ ਕੀ ਕਰੀਂਗੀ। ਆਵਾਜ਼ ਆਈ, ਮੈਂ ਤਿੰਨ ਕੰਮ ਕਰਦੀ ਹਾਂ। ਮੈਂ ਤਿੰਨ ਕੰਮ ਕਰਦੀ ਹਾਂ ਜਿਸ ਨੂੰ ਕਿੱਥੇ ਕੋਈ ਢੋਈ ਨਹੀਂ ਮਿਲਦੀ, ਕੋਈ ਥਾਂ ਨਹੀਂ ਮਿਲਦੀ, ਉਹ ਮੇਰੇ ਵਿੱਚ ਆ ਜਾਵੇ ਮੈਂ ਉਸਨੂੰ ਥਾਂ ਦਿੰਦੀ। ਦੁਨੀਆਂ ਸਾਰੇ ਪੜਦੇ ਇੱਕ ਦੂਜੇ ਦੇ ਲਾਹ ਦਿੰਦੀ ਹੈ, ਖਿੱਚ ਦਿੰਦੀ ਹੈ, ਮੈਂ ਸਾਰਿਆਂ ਦੇ ਪੜਦੇ ਢੱਕ ਲੈਂਦੀ ਤੇ ਮੈਂ ਆਪ ਜਿਉਂ ਜੀ ਹਾਂ, ਮੈਂ ਮਿੱਟੀ ਹਾਂ, ਜੋ ਮੇਰੇ ਵਿੱਚ ਆ ਜਾਂਦਾ ਹੈ ਮੈਂ ਉਸਨੂੰ ਆਪਣਾ ਰੂਪ ਮਿੱਟੀ ਕਰ ਦਿੰਦੀ। ਫਰੀਦ ਤੈਣ ਲੱਗਾ ਤੇ ਕਹਿੰਦਾ ਨਹੀਂ, ਤੇਰੇ ਵਿੱਚ ਨਹੀਂ ਪੈਣਾ, ਮੈਂ ਗੋਰ ਵਿੱਚ ਪੈਣਾ ਪਰ ਮੇਰੀ ਗੋਰ ਹੋਰ ਹੈ।

ਤੇ ਗੁਰੂ ਨਾਨਕ ਸਾਹਿਬ ਆਪ ਜਾ ਪੁੱਜੇ ਇਸ ਪਾਪੀ ਨੂੰ ਬਖਸ਼ਣ ਵਾਸਤੇ। ਆਪਣੇ ਜਨ ਕਾ ਪਰਦਾ ਢੱਕ ਹੈ, ਬਿਧੀ ਚੰਦ ਦਾ ਕਿਵੇਂ ਪਰਦਾ ਢੱਕ ਲਿਆ ਸੀ ਚੋਰ, ਪਰ ਜਿਸ ਵੇਲੇ ਗੁਰਸਿੰਘ ਦੀ ਸੰਗਤ ਹੋ ਗਈ ਉਸਨੇ ਆਖਿਆ ਆ ਮੈਂ ਤੈਨੂੰ ਨਾਮ ਦੇ ਪੱਲੇ ਹੇਠ ਛੁਪਾ ਲਵਾਂ। ਤੇ ਤੀਸਰਾ ਕਰਮ ਜੋ ਮੈਂ ਆਪ ਹਾਂ ਉਸਨੂੰ ਉਸੇ ਦਾ ਰੂਪ ਕਰ ਦਿੰਦੀ ਹਾਂ, ਮੈਂ ਮਿੱਟੀ ਹਾਂ ਮੈਂ ਮਿੱਟੀ ਬਣਾ ਦਿੰਦੀ ਹਾਂ। ਆਖਿਆ ਨਹੀਂ, ਮੁਰਸ਼ਦ ਦੀ ਗੋਦ ਇਹ ਆਪਣਾ ਰੂਪ ਬਖਸ਼ ਦਿੰਦੀ ਹੈ। ਪਹਿਲਾਂ ਕੌਣ ਸੀ? ਭਾਈ ਲਹਿਣਾ ਜੀ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਹੋ ਗਈ ਗੁਰੂ ਅੰਗਦ ਹੋ ਗਏ। ਗੁਰੂ ਕੀ ਸੰਗਤ ਜਪੋ ਸਤਨਾਮ। ਮੈਂ ਮੇਰੇ ਮਹਾਂਪੁਰਖ ਸਮਝਾਂ।

ਅਨੇਕ ਪ੍ਰਕਾਰ। ਇਹ ਗੁਰੂ ਕੀ ਸੰਗਤ, ਇਹ ਗੁਰੂ ਦੀ ਗੋਦ ਹੈ, ਇਹ ਗੋਦ ਹੈ। ਉਹ ਗੋਰ ਨਹੀਂ ਚਾਹੀਦੀ ਸਿੱਖ ਨੂੰ, ਕਬਰਾਂ ਵਿੱਚ ਨਹੀਂ ਜਾਣਾ, ਮੜੀਆਂ ਮੜੀ ਮਸਾਨ ਨਾ ਜਾਈ। ਕਲਗੀਧਰ ਪਾਤਸ਼ਾਹ ਜੀ ਨੇ ਵਰਜਿਤ ਕੀਤਾ, ਕਬਰਾਂ ਤੇ ਜਾ ਕੇ ਕੋਈ ਦੀਵੇ ਨਹੀਂ ਜਗਾਉਣੇ, ਮਰਨ ਉਪਰੰਤ ਪਿੰਡ ਦਾਨ ਨਹੀਂ ਕਰਨੇ, ਮਰਨ ਉਪਰੰਤ ਸਾਧ ਸੰਗ ਪ੍ਰਭ ਦਿਓ ਨਿਵਾਸ। ਸੰਗਤ ਵਿੱਚ ਆ ਕੇ ਅਰਦਾਸ ਕਰਨੀ ਹੈ, ਅਬ ਕੀ ਵਾਰ ਬਖਸ਼ ਬੰਦੇ ਕੋ ਬਾਹਰ ਨਾ ਭਜਲ ਫੇਰਾ। ਇਹ ਸਿੱਖ ਦੀ ਜਮਾਤ ਹੈ, ਕਿਤਨਾ ਮਰਾਤਬਾ ਹੈ, ਗੁਰਸਿੱਖੀ ਕਿਤਨੀ ਉੱਚੀ ਹੈ। ਸਾਧ ਸੰਗਤ ਮਾਣ ਕਰੀਏ, ਅਸੀਂ ਐਸੇ ਗੁਰੂ ਦੇ ਸਿੱਖ ਜੋ ਜਿਉਂਦਿਆਂ ਵੀ ਮੁਕਤੀ ਦਿੰਦਾ, ਮਰਨ ਉਪਰੰਤ ਵੀ ਮੁਕਤੀ ਦਾ ਦਾਨ ਬਖਸ਼ਦਾ। ਆਪਣੀ ਗੋਦ ਵਿੱਚ ਆਪਣੇ ਸਿੱਖਾਂ ਪਿਆਰਿਆਂ ਨੂੰ ਨਿਵਾਸ ਬਖਸ਼ਦਾ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਕਾਸ। ਪਰ ਉਹ ਜਿਨ੍ਹਾਂ ਦੇ ਅੰਦਰ ਇਹ ਭਾਵਨਾ ਘਰ ਘਰ ਜਾਏ ਕਿ ਸਗਲ ਗੁਣਾ ਗੁਣ ਉਤਮਾ, ਜਿਸਨੇ ਗੁਰੂ ਨੂੰ ਦੂਰ ਕਰ ਦਿੱਤਾ ਹੈ, ਗੁਰੂ ਤਾਂ ਬਹੁਤ ਨੇੜੇ ਹੈ, ਬਹੁਤ ਨੇੜੇ ਹੈ, ਨੇੜਿਓਂ ਨੇੜੇ ਹੈ। ਜਦੋਂ ਵੀ ਦੂਰ ਹੋਇਆ ਸਿੱਖ ਹੀ ਦੂਰ ਹੋ ਗਿਆ। ਹੁਣ ਗੁਰੂ ਨੂੰ ਕਰਨਾ ਕੋਲ, ਗੁਰੂ ਦੇ ਕੋਲ ਜਾਣਾ। ਆਪ ਇੱਕ ਕਦਮ ਪਕੜਦਿਆਂ ਪੁੱਟਦਿਆਂ ਕੌਣ ਪਹੁੰਚੇ ਜੋ ਇਹ ਸਿੱਖਿਆ ਸਿੱਖ ਲਵੇ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ। ਇਹ ਸਿੱਖਿਆ ਕਿੱਥੋਂ ਪ੍ਰਾਪਤ ਹੋਵੇ? ਇਹ ਸਿੱਖਿਆ ਹੈ ਸਗਲ ਗੁਣਾ ਗੁਣ ਉਤਮ। ਇਹ ਸਿੱਖਿਆ ਪ੍ਰਾਪਤ ਹੋਵੇ ਸੰਤਾਂ ਕੀ ਹੋਏ ਦਾਸਰੀ। ਆ ਸਾਰੇ ਪੜ੍ਹੇ।

ਗਿਆ, ਤੂੰ ਕਮਾਤਰ ਇੱਕ ਬਾਬਾ ਜੀ ਦਾ ਜ਼ਿਕਰ। ਕਿਉਂਕਿ ਜਿਸ ਵੇਲੇ ਮੈਂ ਹੁਣੇ ਆਇਆ ਬਾਹਰ, ਐਸੀ ਗੁਰਮੁਖ ਰੂਹਾਂ ਦੇ ਦਰਸ਼ਨ ਹੋਏ ਜੋ ਬਾਬਾ ਜੀ ਦੇ ਨਾਮ ਤੋਂ ਸਦਕੇ। ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪ ਸਧਾਰਨ ਪਾਠ ਆਰੰਭਿਆ ਹੋਇਆ, ਔਰ ਸਧਾਰਨ ਪਾਠ ਦੀ ਮਰਿਆਦਾ ਆਪ ਦੱਸਦੇ ਸਨ ਰੋਜ਼ ਹੋਵੇ ਸਹਿਜ ਪਾਠ, ਭਾਵੇਂ ਇੱਕ ਅੰਗ ਹੋਵੇ ਹੋਵੇ ਰੋਜ਼, ਜੇ ਸਮੇਂ ਸਿਰ ਹੋਵੇ।

0: ਤੇ ਹੋਵੇ ਤੇ ਫਿਰ ਉੱਥੇ ਸੁਣਨ ਵਾਲਾ ਵੀ ਚੱਲ ਕੇ ਆਉਂਦਾ, ਗੁਰੂ ਚੱਲ ਕੇ ਆਉਂਦਾ। ਪਰ ਸਰੀਰ ਬਹੁਤ ਬਿਰਧ ਹੋ ਗਿਆ, ਬਹੁਤ ਤਾਪ ਸੀ, ਬਹੁਤ ਬੁਖਾਰ ਸੀ, ਜਿਵੇਂ ਕਿਵੇਂ ਆਏ ਪੰਕਤੀਆਂ। ਜਿਸ ਵੇਲੇ ਇੱਕ ਇੱਕ ਪੰਕਤੀ ਆਪ ਸਹਿਜ ਅਵਸਥਾ ਵਿੱਚ ਪੜ੍ਹ ਰਹੇ ਹਨ, ਪਰ ਬੁਖਾਰ ਇਤਨਾ, ਸਰੀਰ ਨੂੰ ਖੇਚਲ ਇਤਨੀ ਕਿ ਬੇਸੁਰਤ ਹੋ ਕੇ ਡਿੱਗ ਪਏ। ਗੁਰੂ ਕੀ ਸੰਗਤ ਜਪੋ
1: ਸਤਨਾਮ।
0: ਝਟ ਬਾਅਦ ਜਿਸ ਵੇਲੇ ਸੁਰਤ ਆਈ ਤੇ ਮਨ ਵਿੱਚ ਖਿਆਲ ਆਇਆ, ਮੇਰਾ ਪਾਠ ਖੰਡਿਤ ਹੋ ਗਿਆ, ਮੇਰਾ ਪਾਠ ਖੰਡਿਤ ਹੋ ਗਿਆ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤੇ ਆਖਿਆ, ਨੰਦ ਸਿਆ ਤੇਰਾ ਪਾਠ ਖੰਡਿਤ ਨਹੀਂ ਹੋਇਆ, ਜਿੱਥੇ ਤੂੰ ਅੱਖਰ ਛੱਡਿਆ ਉੱਥੇ ਮੈਂ ਲੈ ਲਿਆ। ਗੁਰੂ ਕੀ ਸੰਗਤ ਜਪੋ ਸਤਨਾਮ। ਜਿੱਥੇ ਤੂੰ ਪੰਕਤੀ ਛੱਡੀ ਉੱਥੋਂ ਮੈਂ ਚੁੱਕ ਲਈ। ਇਹ ਕੋਲ ਹੈ ਨਾ ਗੁਰੂ, ਗੁਰੂ ਪ੍ਰਤੱਖ ਹੈ, ਗੁਰੂ ਅੰਗ ਸੰਗ ਹੈ। ਪਰ ਕਿੰਨਾ ਦੇ ਜਿਨ੍ਹਾਂ ਨੇ ਇਹ ਆਚਾਰ ਸਿੱਖਿਆ ਹੈ। ਸਮੇਂ ਦੀ ਸਮਾਪਤੀ ਹੈ, ਆਓ ਬਾਕੀ ਕੱਲ ਦਾ ਇੱਕ ਦਿਨ ਹੈ ਨੀਅਤ, ਕੱਲ ਫਿਰ ਤੁਹਾਡੇ ਚਰਨਾਂ ਵਿੱਚ ਬੈਠ ਕੇ ਇਸੇ ਤਰ੍ਹਾਂ ਹਰਜਸ ਬਾਬਾ ਜੀ ਦੀ ਕਥਾ ਕਹਾਣੀਆਂ, ਹੋਰ ਵੀ ਕੋਈ ਜ਼ਿਕਰ ਹੁੰਦੇ ਪਰ ਫਰੀਦ ਜੀ ਦਾ ਜ਼ਿਕਰ ਹੋਵੇ ਔਰ ਬਾਬਾ ਜੀ ਦਾ ਜ਼ਿਕਰ ਹੋਵੇ। ਇਸ ਹਾਜ਼ਰੀਆਂ ਵਾਸਤੇ ਇਤਨਾ ਹੀ ਭਲਾ ਹੈ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਸ਼ੇਖਪ੍ਰੀਤ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜੋ ਸਾਲਾਨਾ ਵਿਸ਼ੇਸ਼ ਕੀਰਤਨ ਦਰਬਾਰ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਉਲੀਕੇ ਜਾਂਦੇ ਹਨ, ਉਸ ਸੰਬੰਧ ਵਿੱਚ ਆਪ ਜੀ ਨੂੰ ਇਸ ਦੀਵਾਨਾਂ ਵਿੱਚ ਪਹੁੰਚੇ ਵਿਸ਼ੇਸ਼ ਤੌਰ 'ਤੇ ਭਾਈ ਬਾਬਾ ਨਰੈਣ ਪ੍ਰਕਾਸ਼ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਜੋ ਕਿ ਸੰਤ ਬਾਬਾ ਸੁਜੈਨ ਸਿੰਘ ਜੀ ਦੇ ਪੋਤਰੇ ਹਨ ਅਤੇ ਨਾਲ ਪੜਪੋਤਾ ਜੀ ਜਿਹੜੇ ਤਬਲੇ ਦੀ ਸੇਵਾ ਕਰਦੇ ਹਨ, ਇਹਨਾਂ ਦਾ ਕੱਲ੍ਹ ਦਾ ਜੋ ਆਖਰੀ ਦੀਵਾਨ ਇੱਕ ਹੋਰ ਬਾਕੀ ਹੈ। ਸੋ ਇਸ ਤੋਂ ਉਪਰੰਤ ਜੋ ਸਿਮਰਨ ਸਟਾਰਟ ਹੋਣ, ਇੱਕ ਦੋ ਜ਼ਰੂਰੀ ਵਿਸ਼ੇਸ਼ ਜਾਣਕਾਰੀ। ਲਿਵਿੰਗਸਟਨ ਕਿਰਪਾਨ ਕੇਸ ਨੂੰ ਯਾਦ ਕਰਦੇ ਹੋਏ ਕੱਲ੍ਹ ਫ੍ਰੀ ਮਾਉਂਟ ਏ ਸੀ ਐਲ ਯੂ ਫਾਊਂਡੇਸ਼ਨ ਹੈ ਕਿ ਇਹ ਉਹ ਸੰਸਥਾ ਹੈ ਜਦੋਂ 1994 ਦੇ ਵਿੱਚ ਲਿਵਿੰਗਸਟਨ ਦੀ ਧਰਤੀ 'ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਕਿਰਪਾਨ ਪਾਉਣ ਤੋਂ ਰੋਕਿਆ ਗਿਆ। ਇਸ ਫਾਊਂਡੇਸ਼ਨ ਏ ਸੀ ਐਲ ਯੂ ਨੇ ਅਦਾਲਤਾਂ ਦੇ ਵਿੱਚ ਕੇਸ ਲੜੇ। ਸਿੱਖ ਧਾਰਮਿਕ ਆਜ਼ਾਦੀ ਦੀ ਰਾਖੀ ਦੇ ਸਨਮਾਨ ਵਿੱਚ ਸਾਨੂੰ ਇੰਨਾ ਕੁ ਮਾਣ ਪ੍ਰਾਪਤ ਹੋਇਆ ਕਿ ਅਸੀਂ ਆਪਣੀ ਕਿਰਪਾਨ ਬਾਹਰ ਪਾ ਸਕਦੇ ਹਾਂ। ਸੋ ਇਹ ਕੱਲ੍ਹ ਬਾਹਰ ਫੰਡ ਰੇਜ਼ ਕੀਤਾ ਜਾ ਰਿਹਾ ਹੈ। ਇਸ ਸੰਸਥਾ ਨੂੰ ਸਾਡੇ ਸਹਿਯੋਗ ਦੀ ਲੋੜ ਹੈ। ਜਿਸ ਸੰਸਥਾ ਨੇ ਉਸ ਟਾਈਮ ਸਾਡੇ ਤੋਂ ਕੁਛ ਚਾਰਜ ਨਹੀਂ ਕੀਤਾ, ਸਾਡੇ ਕੇਸਾਂ ਲਈ ਫ੍ਰੀ ਲੜੇ, ਸਾਡਾ ਵੀ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਦਸਵੰਧ ਵਿੱਚੋਂ ਇਹਨਾਂ ਨੂੰ ਆਪਣੀ ਮਾਲੀ ਸਹਾਇਤਾ ਜ਼ਰੂਰ ਦੇਈਏ। ਸੋ ਕੱਲ੍ਹ ਫੰਡ ਰੇਜ਼ ਕੀਤਾ ਜਾਵੇਗਾ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਆਪਣੇ ਦਸਵੰਧ ਵਿੱਚੋਂ ਇਸ ਫਾਊਂਡੇਸ਼ਨ ਦਾ ਜ਼ਰੂਰ ਮਾਣ ਰੱਖਿਓ, ਜੋ ਕਿ ਸਾਡੇ ਪਾਸ ਕੱਲ੍ਹ ਪੰਥਕ ਬੁਲਾਰੇ ਪਹੁੰਚ ਰਹੇ ਨੇ। 12:30 ਦਾ ਟਾਈਮ ਹੈ। ਸੋ ਆਪ ਸਭ ਨੂੰ ਇਸ ਬਾਰੇ ਹੋਰ ਜਾਣਕਾਰੀ ਦੇਣਗੇ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਦਲਵਾਗ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਪਾਸੋਂ 9:30 ਤੱਕ ਸਿਮਰਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਹ ਰਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਇਆ ਮੈਂ ਧਾਇ ਸਭ ਥਾਈ ਹੋਏ ਸਹਾਇ

ਸੀਹ ਦਿੱਤੇ, ਬੰਦ ਬੰਦ ਕਟਵਾ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ।

ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ, ਉਹਨਾਂ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ, ਗੁਰਬਾਣੀ ਦੀ ਕਥਾ ਵਿਚਾਰ ਉਪਰੰਤ ਨਾਮ ਸਿਮਰਨ ਹੋਏ ਹਨ। ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ

ਕੀਆ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ, ਕੀਰਤਨ, ਕਥਾ, ਵਿਚਾਰਾਂ, ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਚਪਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਚਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗੀ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ। ਰਾਮ ਕਾਰ ਦੁਖ ਲੱਗੈ ਨ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂਣ ਹੈ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੋ ਸਿਰਜਣਹਾਰ। ਤੁਮ ਗਾਵਹੋ ਮੇਰੇ ਨਿਰਭਾਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਸਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸਤਵ ਨੈਨ ਨਨ ਨੈਨ, ਹਹ ਤੋਹੇ ਕਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡਾਉਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਪਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਓਦ ਕਟੈ ਦਿਨ ਸਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਹੈ ਕਰਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭਵਚੁਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੈ ਆਈ ਰਹਿਣ ਆਪ ਦੇ ਭਾਣੇ ਵਿੱਚ ਸੱਚੇ ਪਾਤਸ਼ਾਹ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

जत संतोख ललने लगा तोरे दोए दरवाजा सा संगत अर गुर की कृपा ते।

ਸਭ ਮੇਰਾ ਪ੍ਰਵਿਆ ਤੁਮ ਦਿਓ ਆਪੇ ਸਤਿਗੁਰ ਮੇਲ ਮਿਲਾਏ ਜਗ ਜੀਵਨ ਸਿੰਘ ਆਪ ਚਿਤ ਲਾਏ ਮਨ ਤਨ ਹਰਿਆ ਸਾਹਿਬ ਸੁਭਾਏ ਨਾਨਕ ਨਾਮ ਰਥ ਲੇ ਬੁਲਾਏ ਬਸੰਤ ਮਨ ਲਾ ਤੀਜਾ ਭਗਤ ਵਚ ਲਾ ਲੋ ਬਸ ਮਨ ਆਏ ਹੋਰ ਕਿਰਪਾ ਤੇ ਸਾਹਿਬ ਸੁਭਾਏ ਭਗਤ ਘਰ ਵਿੱਚੋਂ ਆਪ ਖੋਏ

ਤੂੰ ਕੀਆ ਮਤ ਭਸਮ ਅੰਦਲੇ ਗਰਭ ਚਾਹੇ ਇਨ ਵਿਦ ਜਾਂਗੇ ਜੋਗ ਨਾਹੇ ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ ਅਤਕਾਲ ਤੇਰੇ ਆਵੇ ਕਾਮ ਰਹਾਉ ਗੁਰ ਪੁਸ਼ ਤੁਮ ਕਰੋ ਵਿਚਾਰ ਜੋ ਦੇਖੋ ਤੈ ਸਾਰੰਗ ਪਾਣ ਕਿਆਹੂ ਆਖਾਂ ਜਾਂ ਕਛ ਨਾਹੇ ਜਾਤ ਪਤ ਸਭ ਤੇਰੇ ਨਾਏ ਕਾਏ ਮਾਲ ਦਰਬ ਦੇਖ ਗਰਭ ਗਰਭ ਜਾਹੇ ਚਲਤੀ ਬਾਰ ਤੇਰੋ ਕਛ ਨਾਹੇ ਪੰਚ ਮਾਰ ਚਿਤ ਰਾਖੋ ਥਾਏ ਜੁਗ ਜੁਗਤ ਕੀ ਇਹ ਪਾਏ ਹੋਮੈ ਪੈਖੜ ਤੇਰੇ ਮਨੇ ਮਾਏ ਹਰ ਨ ਚੇਤੇ ਮੂੜੇ ਮੁਕਤ ਜਾਹੇ ਮਤ ਹਰ ਵਿਸਰੇ ਜੰਬਸ ਪਾਹੇ ਅੰਤਕਾਲ ਮੂੜੇ ਚੋਟ ਖਾਹੇ ਗੁਰ ਸ਼ਬਦ ਵਿਚਾਰੇ ਆਪ ਜਾਏ ਸਾਚ ਜੋਗ ਮਨ ਵਸੇ ਆਏ ਜਿਨ ਜੀਉ ਪਿੰਡ ਦਿੱਤਾ ਤਿਸ ਜੇਤੇ ਨਾਹੇ ਮੜੀ ਮਸਾਣੀ ਮੁੜੇ ਜੋਗ ਨਾਹੇ ਗੁਣ ਨਾਨਕ ਬੋਲੇ ਭਲੀ ਬਾਣ ਤੁਮ ਹੋ ਸੁਜਾਖੈ ਲਿਹੋ ਪਛਾਣ ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅਦਲੀ ਕਾਰ ਮਨ ਭਰਮੈ ਮਜ ਗੁਮਾਰ ਮਨ ਅੰਦਲਾ ਅੰਦਲੀ ਮਤ ਲਾਗੇ ਗੁਰ ਕਰਨੀ ਬਿਨ ਭਰਮ ਨਾ ਪਾਗੇ ਰਹਾਓ ਮਨਮੁਖ ਅੰਦਲੀ ਗੁਰਮਤ ਨਾ ਪਾਈ ਪਸ਼ੂ ਪਏ ਅਭਿਮਾਨ ਨਾ ਜਾਈ ਲੱਖ ਚੁਰਾਸੀ ਜੰਤ ਉਪਾਏ ਮੇਰੇ ਠਾਕੁਰ ਭਾਣੇ ਸਿਰਜ ਸਮਾਏ ਸਗਲੀ ਪੂਲੇ ਨਹੀਂ ਸ਼ਬਦ ਉਚਾਰ ਸੋ ਸਮਝੇ ਜਿਸ ਗੁਰ ਕਰ ਤਾਰ ਗੁਰ ਕੇ ਚਾਕਰ ਠਾਕੁਰ ਪਾਣੇ ਬਖਸ ਲੀਏ ਨਾਹੀ ਜਮਕਾਣੇ ਜਿਨ ਕੇ ਹਿਰਦੇ ਇੱਕੋ ਪਾਇਆ ਆਪੇ ਮੇਲੇ ਭਰਮ ਚੁਕਾਇਆ ਵੇਹ ਮੋਹਤਾਜ ਬੇਅੰਤ ਪਾਰਾ ਸੱਚ ਭਤੀਜੇ ਕਰਣੇ ਹਾਰਾ ਨਾਨਕ ਭੂਲੇ ਗੁਰ ਸਮਝਾਵੇ ਏਕ ਦਿਖਾਵੇ ਸਾਚ ਟਿਕਾਵੇ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਤਰਵਰ ਫੂਲੇ ਬਨ ਹਰੇ ਰਹਾਓ ਆਪੇ ਕਬਲਾ ਕੰਤ ਆਪ ਆਪੇ ਰਾਵੇ ਸ਼ਬਦ ਥਾਪ ਆਪੇ ਬਛਰੂ ਗਊ ਖੀਰ ਆਪੇ ਮੰਦਰ ਥਮ ਸਰੀਰ ਆਪੇ ਕਰਣੀ ਕਰਨਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖੈ ਕਰਨਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹੀਰ ਤੂੰ ਅਕਲ ਨਿਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਜੋਗ ਨਿਹ ਕੇਵਲ ਰਾਜਨ ਸੁਖੀ ਲੋਕ ਨਾਨਕ ਤਾਪੇ ਹਰ ਨਾਮ ਸੁਆਏ ਬਿਨ ਗੁਰ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਨਾਨਕ ਤਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨੌ ਸੱਤ ਚੌਦਾਂ ਤੀਨ ਚਾਰ ਕਰ ਮਹਿਲਤ ਚਾਰ ਬਹਾਲੀ ਚਾਰੇ ਦੀਵੇ ਚੌਹਥ ਦੀ ਏਕਾ ਏਕਾ ਵਾਰੀ ਮਿਹਰਬਾਨ ਮਧੁ ਸੂਦਨ ਮਾਧੋ ਐਸੀ ਸਖਤ ਤੁਮਾਰੀ ਰਹਾਓ ਘਰ ਘਰ ਲਸਕਰ ਪਾਵਕ ਤੇਰਾ ਧਰਮ ਕਰੇ ਸਿੱਖਧਾਰੀ ਧਰਤੀ ਦੇਗ ਮਿਲੇ ਇੱਕ ਬੇਰਾ ਭਾਗ ਤੇਰਾ ਭੰਡਾਰੀ ਨਾ ਸਾਬੁਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਆਰੀ ਲੱਭ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੁਹਾਰੀ ਮੂੰਜੀ ਮਾਰ ਪਵੇ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਆਦਿ ਪੁਰਖ ਕੋ ਅੱਲੋ ਕਹੀਏ ਸੇਖਾਂ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਪੂਜਾ ਬਾਂਗ ਨਿਵਾਜ ਮੁਸੱਲਾ ਨੀਲ ਰੂਪ ਬਨਵਾਰੀ ਕਰ ਕਰਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਹੇਂਗੇ ਕਰ ਕਰ ਸਿਫਤ ਤੁਮਾਰੀ ਤੀਰਥ ਸਿਮਰਤ ਪੁਨ ਦਾਨ ਕਿਛ ਲਾਹਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਿੜਿਆਈ ਮੇਕਾਂ ਘੜੀ ਸਮਾਲੀ ਬਸੰਤ ਹੰਡੋਲ ਕਰ ਦੂਜਾ ਮਹੱਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿਨ ਪਲ ਥਿਰ ਨਾ ਰਹਾਈ ਅਨਕ ਭਾਵ ਜਤਨ ਕਰ ਥਾਕੇ ਬਾਰੰ ਬਾਰ ਭਰਮਾਈ ਮੇਰੇ ਠਾਕੁਰ ਬਾਲਕ ਇਕਤ ਕਰ ਆਣ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਭਜ ਰਾਮ ਨਾਮ ਨਿਸਾਨ ਰਹਾਓ ਇਹ ਮ੍ਰਿਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਬਣਾ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੁਆਇਆ ਫਿਰ ਹਰਿਆ ਹੋਇਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇਹ ਗੁਰਮੁਖ ਚਲਤ ਦਿਖਾਇਆ ਬਾਹਰ ਖੋਜੇ ਮੂਹੇ ਸਭ ਸਾਕਤ ਹਰ ਗੁਰਮਤੀ ਕਰ ਪਾਇਆ ਦੀਨਾ ਦੀਨ ਦਿਆਲ ਪਏ ਹੈ ਜਿਉ ਕ੍ਰਿਸ਼ਨ ਬਿਦਰ ਕਰ ਆਇਆ ਮਿਲਿਓ ਸੁਦਾਮਾ ਭਾਵ ਨੀ ਤਰ ਸਭ ਕਿਛ ਆਗੇ ਦਾਲਦ ਭੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਕਤ ਕਰੇ ਬਖੀਲੀ ਇਕਰਤੀ ਤਿਲ ਨਾ ਘਟਾਈ ਜਨ ਕੀ ਉਸਤਤ ਹੈ ਰਾਮ ਨਾਮਾ ਦਹਿ ਦੇ ਸੋਭਾ ਪਾਈ ਨਿੰਦਕ ਸਾਗਤ ਖਬ ਨਾ ਸਕੇ ਤਿਲ ਆਪਣੇ ਕਰ ਲੂ ਕੀ ਲਾਈ ਜਨ ਕੋ ਜਨ ਮਿਲ ਸੋਭਾ ਪਾਵੇ ਗੁਣ ਮਹਿ ਗੁਣ ਪ੍ਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵੇ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਏ ਜਿਉ ਜਲ ਜਲੇ ਸਮਾਵੇ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਦਰਿਆ ਕਹਿ ਏਕ ਬਾਰ ਬਾਲਮੀਕੇ ਹੋਆ ਸਾਧ ਸੰਗ ਧਰੂ ਕੋ ਮਿਲਿਆ ਹਰਨ ਸੰਗ ਤੇਰਿਆਂ ਸੰਤਾਂ ਜਾਚੋ ਚਰਨ ਰੇਨ ਲੇ ਮਸਤਕ ਲਾਭ ਕਰ ਕਿਰਪਾ ਦੇਨ ਰਹਾਓ ਗਨ ਕਾ ਉਦਰੀ ਹਰ ਕਹਿ ਤੋਤ
ਗਜ ਇੰਦਰ ਧਿਆਇਓ ਹਰ ਕੀਓ ਮੋਖ ਬਿਪਰਸ ਦਾਮੇ ਦਾਲਤ ਭੰਜ ਰੀਮਨ ਧੂੰ ਪੀ ਭਜ ਗੋਬਿੰਦ ਬਾਧਕ ਉਧਾਰਿਓ ਖੰਪਰ ਹਾਰ ਕੁਬੁੱਜਾ ਉਦਰੀ ਅੰਗੁਸ਼ਟ ਧਾਰ ਬਿਦਰ ਉਧਾਰਿਓ ਦਾਸਤ ਪਾਈ ਰੀਮਨ ਧੂ ਪੀ ਹਰ ਧਿਆਈ ਪ੍ਰਹਿਲਾਦ ਰਖੀ ਹਰ ਪੈਜ ਆਪ ਬਸਤਰ ਸ਼ੀਨਤ ਦਰੋਪਦੀ ਲਖੀ ਰਖੀ ਲਾ ਜਿਨ ਜਿਨ ਸੇਵਿਆ ਅੰਤ ਬਾਰ ਰੀਮਨ ਸੇਵ ਤੂੰ ਪਰੇ ਪਾਰ ਤੰਨੇ ਸੇਵਿਆ ਬਾਲ ਬੁੱਤ ਲੇਚਨ ਤ੍ਰਿਲੋਚਨ ਗੁਰਮਿਲ ਭਈ ਸਿੱਧ ਬੇਣੀ ਕੋ ਗੁਰ ਕੀਓ ਪ੍ਰਗਾਸ ਰੇਮਨ ਤੂੰ ਪੀ ਹੋ ਹੈ ਦਾਸ ਜੈ ਦੇਵ ਤਿਆਗੇ ਅਹਮ ਏਵ ਨਾਈ ਉਦਰੇ ਹੁਸੈਨ ਸੇਵ ਮਨ ਡੀਗ ਨ ਡੋਲੇ ਕਹੂੰ ਜਾਏ ਮਨ ਤੂੰ ਪੀ ਤਰਸੈ ਸਰਣ ਪਾਈ ਜੇ ਅਨੁਗ੍ਰਹਿ ਠਾਕੁਰ ਕੀਓ ਆਪ ਸੇ ਤੈ ਲੀਨੇ ਭਗਤ ਰਾਖ ਤਿਨਕਾ ਗੁਣ ਅਵਗੁਣ ਨਾ ਵਿਚਾਰਿਓ ਕੋਈ ਏ ਬਿਦ ਦੇਖ ਮਨ ਲਾਗਾ ਸੇਵ ਕਬੀਰ ਤਿਆਗੋ ਏਕ ਰੰਗ ਨਾਮਦੇਵ ਹਰ ਜੀਓ ਬਸੈ ਸੰਗ ਰਵਿਦਾਸ ਤਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਬਸੰਤ ਮਹੱਲਾ ਪੰਜਵਾਂ ਅਨਕ ਜਨ ਭਰਮੈ ਜੋਨ ਮਾਹੇ ਹਰ ਸਿਮਰਨ ਬਿਨ ਨਿਰਕ ਪਾਹੇ ਭਗਤ ਬਹੀਨਾ ਖੰਡ ਖੰਡ ਬਿਨ ਬੁਜ ਜਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਚ ਸ਼ਬਦ ਕਰ ਸਦਾ ਪ੍ਰੀਤ ਰਹਾਉ ਸੰਤੋਖ ਨ ਆਵਤ ਕਹੂੰ ਕਾਜ ਧੂੰ ਬਾਂਦਰ ਸਭ ਮਾਇਆ ਸਾਜ ਪਾਪ ਤ੍ਰੰਤੋ ਨਹਿ ਸੰਗਾਏ ਬਿਖਾ ਮਾਤਾ ਆਵੇ ਜਾਏ ਹਉ ਹਉ ਕਰਤ ਬਦੇ ਬਿਕਾਰ ਮੋਹ ਲੋਭ ਡੂਬੋ ਸੰਸਾਰ ਕਾਮ ਕ੍ਰੋਧ ਮਨ ਵਸ ਕੀਆ ਸੁਪਨੇ ਰਾਮ ਨਾ ਹਰ ਲੀਆ ਕਬ ਹੀ ਰਾਜਾ ਕਬ ਮੰਗਨ ਹਾਰ ਦੁਖ ਸੁਖ ਬਾਧੋ ਸੰਸਾਰ ਮਨ ਉਦਰਣ ਕਾ ਸਾਜ ਨਾਹੇ ਪਾਪ ਬੰਧਨ ਨਿਤ ਪੋਤ ਜਾਹੇ ਈਠ ਮੀਤ ਕਉ ਸਖਾ ਨਾਹੇ ਆਪ ਵੀ ਜਾਪਹੀ ਖਾਹੇ ਜਾਂ ਕੇ ਕੀਨੇ ਹੋਤ ਬਿਕਾਰ ਸੇ ਛੁੜ ਚੱਲਿਆ ਖਿਨ ਮਹਿ ਗਵਾਰ ਮਾਇਆ ਮੋਹੇ ਭਰ ਬਹੁ ਭਰਮਿਆ ਕਿਰਤ ਰੇਹ ਕਰ ਕਰਮਿਆ ਕਰਣੇ ਹਾਰ ਲਿਪਤ ਆਪ ਨਹੀਂ ਲੇਪ ਪ੍ਰਭ ਪੁਨ ਪਾਪ ਰਾਖ ਲਿਓ ਗੋਬਿੰਦ ਦਿਆਲ ਤੇਰੀ ਸਰਣ ਪੂਰਨ ਕਿਰਪਾਲ ਤੁਝ ਬਿਨ ਦੂਜਾ ਨਹੀਂ ਠਾਓ ਕਰ ਕਿਰਪਾ ਪ੍ਰਭ ਦੇਹੋ ਨਾਓ ਤੂੰ ਕਰਤਾ ਤੂੰ ਕਰਨ ਹਾਰ ਤੂੰ ਉੱਚਾ ਤੂੰ ਬਹੁ ਅਪਾਰ ਕਰ ਕਿਰਪਾ ਲੜ ਲਿਓ ਲਾਏ ਨਾਨਕ ਦਾਸ ਪ੍ਰਭ ਕੀ ਸਰਣਾਏ ਬਸੰਤ ਕੀ ਵਾਰ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੇ ਹੋ ਹਰਿਆ ਭਾਈ ਕਰਮ ਲਿਖਣ ਤੇ ਪਾਈਏ ਇਹ ਰੁੱਤ ਸੁਹਾਈ ਬਣ ਤ੍ਰਿਣ ਤ੍ਰਿਭਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੇ ਲੱਥੀ ਸਭ ਛਾਈ ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬਦੇ ਮਹਾਂਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਏ ਖੋੜੋਆ ਰੋਗ ਸੁਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰਹਿਣ ਨਾਮ ਧਿਆਇਂਦਾ ਫਿਰ ਪਾਏ ਨਾਮ ਹੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੇ ਕਹਿ ਰਹੇ ਕਹਿ ਮਾਹੇ ਸਮਾਵੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਣ ਧਿਆਇਨ ਸੁਣਨ ਤਸੇ ਭਗਤ ਸੁਹਾਵੈ ਅਗੰਮ ਗੋਚਰ ਸਾਹਿਬੋ ਦੂਸਰ ਲਵੈ ਨ ਲਾਵੈ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਬਸੰਤ ਕੀ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ਼ ਘਟਕੜ ਮੌਲਿਆ ਆਤਮ ਪ੍ਰਗਾਸ ਰਾਜਾ ਰਾਮ ਮੌਲਿਆ ਅਨੰਤ ਪਾਏ ਜਹ ਦੇਖੋ ਤੈ ਰਹਿਆ ਸਮਾਈ ਰਹਾਉ ਦੁਤੀਆ ਮੌਲੇ ਚਾਰ ਵੇਦ ਸਿਮਰਤ ਮੌਲੀ ਸਿਉਂ ਕਤੇਵ ਸ਼ੰਕਰ ਮੌਲਿਓ ਜੋਗ ਧਿਆਨ ਕਬੀਰ ਕੋ ਸੁਆਮੀ ਸਭ ਸਮਾਨ ਪੰਡਿਤ ਜਨ ਮਾਤੇ ਪੜ ਪੁਰਾਣ ਜੋਗੀ ਮਾਤੇ ਜੋਗ ਧਿਆਨ ਸੰਨਿਆਸੀ ਮਾਤੇ ਅਹਮ ਹੇਵ ਤਪਸੀ ਮਾਤੇ ਤਪ ਕੈ ਭੇਵ ਸਬਦ ਮਾਤੇ ਕੂ ਨ ਜਾਗ ਸੰਘੀ ਚੋਰ ਕਰ ਮੁਸਮ ਲਾਗ ਰਹਾਓ ਜਾਗੇ ਸੁਖ ਦੇਵ ਅਰ ਅਕੂਰ ਹਰਵੰ

ਇਸ ਦੇਹੀ ਕੇ ਅਧਿਕ ਕਾਮ, ਕਹਿ ਕਬੀਰ ਭਜ ਰਾਮ ਨਾਮ, ਜੋ ਖਸਮ ਹੈ ਜਾਇਆ, ਪੂਤ ਪਾਪ ਖੇਲਾਇਆ, ਬਿਨ ਸਰਵਣਾ ਖੀਰ ਪਿਲਾਇਆ, ਦੇਖੋ ਲੋਗਾਂ ਕਲ ਕੋ ਭਾਉ, ਸੁੱਤ ਮੁਕਲਾਈ ਆਪਣੀ ਮਾਉਰਹਾ, ਪੱਗਾ ਬਿਨ ਹੁਰੀਆ ਮਾਰਤਾ, ਬਦਲੇ ਬਿਨ ਖਿਰ ਖਿਰ ਹਾਸਤਾ, ਨਿੰਦਰਾ ਬਿਨ ਨਰ ਪੈ ਸੋਵੈ, ਬਿਨ ਬਾਸਨ ਖੀਰ ਬਲੋਵੈ, ਬਿਨ ਅਸਥਨ ਗਊ ਲਵੇਰੀ, ਪੈਡੇ ਬਿਨ ਬਾਟ ਘਨੇਰੀ, ਬਿਨ ਸਤਿਗੁਰ ਬਾਟ ਨ ਪਾਈ, ਕਹੋ ਕਬੀਰ ਸਮਝਾਈ, ਪਹਿਰਲਾਦ ਪਠਾਈ ਪੜਨ ਸਾਲ, ਸੰਗ ਸਕਾ ਬੋਲੀਏ ਬਾਲ, ਮੋਕੋ ਕਹਾਂ ਪੜਾਵਸ ਆਲ ਜਾਲ, ਮੇਰੀ ਪਟਿਆ ਲਿਖ ਦੇਹੋ ਸ਼੍ਰੀ ਗੋਪਾਲ, ਨਹਿ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਉ ਨਹੀਂ ਕਾਮ ਰਹਾਓ, ਸੰਡੇ ਮਰ ਕਹਿ ਕਹਿ ਉਜਾਏ, ਪਹਿਰਲਾਦ ਬੁਲਾਏ, ਬੇਗਤਾਏ ਤੂੰ ਰਾਮ, ਕਹਿਣ ਕੀ ਛੋਡ ਬਾਨ, ਤੁਜ ਤੁਰਤ ਛੁਡਾਓ ਮੇਰੋ ਕਹਿਓ ਮਾਨ, ਮੋਕੋ ਕਹਾਂ ਸੰਤਾਵੋ ਵਾਰ ਵਾਰ, ਪ੍ਰਭ ਜਲ ਥਲ ਗਿਰ ਕੀਏ ਪਹਾਰ, ਇੱਕ ਰਾਮ ਨਾ ਛੋਡੋ ਗੁਰ ਹੈ ਗਾਰ, ਮੋਕੋ ਕਾਲ ਜਾਰ ਭਾਵੇਂ ਮਾਰ ਡਾਰ, ਕਾੜ ਖੜਕ ਕੋ ਪਿਓ ਰਸਾਏ, ਤੁਝ ਰਾਖਣ ਹਾਰੋ ਮੋਹਿ ਬਤਾਏ, ਪ੍ਰਭ ਥੰਮ ਤੇ ਨਿਕਸੈ ਕਹਿ ਬਿਸਥਾਰ, ਰਾਖਣ ਹਰਨਾਖਸ ਛੇਦਿਓ ਨਖ ਬਿਦਾਰ, ਓਏ ਪਰਮ ਪੁਰਖ ਦੇਵਾਦ ਦੇਵ ਭਗਤ ਹਿਤ ਨਰ ਸਿੰਘ ਭੇਵ, ਕਹਿ ਕਬੀਰ ਕੋ ਲਖੇ ਨਾ ਪਾਰ, ਪਹਿਲਾਦ ਉਦਰਾਰੇ ਅਨਕ ਬਾਰ, ਇਸ ਤਨ ਮਨ ਮਦੇ ਮਦਨ ਚੋਰ, ਜਿਨ ਗੁਰ ਜਿਨ ਗਿਆਨ ਰਤਨ ਹਿਰ ਲੀਨ ਮੋਰ, ਮੈਂ ਅਨਾਥ ਪ੍ਰਭ ਕਹੋ ਕਾਹੇ, ਕੋ ਕੋ ਨਾ ਬਿਗੁਤੋ ਮੈਂ ਕੋ ਆਹੇ, ਮਾਧੋ ਦਾਰੁਨ ਦੁੱਖ ਸਹਿਉ ਨਾ ਜਾਏ, ਮੇਰੋ ਚੱਪਲ ਬੁੱਧ ਸਿਉ ਕਹਾਂ ਬਸਾਏ ਰਹਾਉ, ਸਨਕ ਸਨੰਦਨ ਸਿਵ ਸੁਕਾਦ, ਨਾਭ ਕਮਲ ਜਾਨੇ ਪੈਰ ਬ੍ਰਹਮਾਦ, ਕਬ ਜਨ ਜੋਗੀ ਜਟਾ ਧਾਰ, ਸਭ ਆਪਣ ਅਵਸਰ ਚਲੇ ਸਾਰ, ਸਭ ਆਸ ਆਪਣ ਅਵਸਰ ਚਲੇ ਸਾਰ, ਤੂੰ ਉਥਾ ਮੋਹਿ ਥਾਂ ਨਾਹੀ, ਪ੍ਰਭ ਦੀਨਾ ਨਾਥ ਦੁੱਖ ਕਹੋ ਕਾਹੇ, ਮੋਰੋ ਜਨਮ ਮਰਨ ਦੁੱਖ ਆਥ ਧੀਰ, ਸੁਖ ਸਾਗਰ ਗੁਣ ਰੋ ਕਬੀਰ, ਨਾਇਕ ਏਕ ਬਨ ਜਾਰੇ ਪਾਂਚ, ਬਰਦ ਪਚੀਸਕ ਸੰਗ ਕਾਚ, ਨੌ ਬਹੀਆਂ ਦੇਸ ਦਸ ਗੁਣ ਆਹੇ, ਕਸਨ ਬਹੱਤਰ ਲਾਗੀ ਤਾਹੇ, ਐਸੇ ਬਨਜ ਸਿਉ ਨਹੀਂ ਕਾਜ, ਜਿਹ ਘਟੇ ਮੂਲ ਨਿਤ ਬੜੇ ਬਿਆਜ ਰਹਾਓ, ਸਾਤ ਸੂਤ ਮਿਲ ਬਨਜ ਕੀਨ, ਕਰਮ ਭਾਵਨੀ ਸੰਗਲੀਨ, ਤੀਨ ਜਗਾਤੀ ਕਰਤ ਚਾਰ, ਚਲੋ ਬਨਜਾਰਾ ਹਾਥ ਚਾਰ, ਪੂੰਜੀ ਹੈਰਾਨੀ ਬਨਜ ਟੂਟ, ਦੈਦ ਟਾਂਡੋ ਗਏ ਫੂਟ, ਕਹਿ ਕਬੀਰ ਮਨ ਸਰਸੀ ਕਾਜ, ਸਹਿਜ ਸਮਾਨੋ ਤਹਿ ਭਰਮ ਭਾਜ, ਬਸੰਤ ਹੰਡੋਲ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਾਤਾ ਜੂਠੀ ਪਿਤਾ ਵੀ ਜੂਠਾ, ਜੂਠੇ ਹੀ ਫਲ ਲਾਗੇ ਆਵੇ ਜੂਠੇ, ਜਾਹੇ ਪੀ ਜੂਠੇ ਜੂਠੇ ਮਰੇ ਅਭਾਗੇ, ਕਹੋ ਪੰਡਿਤ ਸੂਚਾ ਕਵਨ ਠਾਓ, ਜੈ ਬੈ ਜਹਾਂ ਬੈ ਸੋ ਭੋਜਨ ਖਾਓ ਰਹਾਓ, ਜਿਹ ਬਾ ਜੂਠੀ ਬੋਲਤ ਜੂਠਾ, ਕਰਨ ਨੇਤਰ ਸਭ ਜੂਠੇ, ਇੰਦਰੀ ਕੀ ਜੂਠੂ ਤਰਸ ਨਾਹੀ, ਬ੍ਰਹਮ ਅਗਨ ਕੇ ਲੂਠੇ ਅਗਨ ਵੀ ਜੂਠੀ, ਪਾਣੀ ਜੂਠਾ ਜੂਠੀ ਬੈਸ ਪਕਾਇਆ, ਜੂਠੀ ਕਰਸੀ ਪਰੋਸਣ ਲਾਗਾ, ਜੂਠੇ ਹੀ ਬੈਠ ਖਾਇਆ, ਗੋਬਰ ਜੂਠਾ ਚੌਖਾ ਜੂਠਾ, ਜੂਠੀ ਦਿਨੀ ਕਾਰਾਂ, ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾਂ, ਰਾਮਾਨੰਦ ਜੀ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨ ਚਲੇ ਮਨ ਭਇਓ ਭੰਗ, ਰਹਾਓ ਏਕ ਦਿਵਸ ਮਨ ਭਈ ਅਮੰਗ, ਕਸ ਚੰਦਨ ਚੁਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਏ ਗੁਰ ਮਨ ਹੀ ਮਾਹੇ, ਜਹ ਜਾਈਏ ਤਹਿ ਜਲੈ ਪਖਾਨ, ਤੂੰ ਪੂਰ ਰਹੋ ਹੈ ਸਭ ਸਮਾਨ, ਵੇਦ ਪੁਰਾਣ ਸਭ ਦਿਖ ਜੋਏ, ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ, ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ

ਨਾ ਪਾਇਆ ਬਿਠਲਾ ਹੋ ਦਿਆਲ ਸਤਿਗੁਰ ਮਿਲ ਤੁਮਕੋ ਪਾਰ ਉਤਾਰੀ ਕੇਸਵਾ ਨਾਮਾ ਕਹੇ ਹਾਂ ਤਰਪੀ ਨਾ ਜਾਨੋ ਮੋਕੋ ਬਹਾਂ ਦੇ ਬੀਠਲਾ ਸਹਿਜ ਅਵਰ ਧੂੜ ਮਣੀ ਗਾਡੀ ਚਾਲਤੀ ਪਿੱਛੇ ਤਿਨਕਾ ਲੈ ਕਰ ਹਾਂਕਤੀ ਜੈਸੇ ਪਨਕ ਥਰੁੱਟ ਹਾਂਕਤੀ ਸਰ ਤੋਬਨ ਚਾਲੀ ਲਾਡਲੀ ਰਹਾਉ ਤੋਬੀ ਤੋਬੈ ਬਿਹੇ ਬਿਰਾਤਾ ਹਰ ਚਰਨ ਮੇਰਾ ਮਨ ਰਾਤਾ ਪੰਡਤ ਨਾਮ ਦਿਓ ਰਮ ਰਹਿਆ ਆਪਣੇ ਭਗਤ ਪਰ ਕਰ ਦਇਆ ਬਸੰਤ ਬਾਣੀ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੁਝੇ ਸੁਜੰਤਾ ਕਛੂ ਨਾਹੀਂ ਪਹਿਰਾਵਾ ਦੇਖੇ ਉਹ ਬਜਾਏ ਗਰਭਵਤੀ ਕਾ ਨਾਹੀਂ ਠਾਓ ਤੇਰੀ ਗਰਦਨ ਉੱਪਰ ਲਵੇ ਕਾਉ ਤੂੰ ਕਾਏ ਗਰਭ ਹੈ ਬਾਵਲੀ ਜੈਸੇ ਭਾਦੋ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ ਰਹਾਓ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਢੂਡੈ ਪਰਦੇਸ ਅਪ ਤਨ ਕਾ ਜੋ ਕਰੇ ਵਿਚਾਰ ਤਿਸ ਨਹੀਂ ਜਮ ਕੰਕਰ ਕਰੇ ਖੁਆਰ ਪੁੱਤਰ ਕਲਤਰ ਕਾ ਕਰੇ ਅਹੰਕਾਰ ਠਾਕੁਰ ਲੇਖਾ ਮੰਗਨ ਹਾਰ ਫੇੜੇ ਕਾ ਦੁੱਖ ਸਹਿ ਜੀਓ ਪਾਛੇ ਕਿਸੇ ਪੁਕਾਰੈ ਪੀਓ ਪੀਓ ਸਾਧੂ ਕੀ ਜੋ ਲੇਟ ਲੇਹ ਲਿਓਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਬਸੰਤ ਕਬੀਰ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਰਹੇ ਕੀ ਜੈਸੀ ਤੇਰੀ ਚਾਲ ਤੇਰੀ ਪੁੰਛਟ ਉੱਪਰ ਚਮਕ ਬਾਲ ਇਸ ਕਰਮ ਹੈ ਸੂ ਤੂੰ ਢੂੰਡ ਖਾਏ ਔਰ ਕਿਸ ਹੀ ਕੇ ਤੂੰ ਮਤ ਹੀ ਜਾਹਿਰ ਹਾਉ ਚਾਕੀ ਚਾਟੈ ਚੂਨ ਖਾਏ ਚਾਕੀ ਕਾ ਚੀਥਰਾ ਕਹਾਂ ਲੈ ਜਾਹੇ ਛੀਕੇ ਪਰ ਤੇਰੀ ਬਹੁਤ ਡੀਠ ਮਤ ਲੱਕਰੀ ਸੋਟਾ ਤੇਰੀ ਪਰੈ ਪੀਠ ਕਹਿ ਕਬੀਰ ਭੋਗ ਭਲੇ ਕੀਨ ਮਤ ਕੂ ਮਾਰੇ ਈਟ ਢੇਮ ਰਾਗ ਸਾਰੰਗ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਆਪਣੇ ਠਾਕੁਰ ਕੀ ਹੋ ਚੇਰੀ ਚਰਨ ਗਹਿ ਜਗੀਵ ਜਗ ਜੀਵਨ ਪ੍ਰਭ ਕੇ ਹਉਮੈ ਮਾਰ ਨਬੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਹੇ ਲਿਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮਨਮੁਖਹੀਨ ਛੋਤੀ ਮਨਮੁਖਹੀਨ ਹੋਛੀ ਮਤ ਝੂਠੀ ਮੰਤਨ ਪੀਰ ਸਰੀਰੇ ਜਬਕੀ ਰਾਮ ਰੰਗੀਲੇ ਰਾਤੀ ਰਾਮ ਜਬਤ ਮਨ ਧੀਰੇ ਹੋਮੈ ਛੋੜ ਭਈ ਬੈਰਾਗਣ ਤਬ ਸਾਚੀ ਸੁਰਤ ਸਮਾਨੀ ਅਕੁਲ ਨਿਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੁਕਾਨੀ ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਹਰ ਕੇ ਨਾਮ ਰਤੀ ਸੁਹਾਗਨ ਨਾਨਕ ਰਾਮ ਪਧਾਰਾ ਸਾਰੰਗ ਮਹੱਲਾ ਪਹਿਲਾ ਹਰ ਬਿਨ ਕਿਉਂ ਰਹੀਏ ਦੁੱਖ ਵਿਆਪੈ ਜਿਹਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾਪੈ ਰਹਾਉ ਜਬਲਗ ਦਰਸਨਾ ਪਰਸੈ ਪ੍ਰੀਤਮ ਤਬਲਗ ਭੂਖ ਪਿਆਸੀ ਦਰਸ਼ਨ ਦੇਖਤ ਹੀ ਮਨਮਾਨਿਆ ਜਲਰਸ ਕਮਲ ਬਿਗਾਸੀ ਊਨਵ ਕਨਹਰ ਗਰਜੇ ਬਰਸੇ ਕੋਕਲ ਮੋਰ ਬੈਰਾਗੈ ਤਰਵਰ ਵਿਖ ਬਿਹੰਗ ਭੁਅੰਗਮ ਕਰ ਪਿਰ ਤਨ ਸੁਹਾਗੈ ਕੁਚਲ ਕਰੂਪ ਕੁਨਾਰ ਕੁਲੱਖਣੀ ਪਿਰ ਕਾ ਸਹਿਜ ਨਾ ਜਾਣਿਆ ਹਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁੱਖ ਸਮਾਨਿਆ ਆਵੇ ਨਾ ਜਾਵੇ ਨਾ ਦੁੱਖ ਪਾਵੇ ਨਾ ਦੁੱਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਿਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰਗ ਮਹੱਲਾ ਪਹਿਲਾ ਦੂਰ ਨਹੀਂ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਣ ਅਧਾਰਾ ਰਹਾਉ ਇਨ ਬਿਧ ਹਰ ਮਿਲੀਏ ਵਰ ਕਾਮਨ ਧਨ ਸੁਹਾਗ ਪਿਆਰੀ ਜਾਤ ਬਰਨ ਕੁਲ ਸਹਿਸਾ ਚੂਕਾ ਗੁਰਮਤਿ ਸ਼ਬਦ ਵਿਚਾਰੀ ਜਿਸ ਮਨ ਮਾਨੇ ਅਭਿਮਾਨ ਨਾ ਤਾਂ ਕੋ ਹਿੰਸਾ ਲੋਭ ਵਿਸਾਰੀ ਸਹਿਜ ਰਵੇ ਵਰ ਕਾਮਣ ਪਿਰਕੀ ਗੁਰਮੁਖ ਰੰਗ ਸਵਾਰੇ ਜਾਰੋ ਐਸੀ ਪ੍ਰੀਤ ਕੁਟੁੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸਨਾਹੀ ਦੁਬਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੂਰੇ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤਸੰਗਤ ਪਰਮ ਪਦ ਪਾਏ ਆਤਮ ਰਾਮ ਰਹਿਆ ਭਰਪੂਰ ਰਹਾਉ ਸਤਿਗੁਰ ਸੰਤ ਮਿਲੇ ਸਾਂਤ ਪਾਈ ਕਿਲ ਵਿਖ ਦੁੱਖ ਕਾਟੇ ਸਭ ਦੂਰ ਆਤਮ ਜੋਤ ਭਈ ਪ੍ਰਫੁੱਲਤ ਪੁਰਖ ਨਿਰੰਜਨ ਦੇਖਿਆ ਹਜੂਰ ਵੱਡੇ ਭਾਗ ਸਤਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ 68 ਤੀਰਥ ਮਜਨ ਕੀਆ ਸਤਸੰਗਤ ਪਗ ਨਾਏ ਧੂਰ ਦੁਰਮਤ ਬਿਕਾਰ ਮਿਲੇ ਨਮਤ ਹੋਚੀ ਹਿਰਦਾ ਕੁਸੁਧ ਲਾਗਾ ਮੋਹਕੂਰ ਬਿਨ ਕਰਮਾ ਕਿਉ ਸੰਗਤ ਪਾਈਏ ਹਮੇ ਵਿਆਪ ਰਿਹਾ ਮਨ ਝੂਰ ਹੋ ਦਿਆਲ ਕਿਰਪਾ ਕਰ ਹਰ ਜੀ ਮੰਗੋ ਸਤਸੰਗਤ ਪਗ ਧੂਰ ਨਾਨਕ ਸੰਤ ਮਿਲੇ ਹਰ ਪਾਈਏ ਜਨ ਹਰ ਪੇਟਿਆ ਰਾਮ ਹਜੂਰ ਸਾਰਗ ਮਹੱਲਾ ਪੰਜਵਾਂ ਗੋਬਿੰਦ ਚਰਨਨ ਕੋ ਬਲਿਹਾਰੀ ਭਵਜਲ ਜਗਤ ਨ ਜਾਈ ਤਰਣਾ ਜਪ ਹਰ ਹਰ ਭਾਰ ਉਤਾਰੀ ਰਹਾਉ ਹਿਰਦੇ ਪ੍ਰੀਤ ਬਣੀ ਪ੍ਰਭ ਕੇਰੀ ਸੇਵਾ

ਵਿਚਾਰੀ ਅੰਦਿਨ ਰਾਮ ਨਾਮ ਚ ਫਿਰਦੇ ਸਰਬ ਕਲਾ ਗੁਣਕਾਰੀ ਪ੍ਰਭ ਅਗੰਮ ਗੋਚਰ ਰਵਿਆ ਸਰਬ ਠਾਈ ਮਨ ਤਨ ਅਲਖ ਪਾਰੀ ਗੁਰ ਕਿਰਪਾਲ ਭਏ ਤੁਬ ਪਾਇਆ ਹਿਰਦੇ ਅਲਖ ਲਖਾਰੀ ਅੰਤਰ ਹਰ ਰਾਮ ਸਰਬ ਧਰਣੀ ਤਰ ਸਾਕਤ ਕੋ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲ ਤਨ ਕਬ ਹੁ ਬੂਜੈ ਜੂਏ ਬਾਜੀ ਹਾਰੀ ਉਠਤ ਬੈਠ ਹਰ ਗੁਣ ਗਾਵੇ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕੋ ਨਦਰ ਪਈ ਹੈ ਤਿਨ ਕੀ ਭੈ ਜਿਸ ਵਾਰੀ ਸਾਰਗ ਮਹੱਲਾ ਪੰਜਵਾਂ ਹਰ ਹਰ ਅੰਮ੍ਰਿਤ ਨਾਮ ਦੇਹੁ ਪਿਆਰੇ ਜਿਨ ਉੱਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁੱਖ ਨਿਵਾਰੇ ਆਂਦਿਨ ਭਗਤ ਕਰੇ ਗੁਰ ਆਗੇ ਗੁਰ ਕੇ ਸ਼ਬਦ ਸਵਾਰੇ ਹਿਰਦੇ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੈ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪ੍ਰਾਵੈ ਮੋਖ ਦੁਆਰੇ ਸਤਿਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤਿਸ ਆਗੇ ਜੀਉ ਦੇਵੋ ਆਪਣਾ ਹੋ ਸਤਿਗੁਰ ਕਹਿ ਬਲਿਹਾਰੇ ਮਨੁ ਕਰਮ ਦੂਜੇ ਭਾਈ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਦਰ ਨ ਆਵੇ ਨਾ ਉਰਬਾਰ ਨ ਪਾਰੇ ਸਰਬੇ ਕਟਕਟ ਰਵਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸਨ ਦਾਸ ਕਹਿ ਤਹਿ ਕਰ ਕਿਰਪਾ ਲਿਹੋ ਉਭਾਰੇ ਸਾਰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਿਛ ਕਰੇ ਸੋ ਸਤ ਕਰ ਮਾਨੋ ਗੁਰਮੁਖ ਨਾਮ ਰਹੋ ਲਿਵਲਾਏ ਰਹਾਉ ਗੋਬਿੰਦ ਪ੍ਰੀਤ ਲਗੀ ਅਤ ਮਿੱਠੀ ਅਵਰ ਬਿਸਰ ਸਭ ਜਾਏ ਅੰਦਨ ਰਹਿਸ ਭਇਆ ਮਨ ਮਾਨਿਆ ਜੋਤੀ ਜੋਤ ਮਿਲਾਏ ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤਾ ਸ਼ਾਂਤ ਵਸੇ ਮਨਿਆਏ ਗੁਰ ਕਿਰਪਾ ਭਏ ਜਬ ਭਏ ਤਬ ਪਾਇਆ ਹਰ ਚਰਣੀ ਚਿਤਲਾਏ ਮਤ ਪ੍ਰਗਾਸ ਭਈ ਹਰ ਤਿਆਇਆ ਗਿਆਨ ਤਤ ਲਿਵਲਾਏ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਧ ਲਗਾਏ ਹਿਰਦੇ ਕਪਟ ਨਿਤ ਕਪਟ ਕਮਾਵੇ ਮੁਖੋਂ ਹਰ ਹਰ ਸੁਣਾਏ ਅੰਤਰ ਲੋ ਮਹਿ ਗੁਬਾਰਾ ਤੁਹ ਕੁੱਟੈ ਦੁਖ ਖਾਏ ਜਬ ਸੁਪ੍ਰਸੰਨ ਭਏ ਪ੍ਰਮੇਰੇ ਗੁਰਮੁਖ ਪਰ ਚਾਲ ਆਏ ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ ਸਾਰਗ ਮਹੱਲਾ ਪੰਜਵਾਂ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰਾ ਹੀਰ ਸਤਿਗੁਰ ਪ੍ਰੀਤ ਲਗਾਏ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਿਆਲ ਹੋਵੋ ਜਨ ਉੱਪਰ ਜਨ ਦੇਵੋ ਕਥ ਕਹਾਨੀ ਸੰਤ ਜਨਾ ਮਿਲ ਹਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੇ ਰੰਗਰ ਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਚੁੱਕੀ ਆਵਣ ਜਾਨੀ ਨੈਣੀ ਬਿਰੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਬਖਾਨੀ ਸਰਵਣੀ ਕੀਰਤਨ ਸੁਣੋ ਦਿਨ ਰਾਤੀ ਹਿਰਦੇ ਹਰ ਹਰ ਭਾਨੀ ਪੰਚ ਜਨਾ ਗੁਰ ਬਸਗਤ ਆਣੇ ਤੋ ਉਨਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਤਾਰੀ ਹਰ ਰਾਮੈ ਨਾਮ ਸਮਾਨੀ ਸਾਰਗ ਮਹੱਲਾ ਚੌਥਾ ਜਪ ਮਨ ਰਾਮ ਨਾਮ ਪੜ ਸਾਰ ਰਾਮ ਨਾਮ ਬਿਨ ਸਥਿਰ ਨਹੀਂ ਕੋਈ ਹੋਰ ਨਿਹਪਲ ਸਭ ਵਿਸਥਾਰ ਰਹਾਉ ਕਿਆ ਲੀਜੇ ਕਿਆ ਤਜੀਏ ਬੋਰੇ ਜੋ ਦਿਸੇ ਸੁਸ਼ਾਰ ਜਿਸ ਵਿਖਿਆ ਕੋ ਤੁਮ ਆਪਣੀ ਕਰ ਜਾਣੋ ਸਾ ਛਾੜ ਜਹੋ ਸਿਰ ਭਾਰ ਤਿਲ ਤਿਲ ਪਲ ਪਲ ਔਧ ਫੁਨ ਕਾਟੇ ਬੂਝ ਨਾ ਸਕੇ ਗਵਾਰ ਸੋ ਕਿਛ ਕਰੇ ਜੇ ਸਾਥ ਨਾ ਚੱਲ ਇਹ ਸਾਕਤ ਕਾ ਆਚਾਰ ਸੰਤ ਜਨਾ ਕੇ ਸੰਗ ਮਿਲ ਬੋਰੇ ਤੋ ਪਾਵੇ ਮੁਖ ਦੁਆਰ ਬਿਨ ਸਤ ਸੰਗ ਦੁੱਖ ਸੁਖ ਕਿਨੇ ਨ ਪਾਇਆ ਬਿਨ ਸਤ ਸੰਗ ਸੁਖ ਕਿਨੇ ਨ ਪਾਇਆ ਜਾਏ ਪੁੱਛੋ ਬੇਦ ਵਿਚਾਰ ਰਾਣਾ ਰਾਓ ਸਭੇ ਕੁ ਚਾਲੇ ਝੂਠ ਛੋੜ ਜਾਏ ਪਸਾਰ ਨਾਨਕ ਸੰਤ ਸਦਾ ਥਿਰ ਨਿਸ਼ਚਲ ਜਿਨ ਰਾਮ ਨਾਮ ਆਧਾਰ ਸਾਰਗ ਮਹੱਲਾ ਚੌਥਾ ਘਰ ਤੀਜਾ ਦੁਪਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗੜਤ ਹੋ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਹੋ ਤਿਨ ਸਿਉ ਝਗੜਤ ਪਾਪ ਰਹਾਉ ਜਿਸ ਧੁਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸੇ ਨਾ ਆਪ ਖਿਨ ਮੈਂ ਛੁੜ ਜਾਏ ਬਿਖਿਆਰਸ ਤੋ

ਪਾਏ ਸੰਤਾਪ। ਸਾਰੰਗ ਮਹੱਲਾ ਚੌਥਾ ਕਰ ਪੰਜਵਾਂ ਦੁੱਪ ਦੇ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਪ ਮਨ ਜਗਨਨਾਥ ਜੁਗਦੀਸਰੋ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਰ ਹਰ ਹਰ ਟੇਕ ਸਭ ਦਿਨਸ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ ਅਨਕ ਅਨਕ ਗੁਣ ਗਾਵਤ ਸੁਖ ਨਾਰਦ ਬਹਿਰਮਾਦਕ ਤਬ ਗੁਣ ਸੁਆਮੀ ਗਨਨ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੇ ਆਪਣੀ ਭਾਂਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਜਨ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਨ ਹਰ ਸਿਉਂ ਰਲ ਮਿਲੇ ਜੈਸੇ ਜਨ ਨਾਨਕ ਸਲਲੇ ਸਲਲ ਮਿਲਾਤ ਸਾਰੰਗ ਮਹੱਲਾ ਚੌਥਾ ਜਪ ਮਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵਾ ਦੇਵ ਦੇਵਾ ਸ਼੍ਰੀ ਰਾਮ ਰਾਮ ਨਾਮ ਹਰ ਪ੍ਰੀਤਮ ਮੋਰਾ ਰਹਾਉ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਕੇ ਗੁਣ ਗਾਵਤੇ ਤਿਤ ਗ੍ਰਹਿ ਬਾਜੇ ਸ਼ਬਦ ਪੰਚ ਬਡ ਭਾਗ ਮਥੋਰਾ ਤਿੰਨ ਜਨ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋ ਮੋਹ ਮਾਨ ਗਏ ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰਾਧੂ ਜਨ ਹਰ ਜਨ ਕੇ ਜਨ ਸਾਧੂ ਹਰ ਰਾਮ ਬੁਲ ਹਰ ਰਾਮ ਬੁਲ ਸਭ ਪਾਪ ਗਵਾਦੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸੁਰਾ ਮਨ ਛੇ ਫਲ ਪਾਵੋ ਸਭੇ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰ ਸਿਉ ਮਿਲੇ ਹਰ ਭਗਤ ਤੋਰਾ ਸਾਰੰਗ ਮਹੱਲਾ ਚੌਥਾ ਜਪ ਮਨ ਮਾਧੋ ਮਧੂ ਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਵਰੋ ਸਤ ਪਰਮੇਸ਼ਵਰੋ ਪ੍ਰਭ ਅੰਤਰ ਜਾਮੀ ਸਭ ਦੁੱਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਓ ਹਰ ਘਟੇ ਘਟੇ ਹਰ ਘਟ ਘਟੇ ਘਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਉ ਕੋਈ ਆਵੇ ਸੰਤੋ ਹਰ ਜਨ ਕਾ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਤਿਸ ਜਨ ਕੇ ਹੋ ਮਲ ਮਲ ਧੋਵਾਂ ਪਾਓ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਆਨੰਦ ਪਏ ਮੈਂ ਦੇਖਿਆ ਹਰ ਰਾਉ ਜਨ ਨਾਨਕ ਕੋ ਕਿਰਪਾ ਪਈ ਹਰ ਕੀ ਕਿਰਪਾ ਪਈ ਜਗਦੀਸ਼ਰ ਕਿਰਪਾ ਪਈ ਮੈਂ ਅੰਦ ਨੂੰ ਸਦ ਸਦ ਸਦਾ ਹਰ ਜਪਿਆ ਹਰ ਨਾਉ ਸਾਰੰਗ ਮਹੱਲਾ ਚੌਥਾ ਜਪ ਮਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਆਜੂਨੀ ਸੰਭੋ ਮੇਰੇ ਮਨ ਅੰਦ ਨੂੰ ਧਿਆਏ ਨਿਰੰਕਾਰ ਨਿਰਾ ਹਾਰੀ ਰਹਾਉ ਹਰ ਦਰਸ਼ਨ ਕੋ ਕੋਟ ਕੋਟ ਤੇਤੀ ਸਿੱਧੀ ਜਤੀ ਜੋਗੀ ਤਟ ਤੀਰਥ ਪ੍ਰਭਵਨ ਕਰਤ ਰਹਿਤ ਨਿਰਾ ਹਾਰੀ ਤਿੰਨ ਜਨ ਕੀ ਸੇਵਾ ਥਾਈ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਪਲੇ ਤੇ ਉੱਤਮ ਭਗਤ ਪਲੇ ਜੋ ਭਾਵਤ ਹਰ ਰਾਮ ਮੁਰਾਰੀ ਜਿਨ ਕਾ ਅੰਗ ਕਰੇ ਮੇਰਾ ਸੁਆਮੀ ਤਿੰਨ ਕੀ ਨਾਨਕ ਹਰ ਭੈਜ ਸਵਾਰੀ ਸਾਰੰਗ ਮਹੱਲਾ ਪੰਜਮ ਚੌਥਾ ਪੜਤਾਲ ਜਪ ਮਨ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ ਸਭ ਸ੍ਰਿਸ਼ਟਕ ਸਭ ਸ੍ਰਿਸ਼ਟ ਕਾ ਪ੍ਰਭੋ ਮੇਰੇ ਮਨ ਹਰ ਬੋਲ ਹਰ ਪੁਰਖ ਅਵਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਏ ਜਿਸ ਰਾਮ ਪਿਆਸੀ ਹਰਾਪ ਦਿਆਲ ਦਿਆ ਕਰ ਮੇਲੇ ਜਿਸ ਸਤਿਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਸੋ ਜੋ ਜਨ ਸੇਵੈ ਸਦ ਸਦਾ ਮੇਰਾ ਹਰ ਹਰੇ ਤਿਨਕਾ ਸਭ ਦੁਖ ਭਰਮ ਪੋ ਜਾਸੀ ਜਨ ਨਾਨਕ ਨਾਮ ਲਏ ਤਾ ਜੀਵੇ ਜਨ ਚਾਤ੍ਰਿਕ ਜਲ ਪੀਏ ਤ੍ਰਿਪਤਾਸੀ ਸਾਰੰਗ ਮਹੱਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ

मोहन ठगोरी सिंह उर्ज पहा काच बादरी लाल खुए फिर ए ओसर कदलहा सगल पराधे गुण नाई ठाकुर शुड दास पजहा आई मस जड़बत की न्याई ज्यो तस्कर दरसा नेहा आन उपावन कोई सुजे हरदासा सरणी पर रहा कहो नानक तब ही मन छुटिय जो सगले औगन मेट तरहा सारग महला पंजमा माई तीर रही ब्रे प्रे बहुत बिगारियो अनक पात अनूप रंगरे तिन स्यो रुचे न लागे रहाओ निस्बास्त्र प्रे प्रे मुख टेरो नींद पलक नहीं जाग्यो हार गजर बस्त्र अनक सिगार दे बिन फिर सब बिख लाग्यो पूछो पूछो दीन पात कर को कहे प्रे दिसांग्यो हियो देव सब मंतन अर्पो शीस चरण पर राख्यो चरण बंदना अमूल दासरो देव साध संगत अर दाग्यो करो कृपा मोह प्रभु मिलावो नेमख दर्श पे खाग्यो दृष्ट पैत पीतर आयो मेरा मन अंदिन सीत लाग्यो कहो नानक रस मंगल गाय शब्द अनाहद बाज्यो सारग महला पंजमा माई सत सत सत हर सत सत सत साधां बचन गुरु जो पूरे कहो मैं शीख गांठली बादा रहाओ निस्बासर निखेत्र बिनासी रब ससिर बेनादा गिरब सुदा जल पवन जाग्यो जाएगो एक साध बचन अटलादा अंड बिनासी जेर बिनासी उत्पुज सेत बिनासा बिनादा चार बिनासी खटे बिनासी एक साध बचन निह चलादा राज बिनासी तां बिनासी साकत पी बिनादा दृष्ट मान है सगल बिनासी एक साध बचन अगादा आपे आप ही आपे सब आपे खेल दिखादा पायो न जाई कही भांतरे प्रभ नानक गुर मिल लादा सारग महला पंजमा मेरे मन बासवो गुरु गोबिंद जहां सिमरन भयो है ठाकुर तहां नगर सुख आनंद रहाओ जहां बीसरे ठाकुर प्यारो तहां सुख सब आपद जह गुण गाय आनंद मंगल रूप तहां सदा सुख संपद जहां सरपण हर कथा न सुनिए तह महा भयान उद्यानंद जहां कीर्तन साध संगत रस तह सगन बास फलानंद बिन सिमरन कोट बरख जीवे सगली औद बिरथानंद एक निम गोबिंद भजन कर तो सदा सदा जीवानंद सरण सरण सरण प्रभ रा पावो दीजे साध संगत किरपानंद नानक पूर रहो सरम में सगल गुणा बिद जानंद सारंग महला पंजमा अब मोहे राम पुरुषो पाए जो जो शरण परयो करुणा निध ते पभे तराई रहाओ सुख सोयो अर सहज समायो सहज सहसा गुरे गवाए जो चाहत सोई हर कियो मन बांछत फल पाए हृदय जपो नित्र ध्यान लावो सरवणी कथा सुनाए चरणी चलो मार्ग ठाकुर के रसना हर गुण गाए देखियो दृश्य मंडल रूप उल्टी संत कराए पायो लाल अमोल नाम हर छोड़ न कत हूं जाए कवन उपमा कौन बढ़ाई क्या गुण कहो रजाए होत कृपाल दीन दयाल प्रभ जान नानक दास दसाए सारग महला पंजमा उस सुख का स्यो वर्ण सुना उस सुख का स्यो वर्ण सुनावत अनद विनोद पेख प्रभ दर्शन मन मंगल गुण गावत रहाओ बिसम पई पेख बसमादि पूर रहे कृपावत पियो अमृत नाम मूलक ज्यो चाख गुंगा मुस्कावत जैसे पवन बंद कर राख्यो भोजन आवत जात जावत जा को हृदय प्रगास पयो हर उहां की कही न जाए कहावत आन पाप जेते कुछ कही तेते सीखे पावत चिंत लाल ग्रह पीतर पर अगम जैसे पर खावत निर्गुण रंकार अबनासी अतुल्यो तुल्यो न जावत कहो नानक अजर जिन जरिया तिस ही को बन आवत सारंग महला पंजमा देखी दिन रहन इब ही गुदारे गोविंद न पजे अम्बुद माता जन्म जुए ज्यों हारे रहाओ नाम मूला प्रीत न तिस स्यों पर निंदा हितकार छापर बांध सवारे तृण को द्वारे पावक जारे काल रिपोर्ट उठावे मुंडे अमृत मन ते डारे उड बस्तर काजर में परिया बहर बोर फिर चारे काटे पेड़ डाल पर ठाडो खाए खाए मुस्काए गिरयो जायर सातल परयो शिटी शिटी सिर भारे निर्वैरे संग वैर रचाए पहुँच न सके गवारे कहो नानक संतन का राखा पार ब्रह्म निरंकार सारग महला पंजमा अवर सब भूले परमत न जान्या एक सुदाखर जाके हिरदे बसया तिन बेद है तत पछान्या रहाओ परवृत मार्ग जीता किछ हुई तीता लोग पचारा जौलो हृदय नहीं परगासा तौलो अंध अंधारा जैसे धरती साधे बहुबिद बिन बीजे नहीं जामे राम नाम बिन मुकुत न हुई है टूटे नहीं अभिमाने नीर बोलोबे अत शर्म
ਪਾਵੈ ਨੈਨੂ ਕੈਸੇ ਰੀਸੇ, ਬਿਨ ਗੁਰ ਪੇਟੇ ਮੁਕਤ ਨਾ ਕਹੋ, ਮਿਲਤ ਨਹੀਂ ਜਗਦੀਸੈ। ਖੋਜਤ ਖੋਜਤ ਇਹ ਵਿਚਾਰੋ, ਸਰਬ ਸੁਖਾਂ ਹਰਨਾਮਾ ਕਹੋ ਨਾਨਕ, ਤਿਸ ਭੈਉ ਪ੍ਰਾਪਤ ਜਾਂ ਕੈ ਲੇਖ ਮਥਾਮਾ। ਸਾਰਗ ਮਹੱਲਾ ਪੰਜਵਾਂ, ਅੰਦਿਨ ਰਾਮ ਕੇ ਗੁਣ ਕਹੀਏ, ਸਗਲ ਪਦਾਰਥ ਸਰਬ ਸੁਖ ਸਿੱਧ, ਮਨ ਬਾਂਚਤ ਫਲ ਲਹੀਏ ਰਹਾਉ। ਆਵੋ ਸੰਤ ਪ੍ਰਾਣ ਸੁਖਦਾਤੇ ਸਿਮਰ ਹੈ, ਪ੍ਰਭ ਅਵਨਾਸੀ ਅਨਾਥ, ਅਨਾਥੇ ਅਨਾਥ ਦੀਨ ਦੁੱਖ ਭੰਜਨ, ਪੂਰ ਰਹੇ ਉਕਟ ਵਾਸੀ। ਗਾਵਤ ਸੁਨਤ ਸੁਨਾਪਤ ਸਰਦਾ ਹਰਸ ਪੀ, ਵਡ ਭਾਗੈ ਕਲ ਕਲੇਸ਼ ਮਿਟੇ ਸਭ ਤਨ ਤੇ, ਰਾਮ ਨਾਮ ਲਿਵ ਲਾਗੇ ਜਾਗੇ। ਕਾਮ ਕ੍ਰੋਧ ਝੂਠ ਤਜ ਨਿੰਦਾ, ਹਰ ਸਿਮਰਨ ਬੰਧ ਬੰਧਨ ਛੂਟੇ, ਮੋਹ ਮਗਨ ਅਹੰਗ ਅੰਧ ਮਮਤਾ, ਗੁਰ ਕਿਰਪਾ ਤੇ ਛੂਟੇ। ਤੂੰ ਸਮਰੱਥ ਪਾਰ ਬ੍ਰਹਮ ਸੁਆਮੀ, ਕਰ ਕਿਰਪਾ ਜਨ ਤੇਰਾ, ਪੂਰ ਰਹੋ ਸਰਬ ਮੈਂ ਠਾਕੁਰ, ਨਾਨਕ ਸੋ ਪ੍ਰਭ ਨੇਰਾ। ਸਾਰਗ ਮਹੱਲਾ ਪੰਜਵਾਂ, ਬਲਿਹਾਰੀ ਗੁਰਦੇਵ ਚਰਨ, ਜਾ ਕੇ ਸੰਗ ਪਾਰ ਬ੍ਰਹਮ ਧਿਆਈਏ, ਉਪਦੇਸ਼ ਹਮਾਰੀ ਗਤ ਕਰਨ ਰਹਾ ਛੜਾ ਰਹਾਉ। ਦੁਖ ਰੋਗ ਪੈ ਸਗਲ ਬਿਨਾਸੇ, ਜੋ ਆਵੈ ਹਰ ਸੰਤ ਸਰਣ, ਆਪ ਜਪੇ ਅਵਰੈ ਨਾਮ ਜਪਾਵੇ, ਵੱਡ ਸਮਰੱਥ ਤਾਰਨ ਤਰਨ। ਜਾਂ ਕੋ ਮੰਤਰ ਉਤਾਰੇ ਸਹਿਸਾ, ਊਣੇ ਕੋ ਸੁਭਰ ਭਰਨ, ਹਰਦਾਸਨ ਕੀ ਆਗਿਆ ਮੰਤ, ਹਰਦਾਸਨ ਕੀ ਆਗਿਆ ਮਾਨਤ, ਤੇ ਨਾਹੀ ਪੁਨ ਗਰਭ ਪਰਣ, ਭਗਤਨ ਕੀ ਟਹਿਲ ਕਮਾਵਤ, ਗਾਵਤ ਦੁੱਖ ਕਾਟੇ ਤਾਂ ਕੇ ਜਨਮ ਮਰਨ। ਜਾਂ ਕੋ ਭਇਓ ਕਿਰਪਾਲ ਬਿਠੁਲਾ, ਤਿਨ ਹਰ ਹਰ ਅਜਰ ਜਰਨ, ਹਰ ਰਸੈ ਅਗਾਨੇ ਸਹਿਜ ਸਮਾਨੇ, ਮੁਖ ਤੇ ਨਾਹੀ ਜਾਤ ਵਰਨ। ਗੁਰ ਪ੍ਰਸਾਦ ਨਾਨਕ ਸੰਤੋਖੇ, ਨਾਮ ਪ੍ਰਭੂ ਜਪ ਜਪ ਉਦਰਨ। ਸਾਰਗ ਮਹੱਲਾ ਪੰਜਵਾਂ, ਗਾਇਓ ਰੀ ਮੈਂ ਗੁਣ ਨਿਦ ਮੰਗਲ ਗਾਇਓ, ਭਲੇ ਸੰਜੋਗ ਭਲੇ ਦਿਨ ਅਵਸਰ, ਜੋ ਗੋਪਾਲ ਰਿਝਾਇਓ ਰਹਾਉ। ਸੰਤੈ ਚਰਨ ਮੋਰੋ, ਸੰਤੈ ਚਰਨ ਮੋਰਲੋ ਮਾਥਾ, ਹਮਰੇ ਮਸਤਕ ਸੰਤ ਧਰੇ ਹਾਥਾ, ਸਾਧੈ ਮੰਤਰ ਮੋਰਲੋ ਮਨੁਆ, ਤਾਂ ਕੇ ਗਤ ਹੋਏ ਤ੍ਰੈ ਗੁਨੀਆਂ, ਭਗਤੇ ਦਰਸ ਦੇਖ ਨੈਣ ਰੰਗਾ, ਲੋਭ ਮੋਹ ਤੂਟੇ ਭਰਮ ਸੰਗਾ। ਕਹੋ ਨਾਨਕ ਸੁਖ ਸਹਿਜ ਆਨੰਦਾ, ਖੋਲ ਭੀਤ ਮਿਲੇ ਪਰਮਾਨੰਦਾ। ਸਾਰਗ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕੈਸੇ ਕਹੋ ਮੋਹੇ ਜੀ ਬੇਦ ਨਾਈ, ਦਰਸ਼ਨ ਪਿਆਸ ਪ੍ਰੇ ਪੀਤ ਮਨੋਹਰ, ਮਨ ਨ ਰਹੇ ਬਹੁ ਬਿਦ ਉਮਕਾਈ, ਰਹਾਉ ਚਿਤਵਨ ਚਿਤਵੋ ਪ੍ਰੇ ਪ੍ਰੀਤ ਬਿਰਾਗੀ, ਕਦ ਪਾਪੋ ਹਰ ਦਰਸਾਈ, ਜਤਨ ਕਰੋ ਇਹੋ ਮਨ ਨਹੀਂ ਤੀਰੇ, ਤੂ ਹੈ ਰੇ ਸੰਤ ਮਿਲਾਈ, ਜਪ ਜਪ ਜਪ ਤਪ ਸੰਜਮ ਪੁੰਨ ਸਭ ਹੋਮੋ, ਤਿਸ ਅਰਪੋ ਸਭ ਸੁਖ ਜਾਈ, ਏਕ ਨਿਮਪ੍ਰੇ ਦਰਸ ਦਿਖਾਵੇ ਤੇ ਸੰਤਨ ਕੈ ਬਲ ਜਾਈ। ਕਰੋ ਨਿਹੂਰਾ ਬਹੁਤ ਬੇਨਤੀ ਸੇਵੋ, ਦਿਨ ਰਹਿਨਾਈ ਮਾਨ ਅਵਾਨ ਹੋ, ਸਗਲ ਤਿਆਗੋ ਜੋ ਪ੍ਰਿਯ ਬਾਤ ਸੁਣਾਈ, ਦੇਖ ਚਰਿੱਤਰ ਭਈ ਹੋ ਬਿਸਮਨ, ਗੁਰ ਸਤਿਗੁਰ ਪੁਰਖ ਮਲਾਈ, ਪ੍ਰਭ ਰੰਗ ਦਿਆਲ ਮੋਹੇ ਗ੍ਰਹਿ ਮਹਿ ਪਾਇਆ, ਜਨ ਨਾਨਕ ਤਪਤ ਬੁਝਾਈ। ਸਾਰਗ ਮਹੱਲਾ ਪੰਜਵਾਂ, ਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀ, ਨਰਕ ਘੋਰ ਮੈਂ ਉਰਤਪ ਕਰਤਾ, ਨਿਮਖ ਨਿਮਖ ਗੁਣ ਗਾਹੀ ਰਹਾਉ। ਅਨਕ ਜਨਮ ਭਰਮੋ ਤੋ ਹੀ ਆਇਓ, ਮਾਨਸ ਜਨਮ ਦੁਲ ਭਾਹੀ, ਗਰਭ ਜੋਨ ਛੋੜ ਜੋ ਨਿਕਸਿਓ ਤੋ ਲਾਗੋ ਅਨਠਾਹੀ, ਕਰੇ ਬੁਰਾਈ ਠਗਾਈ ਦਿਨ ਰਹਿ ਨਿਫਲ ਕਰਮ ਕਮਾਹੀ, ਗੁਣ ਨਾਹੀ ਤੋ ਗਾਹਣ ਲਾਗੇ ਤਾਏ ਤਾਏ ਦੁਖ ਪਾਹੀ, ਮਿਥਿਆ ਸੰਕੂੜ ਲਪਟਾਏ ਉਰਜ ਪਰਿਓ ਕੁਸ ਮਾਹੀ, ਧਰਮ ਰਾਏ ਜਪ ਪਕਰ ਸਬਰੇ ਤੋ ਕਾਲ ਮੁਖਾ ਉੱਠ ਜਾਈ, ਸੋ ਮਿਲਿਆ ਜੋ ਪ੍ਰਭੂ ਮਿਲਾਇਆ ਤਿਸ ਮਸਤਕ, ਜਿਸ ਮਸਤਕ ਲੇਖ ਲਿਖਾਹੀ, ਕਹੋ ਨਾਨਕ ਤਿਨ ਜਨ ਬਲਿਹਾਰੀ, ਜੋ ਅਲਪ ਰਹੇ ਮਨ ਮਾਹੀ। ਸਾਰਗ ਮਹੱਲਾ ਪੰਜਵਾਂ, ਕਿਉਂ ਜੀਵਨ ਪ੍ਰੀਤਮ ਬਿਨ ਮਾਈ, ਜਾਂ ਕੇ ਵਿਚਰਿਤ ਹੋਤ ਮਿਰਤ ਕਾ, ਗ੍ਰਹਿ ਮੈਂ ਰਹਿ ਨ ਪਾਈ, ਰਹਾਉ ਜੀ ਹੀ ਪ੍ਰਾਣ ਕੋ ਦਾਤਾ, ਜਾਂ ਕੇ ਸੰਗ ਸੁਹਾਈ, ਕਰੋ ਕਿਰਪਾ ਸੰਤੋ ਮੋਹਿ ਆਪਣੀ, ਪ੍ਰਭ ਮੰਗਲ ਗੁਣ ਗਾਈ, ਚਰਨ ਸੰਤਨ ਕੇ ਮਾਥੇ ਮੇਰੇ ਉੱਪਰ, ਨੈਨੋ ਧੂਰ ਬਛਾਈ, ਜੇ ਪ੍ਰਸਾਦ ਮਿਲੀ ਪ੍ਰਭ ਨਾਨਕ, ਬਲ ਬਲ ਤਾਂ ਕੇ ਹੋਂ ਜਾਈ। ਸਾਰਗ ਮਹੱਲਾ ਪੰਜਵਾਂ, ਉਆ ਅਵਸਰ ਕਹਿ ਹਾਂ ਬਲ ਜਾਈ, ਆਠ ਪਰ ਆਪਣਾ ਪ੍ਰਭ ਸਿਮਰਨ, ਵਡ ਭਾਗੀ ਹਰ ਪਾਈ, ਰਹਾਉ ਭਲੋ ਕਬੀਰ ਦਾਸ ਦਾਸਨ ਕੋ, ਉੱਤਮ ਸਹਿਨ ਜਨ ਨਾਈ, ਊਚ ਦੇ ਊਚ ਨਾਮ ਦਿਓ ਸਮਦਰਸੀ, ਰਵਿਦਾਸ ਠਾਕੁਰ ਬਣੇ ਆਈ, ਜੀਓ ਪਿੰਡ ਧਨ ਧਨ ਸਾਧਨ ਕਾ, ਇਹ ਮਨ ਧਨ ਇਹ ਮਨ ਸੰਤ ਰੇ ਨਾਈ, ਸੰਤ ਪ੍ਰਤਾਪ ਭਰਮ ਸਬਨਾਸੇ, ਨਾਨਕ ਮਿਲੇ ਗੁਸਾਈ। ਸਾਰਗ ਮਹੱਲਾ ਪੰਜਵਾਂ, ਮਨੋਰਥ ਪੂਰੇ ਸਤਿਗੁਰ ਆਪ, ਸਗਲ ਪਦਾਰਥ ਸਿਮਰਨ ਜਾ ਕੇ, ਆਠ ਪਹਿਰੇ ਮੇਰੇ ਮਨ ਜਾਪ ਰਹਾਉ, ਅੰਮ੍ਰਿਤ ਨਾਮ ਸੁਆਮੀ ਤੇਰਾ, ਜੋ ਪੀਵੈ ਤਿਸ ਤ੍ਰਿਪਤਾਸ, ਜਨਮ ਜਨਮ ਕੇ ਲਿਵਖਨਾਸੇ, ਆਗੈ ਦਰਗੈ ਹੋਏ ਖਲਾਸ, ਸਰਣ ਤੁਮਾਰੀ ਆਇਓ ਕਰਤੇ ਪਾਰ, ਬ੍ਰਹਮ ਪੂਰਨ ਅਭਨਾਸ ਕਰ, ਕਿਰਪਾ ਤੇਰੇ ਚਰਨ ਤੇ ਆਵੋ, ਨਾਨਕ ਮਨ ਤਨ ਦਰਸ ਪਿਆਸ। ਸਾਰਗ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਨਾ ਕਹਾਂ ਭੁਲਾਈਏ ਆਨ ਕੋ, ਈ ਤੂਤ ਪ੍ਰਭ ਸਦਾ ਸਹਾਈ, ਜੀ ਸੰਗ ਤੇਰੇ ਕਾਮ ਕੋ ਰਹਾਉ।
ਅੰਮ੍ਰਿਤ ਨਾਮ ਪ੍ਰਿਯ ਪ੍ਰੀਤ ਮਨੋਹਰ ਇਹ ਅਗਾਵਨ ਪਾਨ ਕੋ ਅਕਾਲ ਮੂਰਤ ਹੈ ਸਾਧ ਸੰਦਨ ਕੀ ਠਾਹਰ ਨੀਕੀ ਧਿਆਨ ਕੋ ਬਾਣੀ ਮੰਤਰ ਮਹਾਂਪੁਰਖ ਪੁਰਖਨ ਕੀ ਮਨੇ ਉਤਾਰਨ ਮਾਨ ਕੋ ਖੋਜ ਲਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕੋ ਸਾਰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਭੋਗ ਸੋਗ ਤੇਰੇ ਮਿਟੇ ਸਗਲ ਅਗ ਨਿਮਖੀਏ ਹਰ ਨਾਮ ਧਿਆਈ ਰਹਾਓ ਛੋੜ ਸਿਆਨ ਬਹੁ ਚਤੁਰਾਈ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦਿਨ ਦੁਖ ਪੰਜਨ ਜਮ ਤੇ ਹੋਵੇ ਧਰਮ ਰਾਏ ਇੱਕ ਸਬਿਨ ਨਾਹੀ ਕੋ ਦੂਜਾ ਆਨਣ ਬੀਓ ਲਵੇ ਲਾਏ ਮਾਤ ਪਿਤਾ ਭਾਈ ਨਾਨਕ ਸੁਖਦਾਤਾ ਹਰ ਪ੍ਰਾਣ ਸਾਏ ਸਾਰਗ ਮਹੱਲਾ ਪੰਜਵਾਂ ਹਰ ਜਨ ਸਗਲ ਉਧਾਰੇ ਸੰਗ ਕੇ ਪਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾਓ ਮਾਰਗ ਚਲੇ ਤਿਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਸੇਤਰੇ ਬੂੜਤ ਘੋਰ ਅੰਧਕੂਪ ਮੈਂ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਪਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਤੁਰ ਬਾਛੇ ਨਿਤ ਨਾਨਕ ਪਰ ਮੇਰਾ ਕਿਰਪਾ ਕਰੇ ਸਾਰਗ ਮਹੱਲਾ ਪੰਜਵਾਂ ਹਰ ਜਨ ਰਾਮ ਰਾਮ ਰਾਮ ਧਿਆਏ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠੇ ਪਾਏ ਰਹਾਓ ਦੁਲਭ ਦੇ ਜਪ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੇ ਮਹਾਂਪਤ ਕੇ ਪਾਤਕ ਉਤਰੇ ਹਰ ਨਾਮਾ ਔਰ ਧਾਰੈ ਜੋ ਜੋ ਸੁਨੇ ਰਾਮ ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾਸਾ ਕਹੁ ਨਾਨਕ ਪਾਈਏ ਬਡਭਾਗੀ ਮੰਤਨ ਹੋਏ ਬੇਗਾਸ।

गुरु गुरु गुरु

はい。

Vaheguru, Vaheguru, Vaheguru, Vaheguru.

ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ।

दिजह प्राण अकोर रहाओ, मन तन निर्मल करत क्यारो, हर सिंचै सुदा संजोर, यारस में मगन होत किरपाते, महाविख्याते तोर, आयो शरण दीन दुख भंजन, चितवा तुमरी ओर, अभय पद दान सिमरन स्वामी को, प्रभु नानक बंदन शोर, आयो शरण दीन दुख भंजन, चितवो तुमरी ओर, अभय पद दान सिमरन स्वामी को, प्रभु नानक बंदन शोर। वाहेगुरु जी का खालसा, वाहेगुरु जी की फतेह। जैत श्री महला पंजवां। कोई जन हर स्यों देवै जोर, चरण गहों बकों शुभ रसना, दीजे प्राण अकोर। तन तन साहिब श्री गुरु अर्जन देव जी महाराज जी का पवित्र मुखवाक जैत श्री राग दे विच है जी। अंग 701 ਅਤੇ 702 ਤੇ ਬਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮੇ, ਸ੍ਰੀ ਗੁਰਦੇਵ ਨਮੇ, ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਵਸਮਰ ਏਕੈ ਨਾਮ ਜਪਤ ਆਗੰਤ ਨੇਕੈ। ਵੇਦ ਪ੍ਰਾਣ ਸਿਮਰਤ ਸੋਧਾ ਆਖਿਰ, ਕਿੰਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀਵ ਸਾਵੇ, ਤਾਂ ਕੀ ਮਹਿਮਾ ਗਣੀ ਨਾ ਆਵੇ, ਕਾਂਖੀ ਏਕੇ ਦਰਸ ਤੁਹਾਰੋ, ਨਾਨਕੋਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਹਾਓ, ਪ੍ਰਭ ਕੇ ਸਿਮਰਨ ਗਰਭ ਨਾ ਵਸੇ, ਪ੍ਰਭ ਕੇ ਸਿਮਰਨ ਦੁਖ ਜਮ ਨਸੇ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਿਛ ਬਿਘਨ ਨ ਲਾਗੇ, ਪ੍ਰਭ ਕੇ ਸਿਮਰਨ ਅੰਦਿਨ ਜਾਗੇ, ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੁਬਲ ਭਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋਂ ਪਾਏ,
ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰੇ ਮੂਚਾ, ਪ੍ਰਭ ਕਹਿ ਸਿਮਰਨ ਤਿਸ਼ਨਾ ਬੁਝੈ, ਪ੍ਰਭ ਕਹਿ ਸਿਮਰਨ ਸਭ ਕੁਛ ਸੁਝੈ, ਪ੍ਰਭ ਕਹਿ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰੂ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ, ਨਾਨਕ ਜਨ ਕੇ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਆਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਵਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਅੰਧ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਨੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨਹਦ ਚੁਨਕਾਰ, ਸੁਪਰਾ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌ ਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ,

ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ। ਸ਼ਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸੰਤ ਮਹਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਪਰੀ। ਜੇ ਮਾਤ ਪਿਤਾ ਸੁਧਮੀਤ ਨਾ ਭਾਈ ਮਨੁਆ ਨਾਮ ਤੇਰੇ ਸੰਸਾਇ। ਜੇ ਮਾਂ ਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ। ਅਨਕ ਪੁੰਨ ਚੰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੇ। ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ। ਅਣਕ ਮਾਇਆ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਗਾਵੇ। ਜੇ ਮਾਰ ਗਏ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋ ਸੁਏ ਲਾਇ ਸਾ ਨਾਮ ਮਨਸਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ। ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਈ। ਅਣਕ ਬਿਘਨ ਜੇ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ। ਅਣਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ। ਹੋ ਮੈਲਾ ਮਲ ਕਬੂ ਨ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ। ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ। ਜੇ ਮਾਰ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਆ ਸੰਤੋ ਸਾ ਜੈ ਪੈਂਡੇ ਮਾਨ ਦੁਗਬਾਰਾ। ਹਰ ਕਾ ਨਾਮ ਸੰਗ ਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਨੂ। ਹਰ ਕਾ ਨਾਮ ਤੇ ਨਾਲ ਪਛਾਣੂ ਜੈ ਮਾਂ ਭਿਆਨ ਤਪਤ ਬਹੁ ਕਾਮ। ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਾਂ ਤ੍ਰਿਖਾ ਮਨ ਤੁਜ ਕਰਖੈ ਤੈ ਨਾਨਕਾਰ ਅੰਮ੍ਰਿਤ ਵਰਖੇ। ਭਗਤ ਜਨਾ ਕੇ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜੰਡ ਕੋਟ। ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਤ ਸਾਧ ਕਮਾਤ। ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਵਤ ਭੁਗਤ। ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਬਰੇ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ ਨਾਇ ਵਿਯੋਗ। ਜਨ ਰਤਾ ਹਰ ਨਾਮ ਕਿਸੇ ਵਾ ਨਾਨਕ ਪੂਜੈ। ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ। ਹਰ ਤਨ ਜਨ ਕੋ ਆ ਪ੍ਰਭ ਦੀਨਾ। ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ। ਆਡ ਬਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪਰ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੈ ਤਰੈ। ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ। ਸਭਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਕਿਵੇਂ ਮਾ ਸੰਤ੍ਰਿਤ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਬੜ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ। ਨਾਮ ਤੁਲ ਕਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਭਿਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ। ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਇਆ ਉਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਬ੍ਰਿਤਮੀ ਫਰੇਚਰ ਜੀਵੇ ਮਾਂ ਅਦਾਰਤ ਪੀਸਰ ਥੀਵੇ ਅਗਨ ਮਾਂ ਹੋਮਤ ਪ੍ਰਾਣ ਕਨਕਾ ਸਵੈਵਰ ਭੂਮਦਾਨ। ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੇ ਤਉ ਵੀ ਹੋਮੇ ਮੈਲ ਨ ਜਾਵੇ। ਹਰ ਕੇ ਨਾਮ ਸੰਤਰ ਕਿਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇ ਛੁੱਟੇ ਗਰਵ ਘੁਮਾਨ ਨਮਤੇ ਉੱਟੇ।
सोच करे दिन सिर रात मन की मैल न तंते जात इस देही को बहु साधना करे मनते कबू न बिकिया टे जल तो वे बहु दे अनीत शुद्ध गावे काची पीत मन हर के नाम की महिमा ऊच नानक नाम उदरे पतत बहु मूच बहु सियाण जमका पो व्यापे अनक जतन कर त्रिशन ना त्रापे ਵੇਖ ਅਨੇਕ ਅਗਨੀ ਬੁਝੇ ਕੋਟ ਪਾਵ ਦਰਗੈ ਨਹੀਂ ਸਜੇ ਛੂਟ ਸੁਨਾਹੀ ਉਪਿਆਲ ਮੋਹਿਆਪੈ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੇ ਗੋਬਿੰਦ ਭਜਨ ਬਿਨ ਤਿਲੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰੇ ਸਤਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਓਮੇ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਿਨਾ ਕੀ ਸੜਨੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗੁਣੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ

ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਟੋਰ, ਕਈ ਕੋਟ ਭੈਗਾਤਮ ਨਿਕੋਰ, ਕਈ ਕੋਟ ਪ੍ਰਦਰਭ ਕੋ ਹਿਰੇ, ਕਈ ਕੋਟ ਪ੍ਰਦੂਖ ਨਾ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪ੍ਰਦੇਸ਼ ਪਰਮਾਏ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰਬੋ ਪਾਏ, ਕਈ ਕੋਟ ਪਾਤਰ ਬਿਰਖ ਨਿਭ ਜਾਏ, ਕਈ ਕੋਟ ਪਾਉਣ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਰ ਸੂਰ ਨਖੱਤਰ, ਕਈ ਕੋਟ ਦੇ ਦਾਨਵ ਇੰਦਰ ਸਿਰ ਛਤਰ, ਸਗਲ ਸਮਗਰੀ ਆਪਣੇ ਸੂ ਧਾਰੇ, ਨਾਨ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜ ਧਾਮ ਸਾਧ, ਕਈ ਕੋਟ ਵੇਦ ਪ੍ਰਾਣ ਸਿਮਰਤ ਰਸਾਸਤ, ਕਈ ਕੋਟ ਕੀਏ ਰਤਨ ਸਮੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਤੀਵੇ, ਕਈ ਕੋਟ ਜਗ ਕਿਰਨ ਵਿਸਾਜ, ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ, ਸਭ ਤੇ ਨੇਰੇ ਸਭੂ ਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਨ ਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬਹੁਤ ਜੋਨੀ ਫਿਰੇ, ਕਈ ਕੋਟ ਬੈਠਤੇ ਹੀ ਕਾਏ, ਕਈ ਕੋਟ ਘਾਲੇ ਤੁਕ ਪਾਏ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨ ਸਭ ਕੀ ਪ੍ਰਭ ਕਹਿ ਹਾਥੇ, ਕਈ ਕੋਟ ਭੈ ਵੈ ਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮਾਂਗੇ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਵਾਰ ਪਸਿਓ ਪਸਾਰ, ਸਦਾ ਸਦਾ ਇੱਕ ਇੱਕ ਓਂਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਬ੍ਰਹਮਾਇ ਸਮਾਧ, ਤਾਕਾ ਅੰਤ ਨ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋ ਤੇ ਆਤਮ ਪ੍ਰਗਾਸ, ਕਈ ਕੋਟ ਤਤ ਕੇਵੇ ਤੇ ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ ਅਮਨ ਪਏ ਸਤ ਸਤ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ, ਆਪਣੇ ਜਨ ਕੋ ਸਾਸ ਸਾਸ ਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ, ਸ਼ਲੋਕ ਕਰਨ ਕਰਨ ਪ੍ਰਵੇਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਤਲ ਮਈਅਲ ਸੋਏ ਅਸ਼ਪਰੀ, ਕਰਨ ਕਰਾਵਣ ਕਰਨੇ ਜੋ ਜੋ ਤਿਸ ਭਾਵੇ ਸੋਏ, ਹੋ ਕਿਨਮੇ ਦਾਵਤ ਆਪਣਾਰਾ, ਅੰਤ ਨੇ ਕਿਸ ਪਾਰਾ ਵਾਰਾ, ਹੁਕਮੇ ਧਾਰ ਧਰ ਰਹਾਵੇ, ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਉੱਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨ ਸਮੇ ਰਿਆ ਸਮਾਈ, ਪ੍ਰਭਾਵੇ ਮਾਨੁਗਤ ਪਾਵੇ, ਪ੍ਰਭਾਵੇ ਤਾਂ ਪਾਤਰ ਤਰਾਵੇ, ਪ੍ਰਭਾਵੇ ਤਾਂ ਪਾਵੇ ਮਾਨੁਗਤ ਪਾਵੇ, ਪ੍ਰਭਾਵੇ ਤਾਂ ਪਾਤਰ ਤਰਾਵੇ, ਪ੍ਰਭਾਵੇ ਵਿਨਸਾਸ ਤੇ ਰਾਖੇ, ਪ੍ਰਭਾਵੇ ਤਾਂ ਹਰ ਗੁਣ ਭਾਖੇ, ਪ੍ਰਭਾਵੇ ਤਾਂ ਪਤੇ ਤੇ ਉਧਾਰੇ, ਆਪ ਕਰੇ ਆਪਣ ਵਿਚਾਰੇ, ਦਵਾ

ਜਿਸ ਗੁਰ ਪ੍ਰਸਾਦ ਟੁੱਟਿਓ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਦਿਓ ਗੁਰ ਕਾ ਸ਼ਬਦ ਮਨੇ ਅਸ ਥੰਮਣ ਜੋ ਬਾ ਖਾਣ ਨਾਪ ਚੜ੍ਹਦ ਰਹੇ ਪ੍ਰਾਣੀ ਗੁਰ ਚੜ੍ਹਨ ਲਗਤ ਨਿਸ ਤਰੇ ਜੋ ਅੰਧਕਾਰ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨੋ ਵਿਗਾਸ ਜੋ ਮਾਂ ਉਧਿਆਨ ਮੇ ਮਾਰਗ ਪਾਵੇ ਤਿਨ ਸਾਧੂ ਸੰਗਮ ਜੋਤ ਪ੍ਰਟਾਵੇ ਤਿਨ ਸੰਦਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਏ ਮਿਲ ਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇਵਨ ਹਾਰ ਅਵਧਿਆ ਤੂੰ ਤੇ ਜਿਸਦਾਰ ਜੋ ਵਿਚ ਕਰੇ ਸੋਈ ਸੁਖਮਾਨ ਭੂਲਾ ਕਾਏ ਫਿਰੇ ਜਾਣ ਕੌਣ ਬਸਦਾਈ ਤੇਰੇ ਸੰਗ ਲੱਭ ਰਿਹਾ ਰਸੋ ਵੀ ਪਤੰਗ ਰਾਮ ਨਾਮ ਜਬਰ ਦੇ ਮਾਏ ਨਾਨਕ ਪਤ ਸਿਧੀ ਕਰ ਜਾਏ ਜਿਸ ਵੱਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਜ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਧੋ ਲਾਦ ਕੇ ਸੰਦਨ ਜਾਲ ਅਵਧਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰ ਕਹਿ ਸੋਏ ਏ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੇ ਸਤਮਲਿਆਰੇ ਚੰਨ ਸਾਧਕੇ ਧੋ ਧੋ ਪੀਓ ਅਰ ਸਾਧਕੋ ਆਪਣਾ ਜੀਓ ਸਾਧਗੀ ਦੂਰ ਕਰੋ ਇਸ਼ਨਾਨ ਸਾਧੂ ਉੱਪਰ ਜਾਈਏ ਕੁਰਬਾਨ ਸਾਧ ਸੇਵਾਵਟ ਭਾਗੀ ਪਾਈ ਹੈ ਸਾਧ ਸੰਗਰ ਕੀਰਤਨ ਗਾਈਏ

ਨਾਨਾ ਚਿੰਤ ਕਰੇ ਖਿਨਮਾਏ ਪੂਰੇ ਉਹ ਪੂਨ ਸਭ ਢਾਏ ਨਾਨਾ ਮਿਸ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲ ਘਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਰਮੇ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਕਾ ਸੁਖਦਾਏ ਵਿਸ਼ਵਾਸ ਸਤ ਨਾਨਕ ਗੁਰਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਧ ਬੂਝੇ ਜੇ ਕੋਏ ਨਾਮ ਜਪਦਾ ਕੀ ਕਰਦਾ ਆਪ ਸਤ ਕੀ ਆਸਤ ਸਤ ਆਪੇ ਜਾਣੇ ਆਪਣੀ ਮਿਤ ਕਰ ਜਿਸ ਕੀ ਸ੍ਰਿਸ਼ਟ ਕਰਨੇ ਆਰ ਅਵਨਾ ਬੂਝ ਕਰਤ ਵਿਚਾਰ ਕਰਤ ਕੀਮਤ ਨਾ ਜਾਣੇ ਕੀ ਆ ਨਾਨਕ ਜੋਤ ਭਾਵੇ ਸੋ ਵਰਤੀਆ ਬਿਸਮਨ ਬਿਸਮ ਭੈ ਸਮਾਦ ਜੈਨ ਬੁਝਿਆ ਤਿਸਾ ਸਵਾਦ ਪ੍ਰਭ ਕੇ ਰੰਗ ਰਾਤ ਜਨ ਰਹੇ ਗੁਰ ਕੇ ਬਚਨ ਪਦਾਰਥ ਲਏ ਉਹਦਾ ਤੇ ਦੁੱਖ ਕੱਟ ਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵ ਸੋਬੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਵੇ ਸੱਚ ਨਾਨਕ ਹੋਸੀ ਪੈ ਸੱਚ ਅਸ਼ਪਰੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਧਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸ਼ਾਬਦ ਸਤ ਸਤ ਸਭ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਤ ਸੰਤਾ ਬੂਝਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਧ ਸਰੂਪ ਹਿਰਦੇ ਜਨਮਾਨਿਆ ਕਰਨ ਕਰਾਮ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਟਾਇਆ ਭੈ ਤੇ ਨਿਰਭੋ ਹੋਏ ਵਸਾਨਾ ਜਿਸ ਦੇਹ ਉਪਜਿਆ ਤਿਸ ਮਾਏ ਸਮਾਨਾ ਵਸਤ ਮਾਏ ਲੇ ਵਸਤ ਕਢਾਏ ਤਾਂ ਕੋ ਪਿੰਡ ਨਾ ਕਹਿਣਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਬਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪ ਪਦ ਰਾਖੇ ਤਾਂ ਕੀ ਗਦਮਿਤ ਕੋਇਲ ਲਾਖੇ ਪ੍ਰਭ ਕੇ ਸੇਵਕ ਕੋ ਨਾਮ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕੀ ਰੀ ਮੇ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸ ਕਾ ਸ਼ਾਸਨ ਕਾਟ ਆਪ ਤਾਕੋ ਰੱਖ ਦੇ ਕਰਾਤ ਮਾਨਸ ਯਤਨ ਕਰਤ ਬੋ ਭਾਤ ਦਿਸੇ ਕਰਤਵ ਮਿਰਤੇ ਜਾਤ ਮਾਰੇ ਨਾ ਰਾਖੇ ਅਪਨ ਕੋਏ ਸਬਜ਼ੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲ ਖੋਡਾਣੀ ਬਾਰਮ ਬਾਰ ਬਾਰ ਪ੍ਰਭ ਜਪਿਆ ਪੀਅਮ ਤੇ ਮੰਤੰਤਰ ਪਿਆ ਨਾਮ ਰਤਨ ਜਿਨ ਗੁਰੂ ਪਾਇਆ ਤਿਸ ਜਪ ਨਾ ਇੰਦਿਸ਼ਟਾਇਆ ਨਾਮ ਧੰਨ ਨਾਮੋ ਰੂਪ

करे भक्त आदम के जाए प्रभु अपने सो रहे है समाए जो आओ सो जाने प्रभु अपने का हुक्म जाने तिसकी महिमा कौन बखानो तिसका गुण कहे एक न जानो आठ पैर प्रभु से जुरे कहो नान से ही जन पूरे मन मेरे दिन की ओट ले मान तने अपना दिन जाने जिन जाने अपना प्रभु बचाता सो जन सर दो का दाता तिसके जन सब सुख पावे तिसके दस सब पाव डावे और ज्ञान सगली झाड़ तिजन की तू सेवा लागा उन जान हो भी तेरा नान तिजन के पूजो सद पैरा श्लोक सतपुरख जन जानिया सतगुर तिसका नाम तिसके संग से उदरे नान घर कुंगा हो अष्टपति ਸਤਿਗੁਰ ਸਿੱਖੀ ਕਰੇ ਬਿਰਧਬਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਦੇ ਆਡੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਬੜਭਾਗੀ ਹੈ ਸਤਿਗੁਰ ਸਿੱਖਾ ਹਲਦ ਪਲ ਸੁਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ ਆਪਸ ਕੋ ਕਰਕਸ਼ ਨਾ ਜਨਾਵੇ ਹਰ ਨਾਮ ਦੇ ਸਤਿਆਵੇ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਜ ਸੇਵਾ ਕਰਦ ਹੋਏ ਨੇ ਕਾਮੀ ਤਿਸ ਕੋ ਹੋਦ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸਾਵ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵੀ ਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਸਿਰਦੇ ਹਰ ਨਾਮ ਅਨਕਵਾਰ ਗੁਰ ਕੋ ਬਲ ਜਾਓ ਸਰਬ ਨਿਦਾਨ ਜੀ ਕਾ ਦਾਤਾ ਅੜ ਬਹਿਰ ਪਾਰ ਬ੍ਰਹਮ ਰੰਗ ਰਾਧਾ ਬ੍ਰਹਮ ਮੈਂ ਜਨ ਜਨਮੈ ਪਾਰ ਬ੍ਰਹਮ ਕਹਿ ਆਪਣੇ ਇਕ ਭਰਮ ਸਹਿ ਸਿਆਣ ਬਲੈ ਨਾ ਜਾਈਏ ਨਾਨਕ ਐਸਾ ਗੁਰੂੜ ਭਾਗੀ ਪਾਈਏ ਸਮਲ ਦਰਸ਼ਨ ਪੇਖਤ ਮਨੀਰ ਪ੍ਰਸਦ ਜਨ ਗਾਤ ਨਿਰਮਨ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕੰਨ ਅਗਾਨੇ ਮਨ ਸੰਤੋਖ ਆਦਮ ਪਤੀਆਂ ਨੇ ਪੂਰਾ ਗੁਰ ਅੱਖ ਜਾਗਾ ਮੰਤਰ ਅੰਮ੍ਰਿਤ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਲੈ ਮਿਲਾਏ ਜਿਵਾ ਏਕ ਉਸਤ ਨੇਕ ਸਤਿਪੁਰਖ ਪੂਰਨ ਵਿਵੇਕ ਆਓ ਬੋਲ ਨ ਬੋਚਿਤ ਪ੍ਰਾਣੀ ਆਗਮ ਗੋਚਰ ਪਰ ਨਿਰਵਾਣੇ ਨਿਰਾਹਾ ਨਿਰਵੈਰ ਸੁਧਾਈ ਤਾਂ ਕੀ ਕੀਮਤ ਕਿੰਨਾ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਿ ਬਲਿਆਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਨੇ

ਮੋਹ ਮਾਇਆ ਕੈ ਸੰਗ ਨਾਲ ਮਨ ਮੇ ਰਾਖੇ ਹਰ ਹਰੇ ਕੰਧਕਾਰ ਦੀ ਪ੍ਰਗਾਸੇ ਨਾਨਕ ਭਰਮ ਮੋਹ ਦੁਖਤਾ ਤੇ ਨਾਸੇ ਤਪਤ ਮਾਏ ਠਾਂਡ ਵਰਤਾਏ ਅੰਧ ਪਿਆ ਦੁਖ ਨਾਠੇ ਪਾਏ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਮੋਹ ਹੋਏ ਮਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾ ਚੁੱਕੇ ਭਰਮ ਗਵਨ ਸੁਨ ਨਾਨਕਾ ਰਾਜਾ ਸਰਵਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਦਾਨ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਈ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਵਾਰ ਨਾਨਕ ਬਲਿਆਰੀ ਸ਼ਲੋਕ ਸਾਧ ਚਾਲੇ ਬਿਨ ਭਜਨ ਵਿਖਿਆ ਸਲੀ ਸ਼ਾਰ ਹਰ ਨਾਮ ਕਮਾਵਨਾ ਨਾਨਕੇ ਉਧਨ ਸਾਰ ਅਸ਼ਪਦੀ ਸਮਝਣਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਆਵਰ ਭਾਵ ਸਮੀਤ ਵਿਸਾਰੋ ਚਣਕ ਮਨਰਦਮੇਵ ਧਾਰੋ ਕਣ ਕਾਣ ਸੋ ਪ੍ਰਭ ਸਮਨਾਥ ਦ੍ਰਿੜ ਕਰ ਗਹੋ ਨਾਮ ਰਵਾਜੋ ਬੋ ਬੋਵੰਤ ਸੰਤ ਜਨਾ ਕਾ ਨਿਰਮਣ ਮੰਤ ਹੇ ਗਾਸਾ ਘੁੰਮਣ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਡੜ ਧਾਵੇ ਸੋਤਨ ਹਰ ਸੇਵਾ ਤੇ ਪਾਵੇ ਜਿਸੋ ਕੋ ਨਿਤ ਬਾਛੇ ਮੀ ਸੋ ਤੂ ਸਾਧੂ ਸੰਗ ਪਰੀ ਜਿਸੋ ਬਾ ਕੋ ਕਰੇ ਭਲੀ ਕਰਨੀ ਸਾਧੋ ਬਾ ਬਜਰ ਕੀ ਸਰਨੀ ਅਨਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਹਰਿਆ ਉਸ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦਹਿ ਦਿਸ ਧਾਵ ਤੇ ਆਵੇ ਠਾਏ ਤਾਂ ਕੋ ਬਿਘਨ ਲਾਗੇ ਕੋਏ ਜਾ ਕੇ ਹਿਰਦੇ ਉਸੇ ਹਰ ਸੋਏ ਕਾਲ ਦਾਦੀ ਠਾਂਡਾ ਹਰ ਨਾਉ ਸਿਮ ਸਿਮ ਸਦਾ ਸੁਖ ਭਾਓ ਭਵਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ਼ ਤਿਤ ਕਰ ਜਾਏ ਵਸੇ ਉਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾਗਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਸਿਮ ਪ੍ਰਾਣ ਆਧਾਰ ਅਨਕੋ ਭਾਵ ਨ ਛੁੱਟ ਨਾਰੇ ਸਿਮ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ ਨਾਨਕ ਬਲ ਪਾਏ ਸਾਂਗ ਨ ਚਾਲ ਤੇਰੇ ਧਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸੁਤ ਮੀਤ ਕੁਟਾ ਮਰ ਬਣਤਾ ਇੰਤੇ ਕਹੋ ਤੁਮ ਕਮ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮ ਛੁਟਕਾਰਾ ਸਸਤੀ ਰਸ ਜਵਾਰੀ ਝੂਠਾ ਰਮ ਝੂਠ ਵਿਸਾਰੀ ਜਿੰਦੀ ਏ ਤੇ ਬੁਝੇ ਨਾਮ ਗਾਨਾ ਨਾਮ ਸਾਨਾ ਬੁਝਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਵੋਡੂ ਪੇ ਸਿਆਨੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤ ਚਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਜਾਏ ਆਪ ਜਪੋ ਅਵਰਾ ਨਾਮ ਜਪਾਵੋ।

ਹੋਏ ਚਿੰਤ ਵਿਸੇ ਸੁਖਨਾਲ ਸਾਸ ਗ੍ਰਹਿ ਸਨਾਮ ਸਮਾਲ ਛਾੜ ਸਿਆਣ ਸਾਗਲੀ ਸਗਲੀ ਮਨਾ ਸਾਹ ਸੰਗ ਪਾਵੇ ਸਤਨਾਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖਦਰ ਕਹਿ ਜੈਕਾਰ ਸਭ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਲਾਏ ਏਕ ਸਿਮਰੇ ਕੋ ਮਨ ਆਏ ਏਕ ਸਿਖੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਵੰਤ ਏਕੋ ਏਕ ਏਕ ਰਾਪ ਪੂਨ ਪੂਰਿਓ ਪ੍ਰਭਿਆਪ ਅਨਕ ਵਿਸ

ਬੇਨਤੀ ਆਪਣੀ ਭਗਤੀ ਲਾਇਆ ਪਤੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਜ ਨਾ ਕੀ ਮੰਗੋ ਧੂਰ ਪਾਪ ਨਮਿਤ ਸਦਾ ਪੂਰ ਸਾਸ ਦਾ ਪ੍ਰਭੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਵੇਂ ਧਿਆਵੋ ਚਰਨ ਕਮਲ ਸੁਣ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨੇ ਦਨੀਤ ਓੜ ਗਈ ਉਹ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾ ਪ੍ਰਸਾਦ ਪ੍ਰਭ ਕੀ ਦ੍ਰਿਸ਼ਟ ਮਹਾ ਸੁਗੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖੇ ਸੇ ਜੰਤਰ ਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਜਾਓ ਸਾਧ ਕਹਿ ਸੰਗ ਪਰੇਸ਼ਾਨ ਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਲਿਵਲਾਗ ਬੜਭਾਗੀ ਜਪਿਆ ਪ੍ਰਸੋਏ ਨਾਨਕ ਨਾਮ ਰਤੇ ਸੁਗੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਘਾਟ ਮੁਖ ਜਨ ਪਿਆ ਜਨਮ ਮਰਨ ਦੂਪ ਪਰਮ ਗਿਆ ਇਸ਼ ਭੁੰਨੀ ਸਰਦਾ ਸਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਹ ਤਿਨ ਲਿਆ ਬੁਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਮਿਸਰੇ ਜੇ ਘਾਲ ਨ ਪਾਨੇ ਸੋ ਕਿਉਂ ਮਿਸਰੇ ਜੇ ਕੀਆ ਜਾਣੇ ਸੋ ਕਿਉਂ ਮਿਸਰੇ ਜਿਨ ਸਭ ਕੁਝ ਦੀਆ ਸੋ ਕਿਉਂ ਮਿਸਰੇ ਜੇ ਜੀਵਨ ਜੀਆ ਸੋ ਕਿਉਂ ਮਿਸਰੇ ਜੇ ਅਗਰ ਮੇਰਾ ਖੈ ਗੁਰਪ੍ਰਸਾਦ ਗੁਬਰ ਲਾ ਲਾ ਕੇ ਸੋ ਕਿਉਂ ਮਿਸਰੇ ਜੇ ਵਿਕਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਮ ਜਨਤਾਇਆ ਸਾਧਨ ਸੰਤ ਕਰੋ ਕਾਮ ਮਾਨ ਧਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਬਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਉਸੀ ਸ਼ਾਰ ਸਰਬ ਕਲਿਆਣ ਸੂਖ ਨਿੰਦ ਨਾਮ ਬੂਢ ਜਾਤ ਪਾਏ ਵਿਸਰਾਮ ਸਗਲ ਦੂਖਾ ਉਪਦਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਨਚਾਓ ਮੰਤਨੇ ਅੰਤਰੇ ਸੁਆਓ ਨੇਤਰੋ ਭੇਖ ਦਰ ਸੁਖ ਹੋਏ ਮਨ ਵਿਕਸੇ ਸਾਧ ਚੰਤ ਹੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਵਸਦੀ ਚਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਬ੍ਰਿੰਦਪਾਲ ਆਦਿ ਪੁਰ ਕਾਣ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ ਦਬ ਨਿਰਗੁਣਿਆਰ ਨੀਚ ਜਾਣ ਨਾਨ ਤੁਮਨੀ ਸਰਨ ਪੁਰਖ ਭਗਵਾਨ ਸਾਰ ਵਿਵੇ ਕੁੰਡ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁੰਗਾਏ ਅਨਕਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨ ਜਪਤੀ ਹਰ ਨੀਤ ਫਲੀ ਸੁਕਰਣੀ ਸੋਭਾ ਧਨਵੰਤਰ ਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਅਨੁਵਾਸ ਸਭ ਸੂਨ ਨਾਮ ਪ੍ਰਗਾਸ ਸ਼ਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੇ ਫਿਰ ਜਾਪ ਅਸ਼ਟਪਦੀ ਜਪਾ ਕਾਰੇ ਕ੍ਰਿਸ਼ਨਾ ਦਿਸ਼ਟੇ ਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਵੈ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚੇਨ ਨਾ ਜਾਪ ਤਬ ਹਰ ਸੋ ਕਹੋ ਕਿਸੇ ਵਿਆਪਤ ਜਾਵੇ ਆਪਣੇ ਆਪ ਆਪ ਪਾਰ ਬ੍ਰਹਮ ਤਮੋ ਕਹਾ ਕਿਸੋਦ ਭਰਮ ਆਪਨ ਖੇਲ ਆ ਵਰਤੀਜਾ ਨਾਨਕ ਕਰਨੇ ਆਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਮੰਦ ਮੰਦ ਕੋ ਕਿਸਕੋ ਕਰੀ ਜਬ ਏ ਕਹਿ ਰਗਮ ਭਾਰ ਤਬ ਨਰ ਸੋ ਕੋ ਕੋਨੋ ਧਾਰ ਜਬ ਨਿਰਗੁਣ ਪ੍ਰਭ ਸਹਿ ਸਵਾਏ ਤਬ ਸੇ ਸਤ ਕਹੋ ਦਿਠਾਏ ਜਬ ਆਪ ਹੈ ਆਪ ਆਪਣੀ ਜੋਤ ਰਹੇ ਤਬ ਕਵਨ ਨਿਰਾਰ ਕਵਨ ਕਦ ਡਰੇ ਆਪਣੇ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਕੰਮ ਭਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨ ਮਨ ਕੋ ਕਾਮ ਨਾਸਨ ਜਬ ਪੂਨ ਕਰਤਾ ਪ੍ਰਭ ਸੋਏ ਤਾਪ ਜਮ ਕੀ ਤਰਾਸ ਕੋਕ ਸੋਏ ਜਵਾਬ ਗਤ ਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕੇ ਪੂਛਤ ਲੇਖਾ ਜਬ ਨਾਦ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਵਾਧੇ ਆਪਣਾ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਦੈ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਚਲ ਜਿਤ ਲਖਤ ਕਹੋ ਕੀ ਜੈ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਭੂ ਕਮ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਦੇ ਗਾ ਨਾ ਸਮਾਰ ਜਬ ਆਪਣੀ ਸੁਭਾਏ ਆਪਣੇ ਸੰਗ ਮਨਾਏ ਤਬ ਕਮਨ ਮਾਏ ਬਾਪ ਮਿੱਤਰ ਸਦਭਾਏ ਜੇ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਕਦੇਵ ਕਾ ਕਹੋ ਚੀਨ ਜਬ ਆਪਣੇ ਆਪ ਆਪ ਵਧਾਰੇ ਤਾਂ ਸਗਨ ਸਗਨ ਗਾ ਵਿਚਾਰੇ ਜੈ ਆਪ ਨੂੰ ਚਾਪ ਨਾਮ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਵਨ ਵਿਸਵਨ ਹੈ ਸਮਾਧ ਨਾਨਕ ਆਪਣੀ ਗੱਜ ਜਾਨੋ ਆਪ ਜੈ ਛਲ ਸ਼ੇਦ ਭੇਦ ਸਮਾਇਆ ਹੋਆ ਕਿਸੇ ਵਿਆਪਤ ਮਾਇਆ

ਕਦੇ ਕੌਣ ਕਦੇ ਕੌਣ ਸੁਣੇ ਯਾਰ ਬਹੁਬਿਆਂ ਤੂੰ ਤੇ ਉੱਚਾ ਨਾਨਕ ਆਪ ਸਕੋ ਆਪੇ ਬਹੁਚਾ ਦੇ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਤਾਰ ਬਾਪ ਤੈ ਭਈ ਗਾਵਤ ਕਹੂ ਨਰ ਕਹੂ ਸਰਵਨ ਜਾਵਦਾਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਨ ਪੈ ਪਾਰ ਦੁਖ ਸੁਖ ਮਾਨੇ ਮਾਨ ਅਣ ਪ੍ਰਕਾਰ ਕੀ ਵਿਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੇ ਜੈ ਅਵਗਤ ਭਗਤ ਤੈ ਆਪ ਜੈ ਬਸਰੇ ਵਿਸਾਰ ਸੰਤ ਪ੍ਰਤਾਪ

ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਣ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੇ ਹੋਵਨ ਜੀਅ ਹੁਕਮ ਲਾਏ ਵਡਿਆਏ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀ ਸੋ ਇੱਕ ਹੁਕਮੇ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ

ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖਿਆ ਭਾਉ ਦੁਖ ਪਰ ਹਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ

ਮੈਂ ਵਿਸਰ ਨਾ ਜਾਏ। ਤੀਰਥ ਨਾਵਾਂ ਜੇ ਤਸਭਾਵਾਂ ਵਿਣਪਣ ਕੇ ਨਾਏ ਕਰੇ ਜੇ ਤੇ ਸਿਰਠ ਉਪਾਈ ਵੇਖਾਂ ਵਿਣਕਰਮਾ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੇ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਅਰਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕਿਰਤ ਜਗ ਲਏ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝੈ। ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼।

ਨਾਉ ਏਵੜੀ ਉੱਚਾ ਹੋਵੈ ਕੋਏ ਤੇ ਸੁੱਚੇ ਕੋ ਜਾਣ ਸੋਏ ਜੇਵੜਾ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤੋ।

ਕੇ ਜਿਸਨੂੰ ਬਖਸ਼ੈ ਸਿਫਤ ਸੈਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਅਮੁਲ ਵਾਪਾਰ ਅਮੁਲ ਵਾਪਾਰੀਏ ਅਮੁਲ ਭੰਡਾਰ ਅਮੁਲ ਆਵਹਿ ਅਮੁਲ ਲੈ ਜਾਹੇ ਅਮੁਲ ਪਾਏ ਅਮੁਲ ਲੈ ਸਮਾਹੇ ਅਮੁਲ ਧਰਮ ਅਮੁਲ ਦੀਵਾਨ ਅਮੁਲ ਤਲ ਅਮੁਲ ਪਰਵਾਨ ਅਮੁਲ ਬਖਸ਼ਿਸ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਪੁਰਮਾਣ ਅਮੁਲ ਅਮੁਲ ਆਖਿਆ ਨਾ ਜਾਏ ਆਖਾ ਕਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੈ ਕਰੈ ਵਖਿਆਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੇ

ਘਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦਨ ਇਕ ਸੰਕਾ ਕੇਤੇ ਵਾ ਬਣਹਾਰੇ ਕੇਤੇ ਰਾਗ ਪਰੇ ਸਿਉ ਕਹੀਏ ਨ ਕੇਤੇ ਗਾ ਬਣਹਾਰੇ ਗਾਵੈ ਤੋਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ।

ਜਿਨਿਉ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਠ ਸਾਹੂ ਸਾਹਿਬ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਬਚੋਲੀ ਧਿਆਨ ਕੇ ਕਰੈ ਪ੍ਰਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਏ ਪੰਥੇ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇ ਤਿਸੇ ਆਦੇ ਸੋ ਆਦ ਨੀਲ ਨਾਦਨਾ ਜੁਗ ਜੁਗ ਏਕੋ ਵੇਸ ਉਗੁਰ ਗਿਆਨ ਦਇਆ ਭੰਡਾਰਨ ਕਰ ਕਰਵਾ ਜਹਨਾਦ ਆਪ ਨਾਥ ਨਾਥੇ ਸਭ ਜਾ ਕੇ ਰਿਸਦੇ ਅਵਰਾ ਸਾਧ

ਸੰਸਾਰ ਜਿਸ ਸਦਸੋ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਛੇ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੇ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਨ ਪੰਚ ਪਰਵਾਣ ਨਦਰੀ ਕਰਮ ਪਾਵੈ ਨਿਸਾਣ ਕੱਥ ਬਕਾਏ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕਿਤੇ ਪੁਣ ਬਾਣੀ ਵੈ ਸੰਤ

ਹਥਿਆਰ ਪੋਖਲਾ ਗੰਤਵਤਾਉ ਭਾਂਡਾ ਪਾਉ ਅੰਮ੍ਰਿਤ ਤਾਲ ਘੜੀਐ ਸਭ ਸੱਚੀ ਟਕਸਾ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਸਰਵ ਮਨ ਸਰਵਤਰ ਮਾਨਸ ਦੇ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀ ਨੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਫਿਰ ਏਕ ਦੇ ਭੇਵ ਨਾ ਜਾਣੀ ਜੇ ਬੇਦ ਔਰ ਕੁਤੇਵ ਰੂਪ ਰੰਗ ਨਾ ਜਾਤ ਪਾਤ ਸੁ ਜਾਣੀ ਕੇ ਜੇਵ ਤਾਤ ਮਾਤ ਨਾ ਜਾਤ ਜਾ ਕਰ ਜਨਮਣ ਵਿਹੀਨ ਚਕਰ ਬਕਰ ਫਿਰੇ ਚਤਰ ਚੱਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੈ ਜਾਪ ਆਦ ਦੇਵ ਨਾਦ ਮੂਰਤ ਥਾਪਿਓ ਸਭੇ ਜੈ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ ਸਰਵ ਸਰ ਰਚਿਓ ਸਵੰਭੋ ਗਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੁ ਪਰਮ ਰਹਿਤ ਭੂਤ ਲੱਖ ਭੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇ ਕਾਮ ਆਪ ਰੂਪ ਅਮੀਕ ਅਨੁਸਤ ਦੇਖ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਸੂਤ ਅੰਗਹੀਨ ਅਭੰਗਨ ਆਤਮ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਰ ਸਰਵਗੰਤਾ ਸਰਵਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨ ਜਾਣੇ ਜੈ ਰੂਪ ਰੰਗ ਹਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਾਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵੇ ਵੋ ਚਿੱਤ ਮਦਭਾਸ਼ਣ ਤੋ ਪ੍ਰਸਾਦ ਗੁਣਗਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਪਰਖੋ ਅਨਪਉ ਪ੍ਰਕਾਸ਼ ਨਿਸਦਿਨ ਅਨਾਸ ਜਾਨ ਬਾਹੋ ਸ਼ਾਨ ਸ਼ਾਹੋ ਰਾਜਾਨ ਰਾਜ ਪ੍ਰਾਣ ਪਾਨ ਦੇਵਾਨ ਦੇਵ ਮਾ ਮਹਾਨ ਇੰਦਰਾਨ ਇੰਦਰ ਬਲਾਨ ਬਾਲ ਨੰਗਾਲ ਨਰੰਕ ਕਲਾਨ ਕਾਲ ਅਨਭੂਤ ਅੰਗ ਅੰਬਾ ਭੰਗ ਗਤ ਮਿਤ ਭਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਵੈਨ ਕਾਮ ਆਦਤ ਪ੍ਰਚੰਡ ਮਿਤ ਗਤ ਖੰਡ ਆਲਿਸ਼ਿਆ ਕਰਮ ਅਦਿਸ਼ਿਆ ਧਰਮ ਸਰਵ ਪ੍ਰਣਾਂਡਿਆ ਅੰਡਨ ਬਾੜੀਏ ਚਾਚੀ ਸ਼ੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿਯੰ ਕਰਿਯੰ ਨਿਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੀਏ ਚਤਰ ਚਕਰ ਦਾਨੀਏ ਚਾਚੀ ਛੰਦ ਨਾ ਸਤਰੇ ਨਾ ਮਿਤਰੇ ਨਾ ਪਰਮ ਨਾ ਪਿਤਰੇ ਨਾ ਕਰਮ ਨਾ ਕਾਏ ਅਜਨਮ ਅਜਾਏ ਨਾ ਚਿਤਰੇ ਨਾ ਮਿਤਰੇ ਪਰੇ ਹੈ ਪਵਿੱਤਰੇ ਪ੍ਰਥੀਸੇ ਅਧੀਸੇ ਅਧਿਰਸੇ ਅਕਿਰਸੇ ਭਗਤੀ ਸੰਤ ਪ੍ਰਸਾਦ ਕਤੇ ਕੇ ਸਿਜ ਦੇਸੇ ਕੇ ਬਿਜ ਭੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਬਿਜ ਲੋਕੇ ਕੇ ਉਦਿਤ ਸੋਕੇ ਕੇ ਵਧੂਤ ਬਰਨੇ ਕੇ ਵਿਪੂਤ ਕਰਨੇ ਕੇ ਰਾਜਮ ਪ੍ਰਵਾਹ ਹੈ ਕੇ ਧਰਮ ਤੁਜਾ ਹੈ ਕੇ ਸ਼ੋਕ ਵਰਨੇ ਕੇ ਸਰਵਾ ਭਰਨੇ ਕੇ ਜਗਤਨ ਕਿਰਤੀ ਹੈ ਕਿ ਛਤਰਨ ਛਤਰੀ ਹੈ ਕਿ ਬ੍ਰਹਮਨ ਸਰੂਪੇ ਕੇ ਅਨੁਭਾਓ ਅਨੁਪੇ ਕੇ ਆਦਿ ਅਦੇਵੇ ਕੇ ਆਪ ਅਭੇਵੇ ਕੇ ਚਿਤਰਮ ਬਹੀਨੇ ਕੇ ਕੇ ਅਧੀਨੇ ਕੇ ਰੋਜ਼ੀ ਰਜ਼ਾ ਕੇ ਰਹੀ ਮੇਰ ਹਾਕੇ ਕੇ ਪਾਕ ਵੀ ਐਵੇਂ ਕਿ ਗੈਬੁਲ ਗੈਵੇਂ ਕੇ ਅਬੁਲ ਗੁਨਾ ਹੈ ਕਿ ਸ਼ਾਹਾਨ ਸ਼ਾਹ ਕੇ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਹਿੰਦੇ ਕੇ ਰਾਜ ਕਰੀਮੇ ਕੇ ਕਰਮ ਕਰੀਮੇ ਕੇ ਸਰਵੰਕਲੀ ਹੈ ਕੇ ਸਰਵੰ ਦਲੀ ਹੈ ਕੇ ਸਰਵਤਰ ਮਾਨੀਏ ਕੇ ਸਰਵਤਰ ਦਾਨੀਏ ਕੇ ਸਰਵਤਰ ਗਾਉਣੇ ਕੇ ਸਰਵਤਰ ਭਾਉਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤਰ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖੇ ਕੇ ਸਰਵਤਰ ਭੁੱਖੇ ਕੇ ਸਰਵਤਰ ਤ੍ਰਾਣੇ ਕੇ ਸਰਵਤਰ ਪ੍ਰਾਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਮਾਨੀਏ ਸਦੇਵ ਪ੍ਰਧਾਨੀਏ ਕੇ ਸਰਵਤਰ ਜਾਪੀਏ ਕੇ ਸਰਵਤਰ ਥਾਪੀਏ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵੰਕਲੀਮੇ ਕੇ ਪਰਮਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਵਜ਼ੂ ਹੈ ਤਮਾਵਲ ਰਜ਼ੂ ਹੈ ਹਮੇਸਲ ਸਲਾਮੇ ਸਲੀ ਖਦਮਦਾਮੇ ਗਨੀਮਲ ਸ਼ਖਿਸ਼ਤੇ ਗਰੀਬ ਅਲ ਪ੍ਰਸ਼ਤੇ ਬਿਲੰਦਲ ਮਕਾਨ ਜਮੀਨ ਅਲ ਜਮਾਨੇ ਤਮੀਜਲ ਤਮਾਮੇ ਰਜ਼ੂ ਨਿਧਾਨੇ ਹਰੀਫ ਅਲ ਅਜ਼ੀਮੇ ਰਜ਼ਾਇਕਰ ਯਕੀਨੇ ਅਨੇਕ ਅਲ ਤਰੰਗ ਹੈ ਭੇਦ ਹੈ ਭੰਗ ਹੈ
अजीजल निवाज हैं गनीमल के राज हैं निरुक्त स्वरूप हैं त्रिमुक्त विभूत हैं प्रभुक्त प्रवाह हैं सुजुक्त सुधा हैं सदैव स्वरूप हैं भेदी अनूप हैं समस्त उपराज हैं सदा सब साज हैं समस्त सलाम हैं सेवल काम हैं निर्वाद स्वरूप हैं गाद हैं अनूप हैं ओं आद रूपे अनाद स्वरूपे रंगी नामे त्रिभंगी त्रिकामेन त्रिवरंग त्रिवादे गंजय गादे सुभंग सर्वभागे सुसर्वानुरागे त्रिपुक्त स्वरूप है शज है शूत है के नरक प्रणा से पृथ्वी प्रवाह से अनुक्त प्रवाह है देव सदा है विपुक्त स्वरूप है प्रजुक्त अनूप है अनुक्त सदा है विपुक्त प्रवाह है अनुक्त स्वरूप है प्रजुक्त अनूप है चाची छंद अपंग है अनंग है भीख है लेख है भरम है कर्म है नाथ है जुगाद है जय है बह है भूत है दूत है नास है दास है दंद है बंद है अपक्त है बिरकत है नास है प्रकाश है निचिंत है सुनंत है लिख है दिख है लेख है भीख है अडा है अगा है सम है अगम है नील है नाद है नित है स्मृत है जात है जात है चर प्रसन्द प्रसाद सर्व हंता सर्व गंता सर्व ख्याता सर्व ज्ञाता सर्व हर्ता सर्व कर्ता सर्व प्राण सर्व त्राण सर्व कर्म सर्व धर्म सर्व युक्ता सर्व मुक्ता रसावल छंद प्रसाद नमो नरक नासे सदैव प्रकाशे नंगन स्वरूपे भंगम भूते परमात्म परमाते सदा सर्वसाते अगाध स्वरूपे निर्वाद भूते परमात्म परमाते सदा सर्वसाते अगाध स्वरूपे निर्वाद भूते अनंगी अनामे निरपंगी निरपंगी त्रिकामे अनंगी नामे त्रिभंगी त्रिकामे निर्भंगी स्वरूपे सर्वंगी अनूपे न पोत्रे न पुत्रे न सत्रे न मित्रे न ताते न माते न जाते न पाते न साक श्री कह मितो अमी कह सदेव प्रवाह है अजय है अजा है भक्ति शंत व प्रसाद के जाहर जहूर है के आदर हजूर है मे सुलसलाम है समस्त कलाम है के साहिब दिमाग है के सुलन चिराग है के कामल करीम है के राज कर रहीम है के रोजी दहन है के राज कर रहन है करीमल कमाल है के हुसन जमाल है गनीम लखराज है ग्रीम लिवाज है हरी फुलश किन है रास लिन है कलंक मनास है समस्त निवास है आगन जल गनीम है रजाय कर रहीम है समस्त जबाए के साहिब कराए के नरकम प्रणास है बैस्त निवास है के सर्वल गवन है मेसर वन है तमावल तमीज है समस्त अजीज है परम परमीस है समस्त अधीस है देश लड़ेख है मेसल भेख है जमीन लल जमा है मी कलमा है करीमल कुमाल है के जुरज जमाल है के अचलम प्रकाश है के मितो सुभाष है के अज बस रूप है के मितो विभूत है के मितो बसा है के आत्म प्रभा है के अचलम नंग है के मितो अपंग है

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਦੁਆਏ ਪ੍ਰਸਾਦ ਸੋਈਏ ਸਰਾਵ ਸੁੱਧ ਸਮੂਹ ਸਿਧਾਨਕ ਦੇਖ ਫਿਰੋ ਕਰ ਜੋਗ ਜਤੀ ਕੇ ਸੂਰ ਸੁਰਾਰ ਦਿਨ ਸੁੱਧ ਸਰਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਉਨ ਦੇਖਿਤ ਪ੍ਰਾਣ ਪਤੀ ਕੇ ਸਿਰ ਪਵੋ ਆਂ ਕੀ ਭਾਇ ਕਿਰਪਾ ਹੁੰਦੇ ਗਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਦੁਰੰਗ ਕੁਰੰਗ ਸਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਬੁਝਾਨ ਕੇ ਭੂ ਪੁਲੀ ਵਿਦਨਾ ਆਵਤ ਸੀਸ ਨ ਜਾਤ ਵਿਚਾਰੇ ਏਤੇ ਪੈ ਤੋ ਕਾਂ ਪੈ ਭੂਪ ਦੇ ਅੰਤ ਕੋ ਨਾ ਗਈ ਪਾਏ ਪਧਾਰੇ ਜੀਤ ਫੇਰੇ ਸਭ ਦੇ ਨਿਸ਼ਾਨ ਕੁਬਾਜ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਖਜਾਨ ਕੇ ਸੁੰਦਰ ਹਿੰਸਦਈ ਹੈ ਰਾਜ ਰਾਜ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕੇ ਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਦਾਮ ਸੁਧਾਰੇ ਤੀਰਥ ਨਾਨ ਦਿਆ ਦੰਦਾਨ ਸੰਜਮ ਨੇਮ ਅਨੇਕ ਵਸਿੱਖ ਹੈ ਭੇਦ ਪ੍ਰਾਣ ਕੇ ਦੇਵ ਕਰਾਣ ਜਮੀਨ ਜਮਾਨ ਸਮਾਨ ਕੇ ਪਿੱਖ ਹੈ ਪੌਣ ਹਾਰ ਜਦੀ ਜਦ ਹਾਰ ਸਭ ਸਭ ਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੂਪ ਦੇ ਕਰਤੀ ਬਿਨ ਏਕ ਨ ਲਿਖੇ ਸ਼ੁੱਧ ਸੁਭਾ ਦੁਰੰਧ ਵਾਸੁ ਸਾਧ ਸੁਨਾ ਦੁਰਜਾਨ ਦਲੇਂਗੇ ਭਾਰੀ ਘੁਮਾਨ ਭਰੇ ਮਨ ਮੇ ਕਰ ਪਰਬਤ ਪੰਖ ਲੈ ਨ ਲੇਂਗੇ ਤੋਰ ਹਰੀਨ ਮਰੋਰ ਮੁਰਾ ਮਵਾਸਨ ਮੁਆ ਮਾਤੇ ਮਦੰਗਨ ਮਾਨ ਮਿਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਭਾਰ ਵੱਡੇ ਮਰਿਆ ਬ੍ਰਹਮਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗਲਾਣ ਕੇ ਤੋੜਨ ਹਾਰ ਸੁਬਤ ਨਹੀਂ ਚੰਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇ ਪਨਿੰਦਨ ਸਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਦੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਧਾਪ ਤਪੇਂਗੇ ਪੁਨ ਪ੍ਰਤਾਪਨ ਬਾਟ ਜਾਏ ਤੁਨ ਪਾਪਨ ਕੇ ਵੋ ਪੁੰਜ ਖਪੇਂਗੇ ਸਾਸੂ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਚਪੇਂਗੇ ਮਾਨਵੇਂਦਰ ਗਜਿੰਦਰ ਨਾਤ ਬਚਾਉਣ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਦਕ ਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਦ ਅੰਤ ਬਸੇ ਜਮ ਫਾਸ ਭਰੇਂਗੇ ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਤਰੇਂਗੇ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਭਗਤ ਧਿਆਨ ਲਗਾਇਓ ਨਾਥ ਪ੍ਰਿਓ ਲੀਏ ਸਾਧ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੁ ਬੈਠ ਕੇ ਐਸੇ ਐਸ ਸੁਬੈਸ ਬਤਾਇਓ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਕਾਹੂ ਲੈ ਪਾਨ ਪੂਜ ਤਰਿਓ ਸਿਰ ਕਾਹੂ ਲਿੰਗਰੇ ਲਟਕਾਇਓ ਕਾਹੂ ਲਖਿਓ ਅਰਵਾਚੀ ਦਿਸਾਵੇ ਕਾਹੂ ਬਿਛਾ ਕੋ ਸੀਸ ਨਿਵਾਇਓ

ਕਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋ ਬਤਾਨ ਕੋ ਪੂਜ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ। ਕੂਰ ਕਿਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪਈ ਅਮਰੀ ਕਰੋ ਹਾਦਰ ਰਛਾ ਪੂਨ ਹੋਏ ਚਿਤਕੀ ਇੱਛਾ ਤਬ ਚੰਨਾ ਰਹੇ ਹਮਾਰਾ ਆਪਣਾ ਜਾਨ ਕਰੋ ਵਿਦਪਾਰਾ ਹਮਰੇ ਦੁਸਵੇ ਤੁਮ ਗਾਵੋ ਆਪ ਹਾਥ ਦੇ ਮੋਹ ਬਚਾਵੋ ਸੁਖੀ ਵਸੇ ਮੋਰ ਪਰਿਵਾਰਾ ਸੇਵ ਸਿੱਖ ਸਵੇ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਏ ਸਭ ਬੈਰਨ ਕੋ ਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਬਿਨ ਕੇ ਰਹਿ ਪਿਆ ਸਾਧ ਮੈਂ ਛਾੜ ਕੋਈ ਅਵਰਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਆ ਆਪ ਹਾਥ ਦੇ ਮੁਜੇ ਵਰੀਏ ਮਨ ਕਾਲ ਕਾ ਤਰਾਸ ਵਰੀਏ ਜੋ ਸਦਾ ਮਾਰੇ ਪੱਛਾ ਸ੍ਰੀ ਹੈ ਤੁਜੋ ਕਰਿਓ ਰੱਛਾ ਰੱਖ ਲਿਓ ਮੋਏ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਮਣ ਕੇ ਹੰਤਾ ਤੁਮੋ ਪੁਰੀ ਚਤਰਦ ਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੇ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਮਹਾਰਾਜ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਕੋ ਹਮਾਰੀ ਸਗਲ ਪ੍ਰਜਾਜਨੀ ਆਪ ਸੁਵਾਰੀ ਸਿਵਕੁਨ ਕੋ ਸਭ ਗੁਣ ਸੁਣ ਦੀਓ ਸਦਰਨ ਕੋ ਪਰਮੋਵਦ ਕੀ ਹੋ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬਰੇਕੀ ਪੀਰ ਪਛਾਣਤ ਚੀਟੀ ਦੇ ਕੁੰਚਰ ਸਤੂਲਾ ਸਭ ਪਰ ਕਿਰਪਾ ਦਿਸ਼ ਕਰ ਫੂਲਾ ਸਾਧਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬਾ ਕਰ ਕਰ ਦੋ ਕਬੂ ਤੋ ਮੈਂ ਮਿਲ ਦੇ ਤਰ ਸਬੂਨ ਜੇ ਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਮੂਜ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਹਰਾਲਮ ਨਿਰੰਕਾਰ ਨਿਰਵਕਾਰ ਨਿਲੰਬ ਆਦ ਨੀਲ ਅਨਾਦ ਸੰਭ ਤਾਂ ਕਾ ਮੂੜ ਚਾਰਦ ਭੇਦਾ ਜਾਗੋ ਭੇਵ ਨ ਪਾਵਤ ਭੇਦਾ ਤਾ ਕੋ ਕਰਪਾਨ ਅਨੁਮਾਨਤ ਮਹਾਂ ਮੂੜ ਕਛ ਭੇਦ ਨ ਜਾਣਤ ਮਹਾਂ ਦੇਵ ਕੋ ਕਹਿਤ ਸਾ ਸ਼ਿਵ ਨਿਰੰਕਾਰ ਕਾ ਚਿੰਤਨਾ ਭੇਵ ਆਪ ਆਪਣੀ ਬੁੱਧ ਜਿਤੀ ਬਣਦ ਪੈਨ ਪੈਨ ਤੋਏ ਤੇ ਤੀ ਤੁਮਰਾ ਲਖਾ ਨ ਜਾਏ ਪਸਾਰਾ ਕੈ ਵਿਸਿਆ ਪ੍ਰਤਨ ਸੰਸਾਰਾ ਏ ਕੈ ਰੂਪ ਨੂ ਸਰੂਪਾ ਰੰਗ ਪਿਓ ਰਾਵ ਕੇ ਭੂਪਾ ਅੰਡ ਜੇਰ ਸੇ ਤਿਸਕੀਨੀ ਤੁਝ ਖਾਨ ਭੋ ਰਜ ਦੀਨੀ ਕੌ ਮੂਲ ਰਾਜਾ ਵੈ ਬੈਠਾ ਕੌਮ ਸਿੰਨ ਪਿਓ ਸੰਕਰ ਕੈਟਾ ਸਗਰੀ ਸਿਰ ਦਿਖਾਏ ਚੰਬਵ ਜੁਗਾ ਸਰੂ ਸੁਅੰਬਵ ਰਛਾ ਮੇਰੀ ਤੁਮ ਕਰੋ ਸਿੱਖੋ ਹਾਰ ਸਿਰ ਸੰਗਰੋ ਦੁਸ਼ਟ ਦੇ ਉੜ ਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਤੁਕਤ ਸੰਨੀ ਪਰੇ ਤਿਨਕੇ ਦੁਸ਼ ਦੁਖ ਵੈ ਮਰੇ ਪੁਰਖ ਜੋ ਅਨੁਭਵ ਪਰੇ ਤਿਹਾਰੇ ਤਿਨਕੇ ਤਮ ਸੰਗਠ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕੇ ਕਾਲ ਨਿਕਨੇ ਆਏ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟਨੇ ਕਾਲਾ ਕਿਰਪਾ ਦਿਸ਼ ਤਨ ਜਾਇਨ ਹਰਿਓ ਤਾਂ ਕੇ ਧਾਵ ਤਨ ਕਮੋ ਹਰਿਓ ਰਿਦ ਸਿੰਧ ਕਰਮ ਸਭ ਹੋਈ ਦੁਸ਼ਾਸ ਹੋ ਸਕਣ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਪਾਸ ਦੇ ਤਾਏ ਵਾਰਾ ਜਿਨਾ ਨਾਮ ਤਿਆਰ ਹੋ ਗਾ ਦਰ ਦੁਸ਼ ਦੋ ਤੇਰਾ ਖੜਕੇ ਤੁਮੇ ਸਨ ਤਿਆਰੀ ਆ ਬਾਤ ਦੇ ਲਿਓ ਵਾਰੀ ਸਰਵ ਠੌਰ ਮੋਹੋ ਸਹਾਏ ਦੁਸ਼ ਦੋਖ ਤੇ ਲਿਓ ਚਾਏ ਕਿਰਪਾ ਕਰੀ ਅੰਬਰ ਜਮ ਮਾਤਾ ਗ੍ਰੰਥ ਕਰਾ ਪੂਣ ਸਵਰਾਤਾ ਕਿਲਵੇ ਸਗਲ ਦੇਖੋ ਹਰਤਾ ਦੁਸ਼ ਦੋਖ ਕਿਨ ਕੋ ਚਾ ਕਰਤਾ ਸ੍ਰੀ ਤੁਜਾ ਭੈ ਦਿਆਲਾ ਪੂਣ ਕਰਾ ਗ੍ਰੰਥ ਕਾਲਾ ਮਨ ਵੰਸ਼ਦ ਬਲ ਪਾਵੇ ਸੋਈ ਦੂਸਰਾ ਦਿਸੇ ਬਿਆਪਤ ਕੋਈ ਏੜਲ

ਕੁਵਰ ਚੌਪੀ ਗੋ ਕੇ ਚੌਪੀ ਸਮਨ ਸਤਰਾ ਸਹਿਜ ਪੰਡਿਤ ਜੈ ਹਰ ਸਹਿਜ ਪੁਨਤੀਨ ਕਿਹੇ ਜੈ ਭਾਦਰ ਸੁਧੀ ਅਸ਼ਟਮੀ ਰਵਿਵਾਰਾ ਤੀਰਥ ਤਦਰਾ ਗੰਧ ਸੁਧਾਰਾ ਸੋਈਐ ਪਾਏਂਗੇ ਜਪਤੇ ਤੁਮਰੇ ਤਪਤੇ ਕੋ ਆਂਖ ਤੇਰੇ ਨੀਆ ਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਵੇ ਸਵੇ ਬਹੁ ਭੇਦ ਕਹਿ ਅਵੇਕ ਨਾ ਜਾਣੇ ਉਸੇ ਸਭਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਏ ਬਖਾਨਿਓ ਦੋ ਰਾਮ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਪਾਏਂਗੇ ਕੀ ਲਾਜ ਸੁਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛੱਡ ਕੇ ਗਿਓ ਤੁਹਾਰੋ ਦੁਆਰ ਬਾਏਂਗੇ ਕੀ ਲਾਜ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਵ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣੇ ਆਈਆਂ

ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨ ਸਭ ਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨਾਇਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਨੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤੁਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਾਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੁਸੇ ਨਾ ਮਾਰ ਕੇ ਲਾਗੇ ਕਹੇ ਨਾਨਕ ਤੈ ਸਕੋਆ ਤਿਤ ਘਰ ਆਨੰਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਤੁਦਬਾਦ ਸਿਮਰਤ ਕੋਏ ਨਾਏ ਕਿਰਪਾ ਕਰਵਨ ਵਾਰੀਆ ਇਸ ਨਾਵਨ ਥਾਉਣ ਲਾਏ ਸ਼ਬਦ ਲਾਗ ਸਵਾਰੀਆ ਕਹੇ ਨਾਨ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕਟੇ ਆਨੰਦ ਜਨ ਸਾਰਿਆ ਅੰਦਰੋਂ ਜਿਨਕਾ ਮੋਹ ਦੁਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਆਨੰਦ ਹੈ।

ਭਰਮ ਭੂਲੇ ਫਿਰੇ ਦੈਤ ਸਿੱਖ ਨਾਮ ਲਾਗ ਸੁਆਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੇ ਸੰਤ ਪਿਆਰੇ ਉਹ ਕਥ ਕੀ ਕਰਹਾ ਕਹਾਣੀ ਕਰਹਾ ਕਹਾਣੀ ਕਥ ਕੇਰੀ ਕਿ ਦੁਆਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨੀਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਗਏ ਨਾਨਕ ਸੁਣੋ ਸੰਤੋ ਕਥਿਓ ਕਥ ਖਾਣੀਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਤੇ ਭਰਮ ਭੁਲਾਇਆ ਮਾਇਆ ਤੋਂ ਮੋਣੀ ਤਿਨੇ ਕੀਤੀ ਜੰਡ ਗੋਲੀ ਪਾਈਆ ਕੁਰਬਾਨ ਕੀਤਾ ਤੇ ਵਿਟੋ ਜਨਮੋ ਮਿਟਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਏ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਏ ਕੁਟੰਬ ਤੂੰ ਜੇ ਦੇਹ ਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਜਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੁੱਛੋ

ਨਿਰਮਲ ਜੀਓ ਤਾਂ ਮੈਂ ਲੈ ਤੈਨੀ ਜਨਮ ਜੋਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਵੇ ਦਮੇ ਨਾਮ ਤੁਮ ਸੋ ਸੁਣੇ ਨਾ ਫਿਰੇ ਜਿਉਂ ਵਿਤਾਲਿਆ ਗਏ ਨਾ ਦਿਨ ਸੱਤ ਜਾ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਏ ਮਨਸਾ ਸਤ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਭੱਲੇ ਸੇਵਣ ਜਾ ਰਹੇ ਗਏ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰਕੇ ਚਰਨ ਦੇ ਧਿਆਏ ਅੰਤਰਾਤਮੇ ਸੰਭਾਲੇ ਆਪ ਛੱਡ ਸਦਾਰੇ ਪਰਨੇ ਗੁਰਬਨੇ ਅਮਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖੀਆਂ ਜਾਏ ਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ

ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ।

ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਹੜਾ ਉਹ ਸਿਵ ਸਖਤ ਆਪ ਉਪਾਏ। ਕਹੇ ਕਰਤਾ ਆਪੇ ਹੁਕਮ ਰਤਾਏ ਹੁਕਮ ਵਰਤਾਏ ਆਪ ਵੇਖੇ ਕਿ ਗੁਰਮੁਖ ਕਿਸੇ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸਨ ਬੁਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਭਾ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ ਤੇਈ ਗਿਣੀ ਸੰਸਾਰ ਪਰਮ ਸੁਤਿਆਂ ਰਹਿਣ ਵਿਆਣੀ ਗੁਰ ਕਿਰਪਾ ਦੇ ਸੇ।

ਤਿਨ ਵਿੱਚੇ ਮਾਇਆ ਪਾਇਆ ਹਰਿ ਆਪ ਮੁੱਲ ਗਹਿ ਮੁੱਲਾਂ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵੇਲਾ ਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰਿ ਆਪ ਮੁੱਲ ਗਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੇ ਹਰ ਨਿਤ ਜਪਿਓ ਜੀਓ ਲਾ ਖੜਿਓ ਦਿਹਾੜੀ ਇਹੋ ਧੰਨ ਤਿਨਾ ਮਿਲੇ।

ਪਿਆਸ ਮਿਝਾਏ ਓਰਤ ਕਿਤੇ ਚਿਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ, ਹਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰਸ ਕਰਮੀ ਪਾਈਏ ਸਤਿਗੁਰ ਮੇਰੇ ਜਿਸ ਆਏ, ਕਹਿ ਨਾਨਕ ਹੋਰ ਅਨਰਸ ਵਿਸਰੇ ਜਾਂ ਹਰ ਵਸੇ ਮਣਿਆਏ। ਸ੍ਰੀ ਰਾਮ ਮੇਰਿਆ ਹਰ ਤੁਮੇ ਜੋਤ ਰੱਖੀ, ਦਾਦੂ ਜਗ ਮੈਂ ਆਇਆ ਰਾਪੇ ਹਰ ਹਰਿਆ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵੀ ਤਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸਿਸ਼ਕਾ ਮੂੜ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਕੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ।

ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵਿਕਾਰ ਕਹਿ ਹਰ ਬਨ ਅਵਨ ਕੋਈ ਕਹੇ ਨਾਨਕੇ ਨੇਤਰੰਦ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ ਏ ਸਰਵਣੋ ਮੇਰਿਓ ਸੱਚੇ ਸੁਣਨੇ ਨੂੰ ਬਿਠਾਏ ਸੱਚੇ ਸੁਣਨੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਸ ਸੁਣੀ ਮੰਤਨ ਹਰਿਆ ਉਹ ਰਸ ਨਾ ਰਸ ਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾਪਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪਰਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ ਨੇਕ ਨਾ ਦਸਵਾਂ ਦੁਆਰ ਦਿਖਾਇਆ ਤੈ ਨੇਕ ਰੂਪ ਨਾਉ ਨਾਉ ਨਿਦ ਤਿਸਦਾ ਅੰਤ ਨ ਜਾਈ ਪਾਇਆ ਕਹੇ ਨਾਨਕਰ ਪਿਆਰੇ ਜੀਓ ਗੁਫਾ ਅੰਦਰ ਰੱਖ ਕਹਿ ਵਾਜਾਪਣ ਵਜਾਇਆ ਸੱਚਾ ਸੋਲਾ ਸੱਚੇ ਕਰ ਗਾਵੋ ਗਾਵੋ ਤਾਂ ਸੋਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤਦ ਭਾਵੇ ਗੁਰਮੁਖ ਜਿਨ੍ਹਾਂ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਇਲਾ ਸੱਚੇ ਘਰ ਗਾਵੇ ਆਨੰਦ ਸਲੋਮੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ

ਜਿਸ ਪਾਸ ਬੈਠਿਆਂ ਸੋਹੀਐ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ ਹੋ, ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਹੇ। ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈਤ ਸ੍ਰੀ ਮਹੱਲਾ ਪੰਜਵਾਂ।

चरण गहों बको शुभ रसना दीजे प्राण अकोर

0: ਸੱਚੀ ਤੇਰੀ ਸੇ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇ ਨੇ ਸੱਚ ਜੋ ਮਰ ਜਮੇ ਸੋ ਕੱਚ ਨ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸਚਨਿਆਂ ਵੱਡੀ ਵਡਿਆਈ ਜਾਂ ਨਿਚਲ ਥਾਂ ਵੱਡੀ ਵਡਿਆਈ ਜਾਂ ਲਾਓ ਵੱਡੀ ਵਡਿਆਈ ਬੁੱਝ ਸਭ ਭਾਓ

ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ। ਯਤਨ ਪਈਏ ਨਾਨਕ ਜਿਤਨ ਹੋਏ ਸ਼ਾਰ, ਗਿਆਨ ਨੰਗਲੀ ਭੁੰਦੀ ਹੈ ਕਰਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ।

ਜਗਤ ਬੀਜਿਆ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਬੀਜੀ ਬੁੱਧ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਕਾ ਸਤਨਾਮ ਜਾਂ ਕਾ ਕੀ ਸਰਵ ਜਹਾਨ। ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿ ਜਿੰਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੁਲ ਚਰਖਾ ਚੱਕੀ ਚੱਕ, ਥਲ ਵਾਰ ਓਲੇ ਬਹੁਤ ਅਨੰਤ, ਲਾਟੂ ਮਾਧਾਨੀਆਂ ਗਾਹ ਪੰਕੀ ਭੌਂਦੀਆਂ ਲੈ ਨਸਾ, ਸੂਆ ਚੜ ਪਵਾਈਏ ਜੰਤ ਨਾਨਕ ਭੌਂਦਿਆਂ ਗੰਤ ਨੰਤ, ਬੰਧਨ ਬੰਧ ਪਵਾਏ ਸੋਏ ਪੈ, ਕਿਰਤਨ ਚੈ ਸਭ ਕੋਏ, ਨੱਚ ਨੱਚ ਹੱਸੈ ਚੱਲੇ ਸਿਰੋਏ, ਉੱਡਣਾ ਜਾਈ ਸਜਣਾ ਹੋਏ, ਨੱਚਣ ਕੁਦਨ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ।

ਸੱਚਾ ਸਾਹਿਬੇ ਗੁਰ ਨੇ ਸੱਚੋ ਸੱਚ ਵਰਤਾਇਆ। ਜਿਸ ਤੋਂ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਦੀ ਮਨਮੁਖੀ ਜਨਮ ਗਵਾਇਆ।

ਸਹਿ ਸੱਚ ਰਹੇ ਸਭ ਕੋ ਸੱਚ ਸਮਾਵੇ ਰੇ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਬਸ ਜਾਏ ਨਰਕ ਮੁਖੰਦਰ ਪਾ ਜੁਜ ਮੈਂ ਜੋ ਸ਼੍ਰੀ ਚੰਦਰਾਵਲ।

ਕਪਟ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੱਸਿਆ ਖਰਾ ਡਰਾਵਣਾ।

ਹੱਥ ਸ੍ਰੀ ਜਗਤ ਕਾ ਸਾਈ ਨੀਲ ਬੱਚੂ ਪਹਿਲਾਂ ਹੋਇਆ ਪ੍ਰਵਾਨ ਲੈ ਧਾਨ ਲੈ ਪੂਜਾ ਪ੍ਰਾਣ ਭੱਖਿਆ ਕੁੱਠਾ ਬੱਕਰਾ ਖਾਣਾ ਚੌਂਕੇ ਪਿੱਛਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉਪਰਾਏ ਬੈਠੇ ਕੂੜਿਆਰ ਮਤ ਪਿੱਟੇ ਵੀ ਮਤ ਪਿੱਟੇ ਅੰਨ ਸਾਡਾ ਫਿੱਟੇ ਤਨ ਫਿੱਟੇ ਫਿੜ ਕਰੇ।

ਚੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਵੜਿਆਈ ਆਪੇ ਹੀ ਕਰਮ ਕਰਾਏ ਦਾ ਵਡੋ ਵਡਾ ਵੱਡ ਮੇਤਨੀ ਸਿਰੇ ਸਿਰ ਧੰਦੇ ਲਾਏ ਦਾ ਨਦਰ ਪੱਠੀ ਜੇਕਰੇ ਸੁਲਤਾਨਾ ਕਾਬ ਕਰਾਏ ਦਾ ਦਰ ਮੰਗਨ ਭਿੱਖ ਨਾ ਪਾਏ ਦਾ।

ਪੌੜੀ ਆਪੇ ਹੀ ਕਰਨਾ ਕਿਉਂ ਪਹਿਲਾਂ ਆਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਤਰਕੱਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ।

0: ਜਨ ਸਰਬ ਕਲਾ ਭਰਪੂਰ ਦੇਸਿਆ ਜਲ ਕਦਾ ਨਾਨਕ ਦਸੰਦਾ ਤੁਦੀ ਆ ਕੇ ਬਿਨਵਤ
1: ਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਵ ਸਰਾ ਦੇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੇ ਗੁਰਦੁਆਰਾ ਸਾਹਿਬ ਫਰੀ ਮੌਂਡ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਸੁਖਜੀਤ ਸਿੰਘ ਜੀ ਘੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਨੂੰ ਸ੍ਰੀ ਦਰਬਾਰ ਸਾਹਿਬ ਵੱਲੋਂ ਕੀਰਤਨ ਜਥਾ। ਭਾਈ ਸਾਹਿਬ ਜਥਾ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਵਨ ਕਰਾਉਣਗੇ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਉਹਨਾਂ ਪਾਸੋਂ ਪਿਆਰ ਸਾਹ ਸਰਵਨ ਕਰੋ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਸੰਗਤਾਂ ਪਰਿਵਾਰਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਅੱਜ ਸਾਢੇ ਦਸ ਵਜੇ ਤੱਕ ਸੰਪੂਰਨ ਥਾਵਾਂ ਅਤੇ ਅੱਜ ਐਤਵਾਰ ਦੇ ਵਿਸ਼ੇਸ਼ ਦੀਵਾਨ ਇਸੇ ਸੰਬੰਧ ਸਾਜਰੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਆਉਣ ਵਾਲੀ 21 ਨਵੰਬਰ ਨੂੰ ਦਿਨ ਸ਼ਨੀਚਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ, ਅੰਮ੍ਰਿਤਾ ਬਾਟਾ ਤਿਆਰ ਹੋ ਰਿਹਾ। ਜਿਹਨਾਂ ਪ੍ਰਾਣੀਆਂ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲਾਇਬ੍ਰੇਰੀ 'ਚ ਲਿਖਾ ਸਕਦੇ ਹੋ ਜੀ। ਆਹ ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ਸ਼ੋਭਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਫਰੀ ਮਾਊਂਟ ਦੀ ਪਰੰਪਰਾ ਅਨੁਸਾਰ ਹੁਣ ਸਮਾਂ ਹੋਇਆ ਹੈ ਜੋ ਅੰਮ੍ਰਿਤ ਵੇਲੇ ਮਹਾਰਾਜ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਬਖਸ਼ਿਸ਼ ਕਰਦੇ ਹਨ। ਅੱਜ ਦੇ ਪਵਿੱਤਰ ਬਚਨ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਮੁਜੱਸਮੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਸਤ ਸੰਗਤ ਜੀ ਜੈਤ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 701 ਅਤੇ 702 ਦੇ ਉੱਤੇ ਦਰਜ ਹੈ। ਸੋ ਪ੍ਰਾਰੰਭਕ ਬੋਲ ਹਨ ਜੈਤ ਸ੍ਰੀ ਮਹੱਲਾ ਪੰਜਵਾਂ। ਜੈਤ ਸ੍ਰੀ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਪਹਿਲਾ ਬੰਦ ਹੀ ਸਾਧ ਸੰਗਤ ਜੀ ਰਹਾਉ ਵਾਲਾ ਬੰਦ ਹੈ, ਜਿਸ ਵਿੱਚ ਸ਼ਬਦ ਦਾ ਕੇਂਦਰੀ ਭਾਵ ਮੌਜੂਦ ਹੋਇਆ ਕਰਦਾ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋ ਸ਼ੁਭ ਰਸਨਾ, ਦੀਜਹ ਪ੍ਰਾਨ ਅਕੋਰ। ਕੋਈ ਮਨੁੱਖ ਮੈਨੂੰ ਹਰੀ ਪ੍ਰਭੂ ਨਾਲ ਜੋੜਦਾ। ਇੱਕ ਤੇ ਇੱਥੇ ਇਹ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਜੋੜ ਉਹ ਹੀ ਸਕਦਾ ਹੈ ਜਿਹੜਾ ਆਪ ਜੁੜਿਆ ਹੋਇਆ ਹੈ। ਪਰ ਸਤਿਗੁਰੂ ਸੰਕੇਤ ਇਹ ਬਖਸ਼ਿਸ਼ ਕਰ ਰਹੇ ਨੇ ਵੀ ਭਾਈ, ਜਿਹੜਾ ਇਸ ਤਰ੍ਹਾਂ ਦਾ ਜੁੜਿਆ ਹੋਇਆ ਹੈ ਔਰ ਕਿਸੇ ਨੂੰ ਜੋੜਨ ਦੇ ਸਮਰੱਥ ਹੈ, ਇਹ ਜਿਹੜਾ ਜੀਵਾਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਸਕਿੱਲ ਹੈ, ਕੋਈ ਸਸਤਾ ਸਕਿੱਲ ਨਹੀਂ ਹੈ, ਬੜੀ ਮਹਿੰਗੀ ਖੇਡ ਹੈ। ਇਸ ਲਈ ਜੇ ਕੋਈ ਇਸ ਤਰ੍ਹਾਂ ਦਾ ਮਿਲ ਪਵੇ ਤੇ ਉਹਦੇ ਤੋਂ ਆਪਣਾ ਸਾਰਾ ਕੁਝ ਹੀ ਨਿਸ਼ਾਵਰ ਕਰ ਦੇਣਾ। ਅੱਜ ਇਸ ਸਥਾਨ ਤੇ ਸਾਰੀ ਸਿੱਖ ਕਮਿਊਨਿਟੀ, ਖਾਸ ਕਰਕੇ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਸ਼ੇਖ ਫਰੀਦ ਸਾਹਿਬ ਦੇ ਆਗਮਨ ਪੁਰਬ ਨੂੰ ਮੁੱਖ ਰੱਖ ਕੇ ਵੀ ਮਹਾਨ ਗੁਰਮਤਿ ਸਮਾਗਮ ਹੋ ਰਹੇ ਨੇ ਤੇ ਮੇਰੀ ਜਾਚੇ ਸਾਧ ਸੰਗਤ ਜੀ ਵੀ ਇਹ ਜਿਹੜੇ ਸਮਾਗਮ ਹੁੰਦੇ ਨੇ, ਜਦੋਂ ਵੀ ਅਸੀਂ ਕਿਸੇ ਮਹਾਂਪੁਰਸ਼ ਦਾ ਕੋਈ ਦਿਨ ਮਨਾਉਂਦੇ ਹਾਂ, ਉਹਨਾਂ ਨੂੰ ਅਸੀਂ ਯਾਦ ਕਰਨੇ ਹਾਂ, ਚੇਤਾ ਕਰਨੇ ਹਾਂ, ਤੇ ਉਹਦੇ ਵਿੱਚ ਗੱਲ ਜਿਹੜੀ ਅਸਲ ਤੱਤ ਦੀ ਇਹ ਹੁੰਦੀ ਹੈ ਵੀ ਉਹ ਸਾਡੇ ਤੋਂ ਉਮੀਦ ਕੀ ਕਰਦੇ ਨੇ, ਕਿਸ ਤਰ੍ਹਾਂ ਦਾ ਜੀਵਨ ਜਿਉਣਾ ਚਾਹੀਦਾ ਹੈ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਹੈ। ਹੁਣ ਅੱਜ ਦੇ ਬਚਨ ਨੇ ਵੀ ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋ ਸ਼ੁਭ ਰਸਨਾ, ਦੀਜੇ ਪ੍ਰਾਨ ਕੋਰ। ਔਰ ਜਿਹੜੇ ਸੱਚੀ ਮੁੱਚੀ ਸੱਚ ਨਾਲ ਜੁੜ ਗਏ ਨੇ ਉਹਨਾਂ ਦੇ ਸਤਿਕਾਰ ਵਿੱਚ ਸ਼ੇਖ ਸਾਹਿਬ ਨੇ ਵੀ ਕਿਹਾ ਵੀ ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ।
ਜਿਨ੍ਹਾਂ ਨੇ ਸਦਾ ਥਿਰ ਅਕਾਲ ਪੁਰਖ ਵਾਹਿਗੁਰੂ ਨਾਲ ਜਾਣ ਪਛਾਣ ਬਣਾ ਲਈਏ, ਜੀਵਨ ਦਾ ਪ੍ਰਯੋਜਨ ਸਮਝ ਲਿਆ, ਤੇ ਚੁੰਮਾ ਪੈਰ ਮੂੰਹ ਫਿਜ਼ੀਕਲੀ ਵੀ ਚਲੋ ਪੈਰ ਕਿਸੇ ਦੇ ਚੁੰਮੇ ਜਾ ਸਕਦੇ ਨੇ, ਪਰ ਮੈਨੂੰ ਤੇ ਸਮਝ ਆਇਆ ਹੈ ਵੀ ਉਹਦਾ ਸਤਿਕਾਰ ਕਰਨਾ ਹੈ, ਉਹਦੀ ਗੱਲ ਮੰਨਣੀ ਹੈ, ਉਹਦੀਆਂ ਉਮੀਦਾਂ ਤੇ ਖਰੇ ਉਤਰਨਾ ਹੈ। ਕੋਈ ਮਨੁੱਖ ਆਪਣੇ ਮਾਤਾ ਪਿਤਾ ਦੇ ਪੈਰਾਂ ਨੂੰ ਤੇ ਹੱਥ ਲਾਉਂਦਾ ਹੋਵੇ, ਪੈਰ ਚੁੰਮਦਾ ਵੀ ਹੋਵੇ, ਪਰ ਜੋ ਮਾਤਾ ਪਿਤਾ ਬੱਚੇ ਤੋਂ ਉਮੀਦ ਰੱਖਣ ਉਹ ਆਗਿਆ ਦਾ ਪਾਲਣ ਨਾ ਕਰੇ, ਤੇ ਦੱਸੋ ਉਹਦੇ ਤੇ ਮਾਤਾ ਪਿਤਾ ਕਿਵੇਂ ਪ੍ਰਸੰਨ ਹੋ ਸਕਦੇ ਨੇ। ਥੋੜਾ ਜਿਹਾ ਬਰੀਕ ਨੁਕਤਾ ਹੈ, ਉਮੀਦ ਹੈ ਪਕੜ ਵਿੱਚ ਆ ਜਾਏਗਾ। ਅਸਲ ਗੱਲ ਹੈ ਕਿ ਆਗਿਆ ਦਾ ਪਾਲਣ ਕਰਨਾ। ਅੱਜ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਕੋਈ ਜਨ ਹਰ ਸਿਉਂ ਦੇਵੈ ਜੋਰ, ਕੋਈ ਮਨੁੱਖ ਮੈਨੂੰ ਹਰੀ ਪ੍ਰਭੂ ਨਾਲ ਜੋੜ ਦੇ, ਮੈਨੂੰ ਹਰੀ ਪ੍ਰਭੂ ਨਾਲ ਮਿਲਾ ਦੇ, ਤੇ ਫਿਰ ਮੈਂ ਚਰਨ ਗਹੋਂ ਉਹਦੇ ਚਰਨ ਘੁੱਟ ਕੇ ਫੜ ਲਵਾਂ। ਬਕੋਂ ਸ਼ੁਭ ਰਸਨਾ ਦੇ ਅਰਥ ਨੇ, ਮੈਂ ਰਸਨਾ ਨਾਲ ਉਹਦਾ ਧੰਨਵਾਦ ਕਰਾਂ, ਉਹਦਾ ਸ਼ੁਕਰ ਸ਼ੁਕਰਾਨਾ ਕਰਾਂ, ਤੇ ਜੇ ਜ਼ਰੂਰਤ ਪਵੇ ਤੇ ਦੀਜੇ ਪ੍ਰਾਣ ਅਕੋਰ ਮੈਂ ਆਪਣੇ ਪ੍ਰਾਣ ਵੀ ਆਪਣੀ ਜਿੰਦ ਵੀ ਉਹਦੇ ਤੋਂ ਉਹਨੂੰ ਮੈਂ ਭੇਟਾ ਕਰਦਿਆਂ, ਉਹਦੇ ਤੋਂ ਨਿਸ਼ਾਵਰ ਕਰਦਿਆਂ। ਰਹਾਓ ਰਹੋ ਟਿਕੋ, ਇਸ ਬੰਦ ਦੀ ਵਿਆਖਿਆ ਕਰੋ, ਇੱਥੋਂ ਕਾਹਲੀ ਕਾਹਲੀ ਅੱਗੇ ਨਾ ਲੰਘ ਜਾਓ, ਕਿਉਂਕਿ ਇਹਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਇਹਦੇ ਵਿੱਚ ਜੀਵ ਆਤਮਾ ਪਰਮਾਤਮਾ ਤੇ ਵਿਚੋਲੇ ਦੀ ਗੱਲ ਹੈ। ਪੰਜਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਬਚਨ ਹਨ ਅੰਮ੍ਰਿਤ ਬਾਣੀ ਵਿੱਚ, ਜੋ ਇਸ ਪਵਿੱਤਰ ਪੰਕਤੀ ਦੀ ਮਾਨੋ ਵਿਆਖਿਆ ਕਰਦੇ ਨੇ, ਮੈਥਡ ਸਮਝਾਉਂਦੇ ਨੇ। ਮੈਂ ਆਪ ਜੀ ਤੋਂ ਆਗਿਆ ਲੈ ਕੇ ਆਪ ਜੀ ਨਾਲ ਸਾਂਝੇ ਕਰਾਂ। ਉਹ ਸ੍ਰੀ ਮੁੱਖ ਵਾਕ ਸ਼ੁਰੂ ਹੁੰਦਾ ਹੈ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਸੁਣ ਮੀਤਾ। ਮਿੱਤਰ ਮੇਰੀ ਗੱਲ ਧਿਆਨ ਨਾਲ ਸੁਣ, ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਜੇ ਕਿਤੇ ਤੂੰ ਮੈਨੂੰ ਹਰ ਸਿਉਂ ਦੇਵੈ ਜੋਰ, ਤੇ ਮੈਂ ਤੇਰੇ ਤੋਂ ਬਲਿਹਾਰ ਜਾਵਾਂ, ਮੈਂ ਤੇਰੇ ਤੋਂ ਸਦਕੇ ਪਿਆ ਜਾਵਾਂ। ਸੁਣ ਮੀਤਾ, ਕਹਿਣ ਲੱਗੇ ਸੁਣਾ ਮੀਤਾ, ਅੱਖ ਲੱਗੇ ਸੁਣ ਮੀਤਾ, ਧੂਰੀ ਕਉ ਬਲ ਜਾਈ, ਮੈਂ ਤੇਰੀ ਚਰਨ ਧੂੜ ਤੋਂ ਵੀ ਸਦਕੇ ਪਿਆ ਜਾਵਾਂ। ਆਖਣ ਲੱਗੇ ਹੋਰ ਕੀ ਕਰ ਸਕਦੇ ਹੋ ਜੇ ਮੈਂ ਤੁਹਾਨੂੰ ਪਰਮਾਤਮਾ ਨਾਲ ਮਿਲਾ ਦਿਆਂ। ਕਹਿਣ ਲੱਗੇ ਇਹ ਮਨ ਤੇਰਾ ਭਾਈ, ਅੱਜ ਤੋਂ ਮਨ ਮਰਜ਼ੀਆਂ ਵੀ ਛੱਡੀਆਂ, ਅੱਜ ਤੋਂ ਮਨ ਵੀ ਤੁਹਾਡੇ ਚਰਨਾਂ ਵਿੱਚ ਰੱਖ ਦਿੱਤਾ। ਔਰ ਇਹ ਸਾਰੀ ਗੱਲ ਮਨ ਦੀ ਹੈ। ਇੰਗਲਿਸ਼ਤਾਨ ਦੇ ਪ੍ਰਸਿੱਧ ਲਿਖਾਰੀ, ਨਾਟਕਕਾਰ, ਨਾਵਲਕਾਰ ਸ਼ੇਕਸਪੀਅਰ ਸਾਹਿਬ ਨੇ ਇੱਕ ਬੜੀ ਸੋਹਣੀ ਘਟਨਾ ਦਾ ਜ਼ਿਕਰ ਕੀਤਾ ਹੈ, ਤੇ ਉਸ ਘਟਨਾ ਦਾ ਜ਼ਿਕਰ ਪ੍ਰੋਫੈਸਰ ਸਾਹਿਬ ਸਿੰਘ ਨੇ ਸਿਮਰਨ ਕਿਵੇਂ ਕਰੀਏ ਨਾਮਕ ਪੁਸਤਕ ਵਿੱਚ ਕੀਤਾ ਹੈ। ਸ਼ੇਕਸਪੀਅਰ ਸਾਹਿਬ ਦਾ ਇੱਕ ਛੋਟੀ ਜੀ ਸਕਿੱਟ ਹੈ, ਉਹਦਾ ਨਾਂ ਹੈ ਵੈਰੋਨਾ ਦੇ ਦੋ ਸਾਊ। ਤੁਹਾਨੂੰ ਪਤਾ ਹੈ ਵੈਰੋਨਾ ਯੂਰਪ ਦਾ ਇੱਕ ਪ੍ਰਸਿੱਧ ਸ਼ਹਿਰ ਹੈ, ਕਲਪਿਤ ਕਹਾਣੀ ਹੈ, ਪਰ ਉਹਦਾ ਮੋਰਲ ਆਫ ਸਟੋਰੀ ਬਹੁਤ ਸੋਹਣਾ ਹੈ। ਸੁਣ ਮੀਤਾ, ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ, ਜਾਂ ਮੈਂ ਅੱਜ ਤੋਂ ਮਨ ਮਰਜ਼ੀਆਂ ਵੀ ਛੱਡੀਆਂ, ਤੂੰ ਮੈਨੂੰ ਪਰਮਾਤਮਾ ਨਾਲ ਮਿਲਾ ਦੇ, ਮੈਂ ਆਪਣਾ ਮਨ ਵੀ ਤੇਰੇ ਚਰਨਾਂ ਵਿੱਚ ਸਮਰਪਿਤ ਕਰ ਦਿਆਂਗਾ। ਮੇਰਾ ਮਨ ਕੀ ਕਹਿੰਦਾ, ਮੈਂ ਕੁਛ ਨਹੀਂ ਕਰਾਂਗਾ, ਜੋ ਤੁਸੀਂ ਆਗਿਆ ਕਰੋਗੇ ਮੈਂ ਉਹੀ ਕਰਾਂਗਾ। ਇੰਗਲਿਸ਼ਤਾਨ ਦੇ ਪ੍ਰਸਿੱਧ ਲਿਖਾਰੀ ਸ਼ੇਕਸਪੀਅਰ ਸਾਹਿਬ ਨੇ
ਉਹ ਸਕਿੱਟ ਜਿਹੜੀ ਹੈ ਉਹਦਾ ਨਾਂ ਰੱਖਿਆ ਵੈਰੋਨਾ ਦੇ ਦੋ ਸਾਊ। ਸਾਊ ਠੇਠ ਪੰਜਾਬੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਵੀ ਬੜਾ ਚੰਗਾ ਬੰਦਾ, ਬੜਾ ਵੀ ਇਹਦਾ ਸੁਭਾਅ ਸਾਊ ਹੈ। ਵੈਰੋਨਾ ਦੇ ਦੋ ਸਾਊ ਨਾਮਕ ਸਕਿੱਟ ਵਿੱਚ ਸ਼ੇਕਸਪੀਅਰ ਸਾਹਿਬ ਨੇ ਇੱਕ ਅਮੀਰ ਵਿਅਕਤੀ ਨੂੰ ਇੱਕ ਦੂਸਰੇ ਅਮੀਰ ਵਿਅਕਤੀ ਦੇ ਨੌਕਰ ਨਾਲ ਗੱਲਬਾਤ ਕਰਦੇ ਵਿਖਾਇਆ। ਧਿਆਨ ਦੇ ਆ ਜੇ ਉਹਦਾ ਸੁਭਾਅ ਹੈ, ਉਹ ਸਵੇਰੇ ਸਵੇਰੇ ਉੱਠ ਕੇ ਤਿਆਰ ਹੋ ਕੇ ਹੱਥ ਵਿੱਚ ਇੱਕ ਛੜੀ ਪਕੜ ਕੇ ਤੇ ਉੱਥੇ ਉਹ ਟਹਿਲਦਾ। ਦੂਸਰੇ ਅਮੀਰ ਦਾ ਇੱਕ ਨੌਕਰ ਉਹਨੂੰ ਉਹ ਅਮੀਰ ਕੋਈ ਗੱਲ ਸਮਝਾਉਂਦਾ, ਉਹਨੂੰ ਸਮਝ ਨਹੀਂ ਆਉਂਦੀ ਉਹ ਦੁਬਾਰਾ ਸਮਝਾਉਂਦਾ, ਉਹਨੂੰ ਫਿਰ ਸਮਝ ਨਹੀਂ ਆਉਂਦੀ ਉਹ ਦੁਬਾਰਾ ਸਮਝਾਉਂਦਾ, ਉਹਨੂੰ ਫਿਰ ਸਮਝ ਨਹੀਂ ਆਉਂਦੀ ਉਹ ਕਈ ਵਾਰ ਸਮਝਾਉਂਦਾ ਹੈ ਤੇ ਉਸ ਨੌਕਰ ਦਾ ਚਿਹਰਾ ਦੱਸਦਾ ਹੈ, ਬਾਡੀ ਲੈਂਗੁਏਜ ਦੱਸਦੀ ਹੈ ਬਈ ਗੱਲ ਇਹਦੇ ਅੰਦਰ ਨਹੀਂ ਜਾ ਰਹੀ, ਇਹਨੂੰ ਸਮਝ ਨਹੀਂ ਆ ਰਹੀ। ਉਹ ਅਮੀਰ ਖਿੱਝ ਜਾਂਦਾ ਤੇ ਖਿੱਝ ਕੇ ਦੂਸਰੇ ਅਮੀਰ ਦੇ ਨੌਕਰ ਨੂੰ ਕਹਿੰਦਾ ਵੀ ਤੂੰ ਤੇ ਬਹੁਤਾ ਹੀ ਮੂਰਖ ਹੈ, ਆਹ ਸਧਾਰਨ ਜੀ ਗੱਲ ਜਿਹੜੀ ਤੈਨੂੰ ਅਜੇ ਤੱਕ ਸਮਝ 'ਚ ਨਹੀਂ ਆਈ ਇਹ ਤੇ ਮੇਰੇ ਹੱਥ ਵਿੱਚ ਪਕੜੀ ਹੋਈ ਆ ਛੜੀ ਵੀ ਸਮਝ ਗਈ ਹੋਵੇਗੀ, ਖਿੱਝ ਕੇ ਕਹਿੰਦਾ। ਤਾਂ ਉਸ ਨੌਕਰ ਨੇ ਬੜੀ ਬਾ ਕਮਾਲ ਗੱਲ ਕੀਤੀ, ਉਹ ਕਹਿਣ ਲੱਗਾ ਹਜ਼ੂਰ ਗੁੱਸਾ ਨਾ ਕਰੋ, ਤੁਹਾਡੀ ਇਸ ਛੜੀ ਵਿੱਚ ਤੇ ਮੇਰੇ ਮਨ ਵਿੱਚ ਫਰਕ ਹੈ। ਕਹਿਣ ਲੱਗਾ ਕੀ ਫਰਕ ਹੈ? ਆਖ ਲੱਗੇ ਛੜੀ ਤੁਹਾਡੇ ਹੱਥ ਵਿੱਚ ਪਕੜੀ ਹੋਈ ਹੈ ਤੇ ਮੇਰਾ ਮਨ ਆਜ਼ਾਦ ਹੈ, ਗੱਲ ਤੁਸੀਂ ਇੱਥੇ ਕਰ ਰਹੇ ਸੋ ਮਨ ਮੇਰਾ ਹੋਰ ਕਿਤੇ ਗਿਆ ਹੋਇਆ ਸੀ, ਇਸ ਵਾਸਤੇ ਮੇਰੀ ਸਮਝ ਵਿੱਚ ਨਹੀਂ ਆਈ। ਆਹ ਜਿਹੜੇ ਸਾਡੇ ਗਿਲੇ ਨੇ ਧਾਰਮਿਕ ਸੰਸਥਾਵਾਂ ਦੇ ਪ੍ਰਤੀ, ਉਹਦੇ ਚੋਂ ਕਿਤੇ ਗਿਲਟੀ ਹੋਵਾਂਗੇ ਅਸੀਂ ਲੋਕ ਵੀ, ਪਰ ਕਦੀ ਆਤਮ ਮੰਥਨ ਕਰਿਓ ਵੀ ਮਨ ਗੁਰੂ ਨੂੰ ਸਮਰਪਿਤ ਕੀਤਾ। ਮੈਂ ਤੇ ਸੰਗਤ ਵਿੱਚ ਬੈਠੇ ਵੀ ਲੋਕਾਂ ਨੂੰ ਫੋਨ ਕਰਦੇ ਵੇਖਿਆ, ਸੰਗਤ ਵਿੱਚ ਬੈਠ ਕੇ ਵੀ ਕੰਨ ਨੂੰ ਸੈੱਲ ਫੋਨ ਲਾਇਆ ਹੁੰਦਾ, ਇੱਕ ਦੂਜੇ ਨਾਲ ਗੱਲਾਂ ਹੋ ਰਹੀਆਂ ਹੁੰਦੀਆਂ ਨੇ। ਬੜੀ ਔਖੀ ਗੇਮ ਹੈ ਸੁਰਤ ਨੂੰ ਸ਼ਬਦ ਨਾਲ ਜੋੜਨਾ, ਇਹਦੇ ਵਿੱਚ ਆਪ ਨੂੰ ਯਤਨ ਕਰਨਾ ਪੈਂਦਾ। ਮਨ ਵੇਚੈ ਸਤਿਗੁਰ ਕਹਿ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਗੁਰੂ ਚਰਨਾਂ ਵਿੱਚ ਰੱਖਣਾ ਪੈਂਦਾ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਹਿਲੇ ਪ੍ਰਿੰਸੀਪਲ ਗੰਗਾ ਸਿੰਘ, ਉਹਨਾਂ ਨੇ ਮਨ ਦੇ ਸੰਦਰਭ ਵਿੱਚ ਇੱਕ ਬੜਾ ਸੋਹਣਾ ਬਚਨ ਲਿਖਿਆ ਆਪਣੀ ਪੁਸਤਕ ਮੇਰੇ ਚੋਣਵੇਂ ਲੈਕਚਰ 'ਚ। ਉਹ ਕਹਿੰਦੇ ਬਈ ਭਲੇ ਸਮੇਂ ਜਦੋਂ ਕੋਈ ਮਨੋਰੰਜਨ ਦਾ ਸਾਧਨ ਨਹੀਂ ਸੀ ਉਦੋਂ ਲੜਕੀਆਂ ਦਾ ਮਨੋਰੰਜਨ ਇਹ ਹੀ ਸੀ ਵੀ ਦਿਹਾੜੀ 'ਚ ਇੱਕ ਵਾਰਾਂ ਆ ਗਿਆ ਹੈ ਵੀ ਤੁਸੀਂ ਖੂਹ ਤੋਂ ਪਾਣੀ ਭਰ ਕੇ ਲਿਆ ਸਕਦੀਆਂ, ਉਹਨਾਂ ਨੇ ਸਮਾਂ ਨਿਸ਼ਚਿਤ ਕੀਤਾ ਹੁੰਦਾ ਸੀ। ਹਰ ਲੜਕੀ ਆਪਣੇ ਆਪਣੇ ਘਰੋਂ ਗਾਗਰ ਘੜਾ ਲੈ ਕੇ ਨਿਕਲ ਪੈਂਦੀ ਤੇ ਕਾਰਵਾਂ ਬਣਾ ਕੇ ਉਹ ਪਹੁੰਚ ਜਾਂਦੀਆਂ ਖੂਹ ਤੇ ਪਾਣੀ ਭਰਦੀਆਂ, ਆਉਂਦਿਆਂ ਤੇ ਜਾਂਦਿਆਂ ਇੱਕ ਦੂਜੇ ਨਾਲ ਗੱਲਾਂ ਬਾਤਾਂ, ਮਖੌਲ ਠੱਠਾ, ਉਹਨਾਂ ਦੇ ਮਨੋਰੰਜਨ ਦਾ ਬਸ ਇਹੀ ਸਮਾਂ ਹੁੰਦਾ ਸੀ ਤੇ ਇਹੀ ਸਾਧਨ ਹੁੰਦਾ ਸੀ। ਪਾਣੀ ਭਰਦੀਆਂ ਕੁੜੀਆਂ ਚੋਂ ਕਿਸੇ ਇੱਕ ਨੇ ਦੂਜੀਆਂ ਨੂੰ ਆਖਿਆ ਵੀ ਵੈਸਾਖੀ ਦਾ ਮੇਲਾ ਬੜੀ ਕਰੀਬ ਆ ਗਿਆ ਹੈ, ਸਾਰੀ ਦੁਨੀਆ ਵਿਸਾਖੀ ਦੇ ਮੇਲੇ ਤੇ ਜਾਂਦੀ ਏ, ਅਸੀਂ ਕਦੀ ਵਿਸਾਖੀ ਦੇ ਮੇਲੇ ਤੇ ਨਹੀਂ ਗਈਆਂ, ਚਲੋ ਆਪਣੇ ਆਪਣੇ ਘਰਾਂ ਵਿੱਚੋਂ ਆਗਿਆ ਲਵੋ ਤੇ ਐਤਕੀ ਅਸੀਂ ਵੀ ਵਿਸਾਖੀ ਦਾ ਮੇਲਾ ਤੱਕਾਂਗੀਆਂ। ਇਹ ਮਨ ਤੇਰਾ ਭਾਈ, ਮੈਂ ਇਹਨੂੰ ਐਕਸਪਲੇਨ ਕਰ ਰਿਹਾ, ਮਨ ਦੇ ਸੰਦਰਭ ਵਿੱਚ ਬੇਨਤੀ ਕਰ ਰਿਹਾ। ਕਹਿ ਲੱਗੀਆਂ ਠੀਕ ਹੈ, ਘਰਾਂ ਵਿੱਚੋਂ ਆਗਿਆ ਲਈ, ਯਕੋ ਤੱਕੀ ਕਰਕੇ ਮਾਪਿਆਂ ਨੇ ਆਗਿਆ ਦੇ ਦਿੱਤੀ, ਪੈਸੇ ਇਕੱਤਰ ਕਰਨੇ ਸ਼ੁਰੂ ਕੀਤੇ, ਨਿਸ਼ਚਿਤ ਦਿਨ ਦੇ ਉੱਤੇ ਹਜੂਮ ਬਣਾ ਕੇ ਨਿਕਲੀਆਂ। ਪਹਿਲੀ ਵਾਰ ਇਹ ਕੁੜੀਆਂ ਬੱਚੀਆਂ ਘਰੋਂ ਬਾਹਰ ਨਿਕਲੀਆਂ, ਇਹਨਾਂ ਵਾਸਤੇ ਸਭ ਕੁਝ ਬੜਾ ਦਿਲਚਸਪ ਸੀ। ਕਹਿੰਦੇ ਨੇ ਜਦੋਂ ਮੇਲੇ ਵਿੱਚ ਪ੍ਰਵੇਸ਼ ਹੋਈਆਂ ਤੇ ਸਭ ਤੋਂ ਪਹਿਲੀ ਦੁਕਾਨ ਨਿਲਾਰੀ ਦੀ, ਰੰਗਰੇਜ਼ ਵੀ ਕਹਿੰਦੇ ਉਹਨੂੰ, ਕੱਪੜੇ ਰੰਗਣ ਵਾਲਾ, ਰੰਗ ਬਿਰੰਗੀਆਂ ਚੁੰਨੀਆਂ, ਰੰਗ ਬਿਰੰਗੇ ਦੁਪੱਟੇ, ਰੰਗ ਬਿਰੰਗੀਆਂ ਪੱਗਾਂ, ਰੰਗ ਬਿਰੰਗੇ ਹੋਰ ਕੱਪੜੇ ਰੰਗ ਕੇ ਤਾਰਾਂ ਤੇ ਸੁੱਕਣੇ ਪਾਏ। ਪਹਿਲੇ ਦਿਨ ਘਰੋਂ ਨਿਕਲੀਆਂ ਦਾ ਜਦੋਂ ਧਿਆਨ ਪਿਆ ਅੱਖਾਂ ਚੁੰਦੇ ਆ ਗਈਆਂ, ਆਪਣਿਆਂ ਦੁਪੱਟਿਆਂ ਵੱਲ ਨਿਗਾਹ ਮਾਰੀ, ਇਹਨਾਂ ਦੇ ਤੇ ਰੰਗ ਫਿਟਕੇ ਹੋਏ ਨੇ,
ਅੜੀਓ ਅਸੀਂ ਵੀ ਇਹਨਾਂ ਦੁਪੱਟਿਆਂ ਤੇ ਰੰਗ ਕਰਵਾਈਏ। ਆਖਿਆ ਠੀਕ ਹੈ, ਚਲੋ ਭਾਈ ਨੂੰ ਪੁੱਛੀਏ। ਸੰਗਦੀਆਂ ਸਨ, ਕਦੀ ਬਾਹਰ ਨਹੀਂ ਸਨ ਨਿਕਲਦੀਆਂ। ਇੱਕ ਨੇ ਹੀਆ ਕਰਕੇ ਪੁੱਛਿਆ, ਵੀਰ ਦੁਪੱਟੇ ਦੀ ਰੰਗਾਈ ਕੀ ਲੈਣਾ? ਉਹ ਕਹਿਣ ਲੱਗਾ 1 ਟਕਾ। ਅੱਛਾ, ਸਾਡੇ ਦੁਪੱਟੇ ਰੰਗ ਦੇਗਾ? ਉਹ ਕਹਿਣ ਲੱਗਾ ਰੰਗ ਦਿਆਂਗਾ। ਗਿਣਤੀ ਕਰਕੇ ਜਿੰਨੀਆਂ ਲੜਕੀਆਂ ਸਨ ਓਨੇ ਟਕੇ ਉਹਦੇ ਕਾਊਂਟਰ ਤੇ ਰੱਖ ਕੇ ਕਹਿਣ ਲੱਗੀਆਂ, ਚੰਗਾ ਭਾਈ ਅਸੀਂ ਮੇਲੇ ਚੱਲੀਆਂ ਵਾ, ਸਾਡੇ ਆਉਂਦਿਆਂ ਨੂੰ ਸਾਡੇ ਦੁਪੱਟੇ ਰੰਗ ਕੇ ਸੁਕਾ ਕੇ ਤੇ ਤਹਿ ਲਾ ਕੇ ਰੱਖਦੇ, ਅਸੀਂ ਜਾਣ ਲੱਗੀਆਂ ਲੈ ਜਾਂਗੀਆਂ। ਤੇ ਤੁਰ ਪਈਆਂ। ਉਹਨੇ ਆਵਾਜ਼ ਮਾਰੀ ਵੀ ਗੱਲ ਸੁਣੋ। ਆਖਣ ਲੱਗੀਆਂ ਕੀ ਹੈ? ਆਖਣ ਲੱਗਾ ਦੁਪੱਟੇ ਤੇ ਦਿਓ। ਓਹੋ, ਦੁਪੱਟਾ ਤੇ ਸਾਡੇ ਕੋਲ ਉਹੀ ਹੈ ਜਿਹੜਾ ਅਸੀਂ ਸਿਰ ਤੇ ਲਿਆ ਹੋਇਆ, ਅਸੀਂ ਨੰਗੇ ਸਿਰ ਮੇਲੇ ਤੇ ਕਿਵੇਂ ਜਾਈਏ? ਭਾਈ ਤੂੰ ਇੰਜ ਕਰ, ਤੂੰ ਨਾ ਸਾਡੇ ਤੋਂ 2-2 ਟਕੇ ਰੰਗਾਈ ਦੇ ਲੈ ਲੈ ਤੇ ਦੁਪੱਟੇ ਸਾਡੇ ਕੋਲ ਹੀ ਰਹਿਣ ਦੇ ਤੇ ਰੰਗ ਦੇ। ਉਹ ਕਹਿਣ ਲੱਗਾ ਵੀ ਭਾਵੇਂ ਤੁਸੀਂ 3-3 ਟਕੇ ਦੇ ਦਿਓ, ਦੁਪੱਟੇ ਰੰਗਾਉਣ ਲਈ ਦੁਪੱਟੇ ਤੁਹਾਨੂੰ ਮੇਰੇ ਕੋਲ ਛੱਡਣੇ ਪੈਣਗੇ, ਮੈਨੂੰ ਦੇਣੇ ਪੈਣਗੇ, ਹੈਂਡ ਓਵਰ ਕਰਨੇ ਪੈਣਗੇ। ਕੀ ਹੈ ਮੋਰਲ ਆਫ ਸਟੋਰੀ? ਸਿੱਖ ਵੀ ਤਾਂ ਇਹੋ ਹੀ ਕਹਿੰਦਾ ਨਾ ਵੀ ਗੁਰੂ ਤੂੰ ਦੱਸ ਤੈਨੂੰ ਕੀ ਚਾਹੀਦਾ, ਮੈਂ ਤੂੰ ਦੇ ਦਿਆਂਗਾ, ਲਾ ਦਿਆਂਗਾ ਜੋ ਕਹੇਗਾ, ਖਰਚ ਕਰ ਦਿਆਂਗਾ। ਪਰ ਜਿਹੜਾ ਮੇਰਾ ਮਨ ਹੈ ਨਾ, ਮੇਰਾ ਮਨ ਉਹ ਮੇਰੇ ਕੋਲ ਹੀ ਰਹਿਣ ਦੇ, ਇਹਦੇ ਉੱਤੇ ਸਿੱਖੀ ਦਾ ਰੰਗ ਚਾੜ ਦੇ। ਮਨ ਨਹੀਂ ਤੈਨੂੰ ਦੇਣਾ, ਸੋਨਾ ਦੇ ਦਿਆਂਗਾ, ਚਾਂਦੀ ਦੇ ਦਿਆਂਗਾ, ਕਰੰਸੀ ਦੇ ਦਿਆਂਗਾ, ਪਦਾਰਥ ਦੇ ਦਿਆਂਗਾ, ਜੋ ਆਖੇਗਾ ਦੇ ਦਿਆਂਗਾ। ਮਨ ਨਹੀਂ ਦੇਣਾ, ਪਰ ਮੇਰੇ ਮਨ ਦੇ ਉੱਤੇ ਰੰਗ ਵੀ ਚਾੜ ਦੇ।

ਮੋਰ ਭਾਈ ਸੋਨੇ ਦੇ ਵੱਟੇ ਵੀ ਈਸ਼ਵਰ ਨਹੀਂ ਮਿਲਦਾ ਉਹਦੀ ਪ੍ਰਾਪਤੀ ਲਈ ਇੱਕੋ ਹੀ ਤਰੀਕਾ ਹੈ ਮਨ ਸਮਰਪਿਤ ਕਰਨਾ ਪੈਂਦਾ ਕੋਈ ਜਨ ਹਰ ਸਿਓ ਦੇਵੈ ਜੋਰ ਚਰਨ ਗਹੋ ਬਕੋ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਮੈਂ ਤੇਰੀ ਚਰਨ ਧੂੜ ਤੋਂ ਵੀ ਸਦਕੇ ਜਾਵਾਂ ਹੋਰ ਕੀ ਕਰ ਸਕਣਾ ਕਹਿਣ ਲੱਗਾ ਇਹ ਮਨ ਤੇਰਾ ਭਾਈ ਮੈਂ ਆਪਣਾ ਮਨ ਵੀ ਤੇਰੇ ਚਰਨਾਂ ਵਿੱਚ ਰੱਖਿਆ ਹੋਰ ਕੇ ਕਰੇਗਾ ਕਹਿਣ ਲੱਗੇ ਪਾਵ ਮਲੋਵਾਂ ਮਲ ਮਲ ਧੋਵਾਂ

ਪਰੀਜੈ ਤੇ ਤੀਜੀ ਗੱਲ ਕਰੈ ਸੋ ਭਲਾ ਮਨਾਈਐ ਸਭ ਤੋਂ ਪਹਿਲੀ ਗੱਲ ਇਹ ਗੁਰਮੁਖਾ ਜੇ ਉਹਨੂੰ ਮਿਲਣਾ ਏ ਤੇ ਅੱਜ ਤੋਂ ਮਾਨ ਛੱਡ ਦੇ ਗੁਰਮੁਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਬਈ ਕੰਪੀਟੀਸ਼ਨ ਦੇ ਯੁੱਗ ਵਿੱਚ ਧਨ ਕਮਾਉਣਾ ਆਸਾਨ ਨਹੀਂ ਔਖਾ ਹੈ ਪਹਿਲਾਂ ਧਨ ਕਮਾਉਣਾ ਔਖਾ ਹੈ ਫਿਰ ਧਨ ਧਰਮ ਨਿਮਿਤ ਖਰਚ ਕਰਨਾ ਔਖਾ ਹੈ ਛੱਡਣਾ ਬੜਾ ਔਖਾ ਹੈ ਪਰ ਜੇ ਧਨ ਕਮਾ ਵੀ ਲਿਆ ਮਾਇਆ ਇਕੱਠੀ ਵੀ ਕਰ ਲਈ ਕਿਤੇ ਲੋੜ ਪੈਣ ਤੇ ਮਾਇਆ ਦਾ ਤਿਆਗ ਵੀ ਕਰ ਦਿੱਤਾ ਤੇ ਜੇ ਫਿਰ ਮਨ ਵਿੱਚ ਸੂਖਮ ਜਿਹਾ ਵੀ ਮਾਨ ਆ ਗਿਆ ਵੀ ਮੈਂ ਛੱਡੀ ਹੈ ਤੇ ਫਿਰ ਹਜ਼ੂਰ ਕਹਿੰਦੇ ਨੇ ਕਬੀਰ ਮਾਇਆ ਤਜੀ ਤੋ ਕਿਆ ਭਇਆ

ਨਾਮ ਜਪਣ ਵਿੱਚ, ਵਰਨਾ ਤੇ ਮਨੁੱਖ ਘੜੀ ਵੱਲ ਹੀ ਦੇਖਦਾ ਵੀ ਕਦੋਂ ਖਹਿੜਾ ਚੜੀਚੇ। ਜੇ ਇਹ ਗੱਲ ਨਾ ਹੋਵੇ, ਪਤਾ ਹੀ ਨਾ ਲੱਗੇ ਸਮਾਂ ਕਦੋਂ ਲੰਘ ਗਿਆ, ਫਿਰ ਸਮਝ ਲਓ ਗੱਲ ਬਣਨ ਲੱਗ ਪਈ ਹੈ। ਸ਼ਬਦ ਲੱਗੋ ਗੁਰ ਮਿੱਠਾ, ਹੁਣ ਦਿਲਚਸਪੀ ਲੱਗ ਗਈ ਏ, ਹੁਣ ਦਿਲ ਕਰਦਾ ਹੋਰ ਸੁਣੀ ਜਾਂ ਹੋਰ ਸੁਣੀ ਜਾਂ। ਤੇ ਜੇ ਉੱਚੜ ਪੇੜੇ ਲੱਗੇ ਹੋਣ ਫਿਰ ਇਹਦਾ ਮਤਲਬ ਵੀ ਅਜੇ ਗੱਲ ਨਹੀਂ ਬਣੀ, ਪਰ ਫਿਰ ਵੀ ਮਨ ਨੂੰ ਮਾਰ ਕੇ ਬੈਠਣਾ ਚੰਗੀ ਗੱਲ ਏ। ਆਹਿਸਤਾ ਆਹਿਸਤਾ ਇਹਨੂੰ ਕਾਸੀ ਪੈ ਜਾਂਦੀ। ਇਹ ਰਸ ਮੈਂ ਮਗਨ ਹੋਤ ਕਿਰਪਾ ਤੇ, ਇਸ ਰਸ ਵਿੱਚ ਕੋਈ ਅਕਾਲ ਪੁਰਖ ਦੇ ਨਾਮ ਵਿੱਚ ਮਸਤ ਹੁੰਦਾ, ਉਹਦੀ ਕਿਰਪਾ ਨਾਲ ਉਹਦੇ ਵਾਸਤੇ ਅਰਦਾਸ ਕਰਨੀ ਚਾਹੀਦੀ ਏ। ਮਹਾਂ ਬਿਖਿਆ ਤੇ ਤੋਰ, ਬਿਖ ਕਹਿੰਦੇ ਨੇ ਜ਼ਹਿਰ ਨੂੰ, ਮਹਾਂ ਬਿਖਿਆ ਵੱਡਾ ਜ਼ਹਿਰ, ਇਹ ਪਦਾਰਥਵਾਦ ਦਾ ਪਰਮਾਤਮਾ ਨੂੰ ਭੁਲਾ ਕੇ ਅੰਤਲਾ ਪਦਾ। ਸੰਗਤ ਜੀ ਆਇਓ ਸ਼ਰਨ, ਦੀਨ ਦੁੱਖ ਭੰਜਨ, ਹੇ ਦੀਨਾਂ ਦੇ ਦੁੱਖ ਨਾਸ਼ ਕਰਨ ਵਾਲੇ, ਦੀਨਾਂ ਦੇ ਦੁੱਖ ਭੰਨਣ ਵਾਲੇ ਅਕਾਲ ਪੁਰਖ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਚਿਤਵੋ ਤੁਮਰੀ ਔਰ, ਮੈਨੂੰ ਹੋਰ ਕਿਸੇ ਦੀ ਟੇਕ ਨਹੀਂ, ਕਿਸੇ ਦਾ ਆਸਰਾ ਨਹੀਂ, ਮੈਂ ਤੁਹਾਡੇ ਵੱਲ ਹੀ ਤੱਕਦਾ ਹਾਂ, ਤੁਹਾਡੀ ਹੀ ਟੇਕ ਹੈ, ਤੁਹਾਡੇ ਤੋਂ ਹੀ ਮੈਨੂੰ ਉਮੀਦਾਂ ਹਨ। ਲਿਹਾਜ਼ਾ ਮੈਂ ਹੁਣ ਹੋਰ ਕਿਤੇ ਨਹੀਂ ਜਾਣਾ। ਦਰਮਾਂ ਦੇ ਠਾੜੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੀ ਵਾਰ। ਸੁਣਿਆ ਏ ਕਿ ਤੁਮ ਧਨ ਧਨੀ ਉਦਾਰ, ਤਿਆਗੀ ਸਰਵਨਨ ਸੁਨੀਅਤ ਸੁਜਸ ਤੁਮਾਰ। ਸੁਣਿਆ ਹੈ ਵੀ ਤੁਸੀਂ ਬੜੇ ਤਨਾੜ ਹੋ, ਉਦਾਰਵਾਦੀ ਵੀ ਹੋ, ਤਿਆਗੀ ਵੀ ਹੋ, ਤੁਹਾਨੂੰ ਕਿਵੇਂ ਪਤਾ ਲੱਗਾ? ਕਬੀਰ ਜੀ ਕਹਿਣ ਲੱਗੇ ਜੀ ਕੰਨਾਂ ਨਾਲ ਤੁਹਾਡਾ ਜਸ ਸੁਣਿਆ ਲੋਕਾਂ ਤੋਂ, ਆਮ ਲੋਕੀ ਤੁਹਾਡੇ ਬਾਰੇ ਇਸ ਤਰ੍ਹਾਂ ਦੇ ਬਚਨ ਕਰਦੇ ਨੇ। ਤੇ ਫਿਰ ਗੱਲ ਕੀ ਹੈ? ਕਹਿਣ ਲੱਗੇ ਜੀ ਗੱਲ ਇਹ ਜਦੋਂ ਤੁਹਾਡੇ ਕੋਲ ਸਭ ਕੁਝ ਹੈ ਤੇ ਤੁਸੀਂ ਉਦਾਰਵਾਦੀ ਵੀ ਹੋ, ਤਿਆਗੀ ਵੀ ਹੋ, ਦਾਤੇ ਵੀ ਹੋ, ਫਿਰ ਮੈਂ ਹੋਰ ਕਿਤੇ ਕਿਉਂ ਜਾਵਾਂ? ਮੰਗੋ ਕਾਹੇ ਰੰਕ ਸਭ ਦੇਖੋ, ਤੁਝੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬਿਪ ਸੁਦਾਮਾ, ਤਿੰਨ ਕੋ ਕਿਰਪਾ ਭਈ ਹੈ ਅਪਾਰ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਤੁਸੀਂ ਤੇ ਸਮਰੱਥ ਦਾਤੇ ਹੋ, ਤੁਸੀਂ ਚਾਰ ਪਦਾਰਥ ਦੇ ਕੇ ਲੋਕ ਪਰਲੋਕ ਦੋਵੇਂ ਸੁਹੇਲੇ ਕਰ ਦਿੰਦੇ ਹੋ। ਧਰਮ ਅਰਥ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਦਾਤਾ। ਇਸ ਲਈ ਮੈਂ ਹੁਣ ਹੋਰ ਕਿਸੇ ਵੱਲ ਕਿਉਂ ਤੱਕਾਂ? ਚਿਤਵੋਂ ਤੁਮਰੀ ਔਰ, ਮੈਂ ਸਿਰਫ ਤੁਹਾਡੇ ਵੱਲ ਹੀ ਤੱਕਦਾ ਹਾਂ। ਅਭੈ ਪਦ ਦੇ ਅਰਥ ਨੇ ਉਹ ਅਵਸਥਾ ਜਿੱਥੇ ਜਾ ਕੇ ਮਨੁੱਖ ਨੂੰ ਕੋਈ ਡਰ ਨਾ ਰਵੇ, ਨਿਰਭਉ ਹੋ ਜਾਏ। ਤੇ ਸਤ ਸੰਗਤ ਜੀ, ਨਿਰਭਉ ਹੋਣ ਦਾ ਇੱਕੋ ਹੀ ਤਰੀਕਾ ਹੈ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਆਚਰਣ ਨਾ ਕਰੀਏ ਜਿਸ ਆਚਰਣ ਨੂੰ ਲੈ ਕੇ ਸਾਡੇ ਅੰਦਰ ਡਰ ਪੈਦਾ ਹੋਵੇ। ਬਸ ਇੰਨੀ ਕੋ ਗੱਲ, ਆਪਣੀ ਗਤੀਵਿਧੀਆਂ ਨੂੰ ਜਿਸ ਖਿੱਤੇ ਵਿੱਚ ਅਸੀਂ ਰਹਿੰਦੇ ਹਾਂ ਉੱਥੋਂ ਦੇ ਕਾਨੂੰਨ ਨੂੰ ਫੋਲੋ ਕਰੀਏ, ਜਿਸ ਧਰਮ ਨਾਲ ਸਾਡਾ ਸੰਬੰਧ ਹੈ ਉਸ ਧਰਮ ਨੂੰ ਫੋਲੋ ਕਰੀਏ, ਫਿਰ ਡਰ ਕਾਹਦਾ? ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਮੇਰੀ ਹਰ ਗਤੀਵਿਧੀ ਨੂੰ ਉਹ ਨੋਟਿਸ ਕਰ ਰਿਹਾ। ਜਦੋਂ ਉਹਨੂੰ ਅੰਗ ਸੰਗ ਸਮਝਾਂਗੇ ਕੋਈ ਮਿਸਟੇਕ ਨਹੀਂ ਹੋਵੇਗੀ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਬਿਖ ਸੰਚੈ ਨਿਤ ਡਰਤਾ ਫਿਰੈ। ਹੈ ਨਿਕਟੈ ਅਰ ਭੇਦ ਨਾ ਪਾਇਆ, ਬਿਨ ਬੁੱਝੈ ਸਭ ਮੋਹੀ ਮਾਇਆ। ਹਜ਼ੂਰ ਕਹਿੰਦੇ ਨੇ ਨੇੜੇ ਨੇੜੇ ਸਭ ਕੋਈ ਕਹਿ, ਕਹਿਣ ਨੂੰ ਤੇ ਸਾਰੇ ਕਹੀ ਜਾਂਦੇ ਨੇ ਜੀ, ਉਹ ਵਾਹਿਗੁਰੂ ਬੜਾ ਨੇੜੇ ਹੈ ਜੀ, ਸਾਨੂੰ ਸਭ ਦੇਖ ਰਿਹਾ। ਪਰ ਗੁਰਮੁਖ ਭੇਦ ਕੋ ਵਿਰਲਾ ਲਵੇ, ਕੋਈ ਵਿਰਲਾ ਗੁਰੂ ਦੇ ਸਨਮੁਖ ਹੋ ਕੇ ਸੱਚੀ ਮੁੱਚੀ ਇਹ ਸਮਝਦਾ ਵੀ ਮੈਨੂੰ ਵੇਖ ਰਿਹਾ, ਮੈਨੂੰ ਸੁਣ ਰਿਹਾ, ਮੈਂ ਕੋਈ ਇਸ ਤਰ੍ਹਾਂ ਦਾ ਆਚਰਣ ਨਹੀਂ ਕਰਨਾ ਜਿਹਦੇ ਕਰਕੇ ਮੈਨੂੰ ਡਰਨਾ ਪਵੇ। ਸੋ ਡਰੈ ਜੋ ਪਾਪ ਕਮਾਵਦਾ ਧਰਮੀ ਵਿਗਸੇ। ਜਿਹਨੇ ਰੈਡ ਲਾਈਟ ਜੰਪ ਕੀਤੀ ਏ ਉਹਦੇ ਮਨ ਚ ਵਿਚਾਰ ਆਵੇਗੀ ਵੀ ਇੱਥੇ ਕੈਮਰਾ ਨਾ ਹੋਵੇ, ਤੇ ਜਿਹਨੇ ਕੀਤੀ ਨਹੀਂ ਉਹਦੇ ਮਨ ਚ ਵਿਚਾਰ ਕੀ ਆਉਣੀ ਹੈ, ਉਹਦੇ ਮਨ ਚ ਡਰ ਕੀ ਆਉਣਾ? ਜਿਹਦੇ ਤੋਂ ਪਾਪ ਹੋਇਆ ਏ ਉਹਨੂੰ ਡਰ ਅਵਸ਼ ਆਵੇਗਾ, ਔਰ ਜਿਹਨੇ ਤੋਂ ਨਹੀਂ ਹੋਇਆ ਉਹਨੂੰ ਕੋਈ ਡਰਾ ਨਹੀਂ ਸਕਦਾ। ਇਸ ਲਈ ਅਭੈ ਪਦ ਕਿਵੇਂ ਪ੍ਰਾਪਤ ਹੋਵੇਗਾ ਉਹਨੂੰ ਹਾਜ਼ਰ ਨਾਜ਼ਰ ਸਮਝਣਾ। ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਤੇਰੀ ਸ਼ਰਨ ਆਇਆ, ਕਿਰਪਾ ਕਰ ਨਿਰਭੈਤਾ ਦੀ ਦਾਤ ਦੇ, ਬੰਧਨਾਂ ਤੋਂ ਮੈਨੂੰ ਮੁਕਤ ਕਰ।

ਸੋ ਇੰਨੀਆਂ ਬੇਨਤੀਆਂ ਸਾਧ ਸੰਗਤ ਪ੍ਰਵਾਨ ਕਰਨੀਆਂ ਅੱਜ ਇੱਥੇ ਸਾਰੀਆਂ ਸੰਗਤਾਂ ਵੱਲੋਂ, ਵਿਸ਼ੇਸ਼ ਕਰਕੇ ਫਰੀਦਕੋਟ ਦੀਆਂ ਸੰਗਤਾਂ ਵੱਲੋਂ, ਸ਼ੇਖ ਫਰੀਦ ਸਾਹਿਬ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਸਲੋਕ ਦਰਜ ਨੇ, ਉਹਨਾਂ ਦੇ ਆਗਮਨ ਦਿਵਸ ਨੂੰ ਮੁੱਖ ਰੱਖ ਕੇ ਮਹਾਨ ਗੁਰਮਤਿ ਸਮਾਗਮ ਨੇ। ਦੁਪਹਿਰ ਦਾ ਮੇਰਾ ਜਿਹੜਾ ਦੀਵਾਨ ਹੈ 11:35 ਤੋਂ ਲੈ ਕੇ ਅਗਲੇ ਕੁਝ ਮਿੰਟਾਂ ਲਈ, ਉਹਦੇ ਵਿੱਚ ਮੈਂ ਸ਼ੇਖ ਸਾਹਿਬ ਦੇ ਬਚਨ ਔਰ ਉਹਨਾਂ ਦਾ ਗੁਰੂ ਨਾਨਕ ਸਾਹਿਬ ਨਾਲ ਜੋ ਤਾਲੁਕ ਹੈ ਉਹ ਸੰਬੰਧ ਵਿੱਚ ਕੁਝ ਬੇਨਤੀਆਂ ਉਚੇਚੇ ਤੌਰ ਤੇ ਕਰਨੀਆਂ ਨੇ। ਉਮੀਦ ਹੈ ਤੁਸੀਂ ਉਸ ਵੇਲੇ ਵੀ ਸਮਾਂ ਕੱਢੋਗੇ ਇੱਥੇ ਬੈਠ ਕੇ, ਜਾਂ ਅਜੋਕੇ ਇਹ ਸਾਧਨ ਦੇ ਮਾਧਿਅਮ ਨਾਲ ਜੁੜਨ ਦਾ ਨਿਮਾਣਾ ਯਤਨ ਕਰੋਗੇ। ਭੁੱਲਾਂ ਗਲਤੀਆਂ ਵਾਸਤੇ ਇੱਕ ਵਾਰ ਫਿਰ ਖਿਮਾ ਯਾਚਨਾ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਾਰੇ ਕਿਰਪਾ ਕਰੋ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਹੈ ਗੁਰ ਨਾਉ ਨਿਧਿਆ ਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਰਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਹੋਵੇ ਚੇਤਾ ਮਨ ਕਾ ਸਦਕਾ ਸਰਬ ਸੁੱਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤੜੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਮਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਇਸ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ 'ਚ ਵਰਤਾਉਣ ਦੀ ਆਗਿਆ ਬਖਸ਼ ਬੇਨਤੀ ਆ ਗੁਰਮਸਾਰ ਪ੍ਰਵਾਨ ਕਰਦੇ ਬਖਸ਼ ਲਾਈ ਸ੍ਰੀ ਮੁਖਵਾਕ

ਰਹਾਉ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਯਾਰਸ ਮਹਿ ਮਗਨ ਹੋਤ ਕਿਰਪਾ ਤੇ, ਮਹਾਂ ਬਿਖਿਆ ਤੇ ਤੋਰ।

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡ ਭਾਗੀ ਆਪ ਜੀ ਨੇ ਅੰਮ੍ਰਿਤ ਵਿਦਵਾਨਾਂ 'ਚ ਹਾਜ਼ਰੀਆਂ ਭਰੀਆਂ। ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਲ ਗੁਰੂ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ ਹੋਣ ਪਰਿਵਾਰਾਂ ਸੰਗਤਾਂ ਵੱਲੋਂ ਜਦੋਂ ਸ੍ਰੀ ਅਖੰਡਪੁਰ ਸਾਹਿਬ ਇੱਕ ਬਾਬਾ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮ ਪੁਰਬ ਦੀਆਂ ਖੁਸ਼ੀਆਂ ਪ੍ਰਾਰੰਭ ਸਨ ਸੰਪੂਰਨਤਾ ਹੋ ਰਹੀਆਂ ਹਨ। ਪਿੱਤਰ ਬਾਣੀ ਰਾਹੀਂ ਜੁੜਨਾ ਕਰੋ। ਉਪਰੰਤ ਅੱਜ ਦੇ ਵਿਸ਼ੇਸ਼ ਦੀਵਾਨ ਐਤਵਾਰ ਦੇ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਖੁਸ਼ ਸਜਣਗੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਨਕ ਮਨ ਤਨ ਪਬ

ਮਨ ਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋੜ ਕੋ ਬਟੜੀ

ਤੇ ਪਾਸ਼ੈ ਸਿੰਧ ਵੀ ਅੱਲਾ ਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ

ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਏ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਏ

ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ।

ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ।

ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕਿਤੇ ਪਵਣ ਪਾਣੀ ਵਹਿ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ਼।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੇ ਮਨ ਵਜੀਆਂ ਵਧਾਈਆਂ। ਰਾ

ਸੋਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੋਂ ਦੋ ਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ

ਕਰਮੀ ਸਹਿਜਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਾਹੁ ਸ਼ਬਦ ਲਾਗਹੁ ਹਰ ਸਿਉ ਰਹੁ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾਏ ਵਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿਨਾ ਮੁਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਏ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤ ਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤ ਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ

ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ। ਚਿੱਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰੂ ਬਾਜ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਵਾ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ

ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਕਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ।

ਬਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਵਡਦਾਤਾ ਜਗਨ ਮੈਂ ਆਹਾਰ ਪਹੁੰਚਾਵੈ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਵਡਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ

ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸ਼ਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਾਹੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨਾਉ ਸਿਰ ਸੌਂਪੀਐ ਵਿੱਚ ਹੂੰ ਆਪ ਜਾਏ।

ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ

ਇਹੋ ਵਿਸ ਸੰਸਾਰ ਤੁਮ ਦੇਖ ਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੇ ਬੁਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹੋ, ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣਹੁ ਸਤਿ ਬਾਣੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰੁਣਾਉਨ ਦਿਆ ਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤ ਆਵਣਗਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਕੁਲ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦਰ ਕਰਦੇ ਪਿਆਰੀਆਂ ਸੰਗਤਾਂ ਵੱਲੋਂ ਸੇਵਕ ਪਰਿਵਾਰਾਂ ਨੂੰ ਆਪਦੇ ਚਰਨ ਪਰਸਦਿਆਂ ਹੋਇਆਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਆਪ ਜੀ ਨੇ ਸੰਪੂਰਨਤਾ ਬਖਸ਼ਿਸ਼ ਕੀਤੀਆਂ ਹਨ। ਪਹਿਲਾ ਅਖੰਡ ਪਾਠ ਸਾਹਿਬ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧੰਨ ਜਨਿੰਦੀ ਮਾਓ ਆਏ ਸਫਰ ਸੇ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਆਪ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਫਰੀਦਕੋਟ ਇਲਾਕਾ ਨਿਵਾਸੀ ਸੂਮਹ ਸੰਗਤਾਂ ਪਰਿਵਾਰਾਂ ਵੱਲੋਂ 19ਵਾਂ ਸਾਲਾਨਾ ਸਮਾਗਮ ਮਨਾਉਂਦਿਆਂ ਹੈ। ਆਪ ਦੇ ਚਰਨ ਪੰਜ ਤੁਰਕੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਪਹਿਲਾ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਇਆ ਸੰਪੂਰਨਤਾਵਾਂ ਹੋਈਆਂ ਹਨ। ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਾਰਥਨਾ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਿਸ਼ ਕਰਨੀਆਂ ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣੀਆਂ ਸੀਸ 'ਤੇ ਮਿਹਰ ਪ੍ਰਿਆਰਥ ਰੱਖਣਾ। ਦੂਸਰਾ ਅਖੰਡ ਪਾਠ ਸਾਹਿਬ ਹਰਪ੍ਰੀਤ ਕੌਰ ਸੁਖਮਨ ਸਿੰਘ ਪਰਿਵਾਰ ਵੱਲੋਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਕਾਰੋਬਾਰ ਦੇ ਵਾਧੇ ਬਰਕਤ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ। ਕਿਰਪਾ ਕਰਨੀ ਸੁਣ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਰਥਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣੀਆਂ। ਸਮੂਹ ਸੰਗਤਾਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਹਨ। ਅੰਗੀਕਾਰ ਕਰਨੇ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗ ਬਖਸ਼ੋ। ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੇ ਕਰਦਾਤਾ ਬਖਸ਼ ਲਈਆਂ। ਸੇਵਕ ਪਰਿਵਾਰ ਬਲਰਾਜ ਸਿੰਘ ਹਰਦੀਪ ਕੌਰ ਆਪ ਨੂੰ ਆਪ ਜੀ ਨੇ ਬੱਚੇ ਰਣ ਸ਼ੇਰ ਸਿੰਘ ਦੇ ਜਨਮ ਦੀਆਂ ਖੁਸ਼ੀਆਂ ਵਿੱਚ ਅਰਦਾਸ ਬੇਨਤੀ ਕਰ ਸ਼ੁਕਰਾਨਾ ਕਰਦੇ ਹਨ। ਸੋ ਪਰਿਵਾਰ ਅਤੇ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਣੀਆਂ। ਸੇਵਕ ਪਰਿਵਾਰ ਨੂੰ ਆਪਣੇ ਬੱਚੇ ਦਿਲਪ੍ਰੀਤ ਸਿੰਘ ਦੇ ਕਾਰਜਾਂ ਵਾਸਤੇ ਅਰਦਾਸ ਬੇਨਤੀ ਕਰਨ ਕਿਰਪਾ ਕਰਨੀ। ਬੱਚੇ ਦੇ ਸਿਰ 'ਤੇ ਮਿਹਰ ਭਰਿਆ ਰੱਖਣਾ ਕਾਰਜਾਂ ਸਫਲਤਾ ਬਖਸ਼ਿਸ਼ ਕਰਨੀਆਂ। ਸੋ ਬੇਨਤੀਆਂ ਗੁਰੂ ਅਨੁਸਾਰ ਪ੍ਰਵਾਨ ਕਰਨੀਆਂ। ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ। ਸੰਪੂਰਨ ਜਪਜੀ ਸਾਹਿਬ ਅਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀ ਆ। ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ਵਲਾਈ ਸ੍ਰੀ ਮੁਖਵਾ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਨਮ ਮਰਨ ਦੂਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਜਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਸਮਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾਂ, ਜਹਿ ਜਹਿ ਪੇਖੋ ਤੈ ਹਜੂਰ, ਦੂਰ ਕਤਹੋ ਨਾ ਜਾਈ। ਰਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਜਹਿ ਜਹਿ ਪੇਖੋ ਤੈ ਹਜੂਰ, ਦੂਰ ਕਤਹੋ ਨਾ ਜਾਈ। ਰਬ

ਆਦ ਇਹ ਧਨ ਅਖੁੱਟ ਨਾ ਨਿਖੁੱਟ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹ ਧਨ ਅਖੁੱਟ ਨਾ ਨਿਖੁੱਟ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ

सहज सुपाए। पूरे गुर की साची बाणी, सुख मन अंतर सहज समाणी। एक

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅਖੰਡ ਪਾਠਾਂ ਦੇ ਭੋਗ ਪਏ ਨੇ। ਉਹ ਮਹਾਨ ਭਗਤ ਬਾਬਾ ਫਰੀਦ ਜੀ, ਉਹਨਾਂ ਦੀ ਯਾਦ ਦੇ ਵਿੱਚ, ਉਹਨਾਂ ਦੇ ਪ੍ਰਕਾਸ਼ ਦਿਹਾੜੇ 'ਤੇ ਅਖੰਡ ਪਾਠ ਕਰਵਾਏ ਗਏ ਸਨ। ਧੰਨਵਾਦੀ ਹਾਂ ਸਤਿਕਾਰਯੋਗ ਫਰੀਦਕੋਟ ਦੀਆਂ ਸੰਗਤਾਂ ਦਾ। ਸਤਿਗੁਰ ਰਹਿਮਤ ਕਰਨ, ਹਰ ਤਰ੍ਹਾਂ ਕਰਕੇ ਬਖਸ਼ਾਂ ਪ੍ਰਾਪਤ ਸਿਰ 'ਤੇ ਰੱਖਣ। ਆਓ ਹੁਣ ਮੈਂ ਬੇਨਤੀ ਕਰਾਂਗਾ। ਸਭ ਤੋਂ ਪਹਿਲਾਂ ਰਿਸ਼ਤੇ ਪਾਉ ਦਿੱਤੇ ਜਾਵਣਗੇ। ਸਤਿਕਾਰ ਵਾਹਿਗੁਰੂ। ਇੱਧਰ ਹੋ ਜਾਣ, ਹੰਸਰਾ ਸਾਹਿਬ ਪਿੱਛੇ ਹੋ ਜਾਓ। ਦੂਸਰਾ ਅਖੰਡ ਪਾਠ ਭਾਈ ਹਰਪ੍ਰੀਤ ਸਿੰਘ ਜੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਉਹ ਕਵੇ ਵਾਚ ਬੇਨਤੀ ਚੌਪਈ, ਹਮਰੀ ਕਰੋ ਆਦਰ ਰੱਛਾ ਪੂਰਨ ਹੋਏ ਚਿਤ ਕੀ ਸ਼ਾਹ, ਤਬ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਪਤਪਾਰਾ, ਹਮਰੇ ਦੁਸਵੇ ਦੁੰਘਾਵੋ ਆਪਾ ਦੇ ਮੋਹ ਬਚਾਵੋ, ਸੁਖੀ ਵਸੇ ਮੋਰ ਪਰਿਵਾਰਾ, ਸੇਵਕ ਸਿੱਖ ਸਵੇ ਕਰਤਾਰਾ, ਮੋਰ ਸ਼ਾਨਿਤ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ, ਪੂਰਨ ਹੋਏ ਹਮਾਰੀ ਆਸਾ ਤੁਰ ਭਨ ਕੀ ਰਹਿ ਪਿਆ, ਸਤਮੇ ਛਾੜ ਕੋਈ ਅਵਰ ਨਾ ਧਿਆਉ, ਜੋ ਵਰਚਾਉ ਸੋ ਤੁਮ ਤੇ ਪਾਉ, ਸੇਵ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਦਰ ਹਮਾਰੇ ਮਾਰੀਆ, ਆਭਾ ਦੇ ਮੁਝੇ ਵਰੀਏ, ਮਨ ਕਾਲ ਕਾ ਤ੍ਰਾਸਨ ਵਰੀਐ, ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਜੋ ਕਰਿਓ ਰੱਛਾ ਰੱਖ ਲਿਓ, ਮੋਹਿ ਰੱਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਸ਼ਨਕੇ ਹੰਤਾ, ਤਮੋ ਪ੍ਰੀਸ਼ ਤਰਸਕੰਤਾ ਕਾਲ ਪਾਏ, ਬ੍ਰਹਮਾ ਮਪ ਧਰਾ ਕਾਲ ਪਾਏ, ਸਿਵਜੋ ਧਰਾ ਕਾਲ ਪਾਏ, ਗਰਭਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਮਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਮਹਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਸ਼ਨ ਬਜਾਇਓ, ਆਦਿ ਅੰਤੇ ਕਹਿ ਅਵਤਾਰਾ, ਸੋਏ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸੀਂ ਕੋ ਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕੁਨ ਕੋ ਸਭ ਗੁਣ ਸੋ ਦਿਓ, ਸਦਰਨ ਕੋ ਪਲ ਮੋਦ ਕੀਓ, ਘੜ ਘੜ ਕੇ ਅੰਤਰ ਕੀ ਜਾਣਦ, ਭਲੇ ਵਰੇ ਕੀ ਪੀਰ ਪਛਾਣ, ਚੀਟੀ ਦੇ ਕੁੰਚਰ ਸਤੂਲਾ, ਸਭ ਪਰ ਕਿਰਪਾ ਦਿਸ਼ਕਾ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ, ਘੜ ਘੜ ਕੇ ਪੜ ਪੜ ਕੀ ਜਾਣੇ, ਜਬਦ ਕਰ ਕਰਾ ਕਰ ਤਾਰਾ, ਪਜਾ ਧਰ ਤਬ ਦੇ ਅਪਾਰਾ, ਜਬਾ ਕਰ ਕਰ ਦੋ ਕਬੂ, ਤੁਮ ਮੈਂ ਮਿਲ ਦੇ ਤਰ ਸਬੂ, ਜੇਤੇ ਬਦਨ ਸਿਰ ਸਭ ਧਾਰੇ, ਆਪ ਆਪਣੀ ਬੂਝ ਚਾਰੇ, ਤੁਮ ਸਭੀ ਤੇ ਰਹਿਤ ਨਿਰਾਲਮ, ਜਾਣਦ ਵੇਦ ਭੇਦ ਯਾਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦਿ ਨੀਲ ਅਨਾਦ ਸੰਭ, ਤਾਕਾ ਮੂੜ ਚਾਰਦ ਭੇਦਾ ਜਾਕੋ, ਭੇਵ ਨਾ ਪਾਵਦ ਵੇਦਾ ਤਾਕੋ, ਕਿਰਪਾਨ ਅਨੁਮਾਨਤ ਮਾਂ, ਮੂੜ ਕਿਛ ਭੇਦ ਨ ਜਾਣਤ ਮਾਂ, ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਪਿਵ, ਆਪ ਆਪਣੀ ਬੁੱਧਾ ਜੇਤੀ ਬਣਨਦ ਭਿੰਨ ਭਿੰਨ, ਤੋਇ ਤੇਤੀ ਤੁਮਰਾ ਲਖਾ ਨਾ ਜਾਪ ਸਾਰਾ, ਕੇਵਲ ਸਜਾ ਪ੍ਰਥਮ ਸੰਸਾਰਾ, ਏਕ ਕੈ ਰੂਪ ਨੂੰ ਸਰੂਪਾ, ਰੰਗ ਭਿਉ ਰਾਵ ਕੇ ਭੁਪਾ, ਅੰਡ ਜੇਰ ਸੇ ਤਿਸ ਕਿੰਨੀ, ਤੁਸ ਖਾਨ ਬੋਰਜ ਦਿਨੀ, ਕਮ ਫੂਲ ਰਾਜਾ ਬੈਠਾ ਕਮ, ਸੁਨ ਪਿਉ ਸੰਕਰ ਘਟਾ, ਸਗਰੀ ਸਿਰ ਦਿਖਾਏ ਚੰਬਵ, ਅੱਜ ਗਾਸਰੂ ਸਵੰਬ, ਆਪ ਰੱਛਾ ਮੇਰੀ ਤੁਮ ਕਰੋ, ਸਿੱਖੋ ਵਾਰ ਸਿੱਖ ਸੰਗਰੋ, ਦੁਸ਼ਟ ਦੇ ਉਡਵਤ ਪਾਤਾ, ਸਗਲ ਮਲੇਸ਼ ਕਰੋੜਨ ਘਾਤਾ, ਜੇ ਤੁਸਦਾ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤੁਹੈ ਮਰੇ, ਪੁਰਖ ਜਵਨ ਭਗ ਪਰੇ ਤਿਆਰੇ, ਤਿਨਕੇ ਤੁਮ ਸੰਗਤ ਸਭ ਡਾਰੇ, ਜੋ ਕਲ ਕੋ ਇੱਕ ਵਾਰ ਤੇ ਆਏ, ਤਾਂ ਕਿ ਕਾਲ ਨਿਕ ਨਹੀਂ ਆਇਆ, ਰੱਛਾ ਹੋਏ ਤਾਂ ਸਕਾਲਾ, ਦੁਸ਼ਟ ਰਿਸ਼ਟ ਕਾਲਾ ਕਿਰਪਾ, ਦਿਸ਼ਤਨ ਜਾਨ ਹਰਿਓ, ਤਾਂ ਕਿ ਤਾਪ ਤਨ ਕੁਮਾਰਿਓ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਾਸ ਹੋ ਸਕਣ ਕੋਈ, ਏਕ ਵਾਰ ਜਿਨ ਤੁਮੇ ਸਮਾਰਾ, ਅਕਾਲ ਪਾਸ ਤੇ ਦਾਇਓ ਵਾਰਾ, ਜਿਨ੍ਹਾਂ ਨਾਮ ਤਿਆਰੋ ਕਹਾ, ਦਾਰ ਦਿਸ ਦੋ ਤੇਰਾ, ਖੜ ਕੇ ਤੁਮੇ ਸਨ ਤਿਆਰੀ, ਆਪਾ ਦੇ ਲਿਓ ਵਾਰੀ, ਸਭ ਡੋਰ ਮੋਹ ਸਾਹੇ, ਦੁਸ ਦੋ ਤੇ ਲਿਓ ਬਚਾਈ, ਕਿਰਪਾ ਕਰੀ ਅੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਭ ਰਾਤਾ, ਕਿਲਵੇ ਸਕਲ ਦੇਖੋ ਵਰਤਾ, ਦੁਸ ਦੋ ਕਿਨ ਕੋਸ਼ਾ ਕਰਤਾ, ਸ੍ਰੀ ਤੁਜਾ ਭੈ ਦਿਆਲਾ, ਪੂਰਨ ਕਰਾ ਗ੍ਰੰਥ ਕਾਲਾ, ਮਨ ਵੰਸ਼ਿਤ ਬਲ ਪਾਵੇ, ਸੋਈ ਦੁਖ ਨੰਦ ਸੇ ਵਿਆਪਤ ਕੋਹੇੜਲ, ਸੁਨੇ ਗੁੰਗ ਜੋ ਜਾ ਸਿਰਸਨਾ ਪਾਵੇ, ਸੁਨੇ ਮੂਰ ਚਿਤ ਲਾਇ ਚਤੁਰਤਾ ਆਵੇ, ਦੁਖ ਦਰਦ ਪਾਉ ਨਿਕ ਨਾ ਤਿੰਨ ਨਰ ਕੇ ਰਹਿ, ਹੌਂਜ ਜਾ ਕੀ ਇੱਕ ਵਾਰ ਚੌਪੀ ਕੋ ਕੇ ਚੌਪੀ, ਸਿਮਨ ਸਤਰਾ ਸਹਿਜ ਪੁਣੇ, ਜੈ ਹਰ ਸਹਿਜ ਪੰਦੀਨ ਕਹੇ, ਜੈ ਭਾਦਰੋ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗੰਧ ਸੁਧਾਰਾ, ਸੋਈਏ ਪਾਏਂਗੇ ਜਬ ਤੇ ਤੁਮਰੇ, ਤਬ ਤੇ ਗੋ ਆਂਖ ਤੇਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਇੱਕ ਨ ਮਾਨਿਓ ਸਿਮਰ ਸ਼ਾਸਤਰ ਵੇ ਸੋਏ ਵਾ ਭੇਦ ਕਹਿਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਂ ਵਿਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ ਬਾਏ ਗਏ ਕੀਲਾ ਜਸ ਗੋਬਿੰਦ ਦਾਸ ਤੁਆਰ ਸਗਲ

0: ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਜੀਓ ਬਿਨ ਸਭ ਤੇਰਾ ਕਹੋ ਨਾਨ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਤੇ ਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਅੱਜ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇਵਕ ਪਰਿਵਾਰਾਂ ਪਾਸੰਗਤਾਂ ਪਾਸੋਂ ਤੋਂ ਸ੍ਰੀ ਅਖੰਡਪੁਰ ਸਾਹਿਬ ਸੇਵਾਵਾਂ ਲਈ ਉਪਰੰਤ ਆਪ ਜੀ ਦੇ ਪੁੱਤਰ ਸੁਰਪਾਂ ਜੀ ਦੇ ਸੁਖਾਸ ਹੋਣੇ ਚੌਪੀ ਸਾਹਿਬ ਦੇ ਜਾਪੇ ਸਮੁੱਚੀਆਂ ਸੇਵਾ ਮਨਮੰਦੇ ਬੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਮਤ ਬਖਸ਼ਣੀ ਨਿੱਜ ਸਾਨ ਜਾਣ ਵਾਸਤੇ ਤਿਆਰ ਕੀਤੇ ਚੱਲਣ ਵਾਸਤੇ ਆਗਿਆ ਬਖਸ਼ ਰਸਵਾਦ ਕਾਠ ਸਾਹਿਬ ਹੋਣਾ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਅਖੰਡ ਪਾਠ ਨੇ ਭੋਗ ਪਏ ਭਾਈ। ਸਤਿਕਾਰਯੋਗ ਭਾਈ ਹਰਪ੍ਰੀਤ ਸਿੰਘ ਜੀ ਪਰਿਵਾਰ ਵੱਲੋਂ ਅਖੰਡ ਪਾਠ ਦੀ ਸੇਵਾ ਹੋਈ ਅਤੇ ਫਰੀਦਕੋਟ ਨਿਵਾਸੀ, ਸਾਰੇ ਹੀ ਇਲਾਕਾ ਨਿਵਾਸੀ ਅਤੇ ਬੇਰੀ ਦੀਆਂ ਸੰਗਤਾਂ ਨੇ ਜੋ ਹਰ ਸਾਲ ਇਹ ਮਹਾਨ ਦਿਹਾੜਾ ਬਾਬਾ ਫਰੀਦ ਜੀ ਦਾ ਆਗਮਨ ਦਿਹਾੜਾ ਮਨਾਉਂਦੇ ਹਨ, ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਸਤਿਗੁਰ ਕਿਰਪਾ ਕਰਨ, ਜੋ ਸੇਵਾ ਕਰਦੇ ਨੇ ਇਸੇ ਤਰ੍ਹਾਂ ਹਰ ਵੇਲੇ ਕਰਦੇ ਰਹਿਣ, ਸਤਿਗੁਰ ਚੜ੍ਹਦੀ ਕਲਾ 'ਚ ਬਖਸ਼ਣ। ਆਓ ਹੁਣ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵਿਭਾਗੀ ਹਾਂ ਜੋ ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਆਪਾਂ ਵਿਸ਼ੇਸ਼ ਪ੍ਰੋਗਰਾਮ ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਆਗਮਨ ਪਰਬ ਅਤੇ ਜੋ ਸਾਲਾਨਾ ਮਹਾਨ ਕੀਰਤਨ ਦਰਬਾਰ ਫਰੀਦਕੋਟ ਦੀਆਂ ਇਲਾਕਾ ਨਿਵਾਸੀ ਦੀਆਂ ਸੰਗਤਾਂ ਵੱਲੋਂ ਉਲੀਕੇ ਜਾਂਦੇ ਹਨ ਆਪਾਂ ਮਨਾ ਰਹੇ ਹਾਂ। ਸਭ ਨੂੰ ਆਗਮਨ ਪੁਰਬ 'ਤੇ ਬਹੁਤ ਬਹੁਤ ਵਧਾਈ। ਜੋ ਇਹ ਸੰਗਤਾਂ ਨੇ ਆਪਣਾ ਤਿਲ ਫੁਲ ਭੇਟਾ ਕਰਕੇ ਇਹ ਪ੍ਰੋਗਰਾਮਾਂ ਨੂੰ ਇੱਕ ਚੰਗਾ ਰੂਪ ਦਿੰਦੀਆਂ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਾਲ ਹੀ ਇੱਕ ਜ਼ਰੂਰੀ ਬੇਨਤੀ ਕਰਾਂ, ਪਹਿਲਾਂ ਅੱਜ ਦੇ ਪ੍ਰੋਗਰਾਮ ਸਟਾਰਟ ਹੋਣ ਤੋਂ ਪਹਿਲਾਂ, ਇਸ ਤੋਂ ਉਪਰੰਤ ਆਪ ਜੀ ਨੂੰ ਖਾਲਸਾ ਸਕੂਲ ਫਰੀਮੌਂਟ ਦੇ ਬੱਚੇ ਗੁਰਬਾਣੀ ਕੀਰਤਨ ਨਿਹਾਲ ਕਰਨਗੇ। ਉਸ ਤੋਂ ਉਪਰੰਤ ਜੋ ਸਾਡੇ ਰੈਗੂਲਰ ਪ੍ਰੋਗਰਾਮ ਨੇ ਉਹ ਹੁੰਦੇ ਰਹਿਣਗੇ। ਸੋ ਨਾਲ ਹੀ ਜੋ ਬਾਹਰ ਬਲੱਡ ਡਰਾਈਵ ਚੱਲ ਰਿਹਾ ਹੈ, ਇਸੇ ਤਰ੍ਹਾਂ ਹੀ ਜੋ ਸਿੱਖ ਧਰਮ ਆਜ਼ਾਦੀ ਦੀ ਰਾਖੀ ਦੇ ਸਨਮਾਨ ਵਿੱਚ ਲਿਵਿੰਗਸਟਨ ਕਿਰਪਾਨ ਕੇਸ ਨੂੰ ਯਾਦ ਕਰਦੇ ਹੋਏ ਬਾਹਰ ਆਪਾਂ ਅੱਜ ਉਹਨਾਂ ਲਈ ਫੰਡ ਰੇਜ਼ ਰੱਖਿਆ ਹੈ। ACLU ਫਾਊਂਡੇਸ਼ਨ ਕੀ ਹੈ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ, ਕਿਉਂਕਿ ਕਈਆਂ ਨੂੰ ਪਤਾ ਨਹੀਂ ਵੀ ACLU ਫਾਊਂਡੇਸ਼ਨ ਕੀ ਹੈ। ACLU ਫਾਊਂਡੇਸ਼ਨ ਉਹ ਔਰਗਨਾਈਜੇਸ਼ਨ ਹੈ, ਜਦੋਂ ਸਾਨੂੰ ਲਿਵਿੰਗਸਟਨ ਦੀ ਧਰਤੀ 'ਤੇ ਸਾਡੇ 3 ਬੱਚਿਆਂ ਨੂੰ ਸਕੂਲ ਦੇ ਵਿੱਚ ਕਿਰਪਾਨ ਪਾਉਣ ਤੋਂ ਰੋਕਿਆ ਗਿਆ, ACLU ਫਾਊਂਡੇਸ਼ਨ ਨੇ ਅਦਾਲਤਾਂ ਦੇ ਵਿੱਚ ਬਿਨਾਂ ਪੈਸੇ ਲਏ ਇਹ ਕੇਸ ਲੜੇ, ਸਾਨੂੰ ਸਾਡਾ ਹੱਕ ਦਵਾਇਆ, ਅਸੀਂ ਕਿਰਪਾਨ ਪਾਉਣ 'ਤੇ ਯੋਗ ਹੋਏ। ਨਹੀਂ, ਇਹ ਕੇਸ ਪਤਾ ਨਹੀਂ ਕਿੰਨੀ ਦੇਰ ਚੱਲਦੇ ਰਹਿਣੇ ਸੀ, ਸਾਨੂੰ ਆਪਣਾ ਸਿੱਖੀ ਦਾ ਨਿਸ਼ਾਨ ਪਾਉਣ ਤੋਂ ਵੀ ਮਨਾਹੀ ਕੀਤੀ ਜਾ ਰਹੀ ਸੀ। ਸੋ ਅੱਜ ਇਹ ਸਾਡੇ ਪਾਸ, ਇਹਨਾਂ ਦੇ ਜੋ ਵੱਡੇ ਨੁਮਾਇੰਦਗੇ ਨੇ ਉਹ ਸਾਡੇ ਪਾਸ 12:15 ਦੇ ਕਰੀਬ ਪਹੁੰਚ ਰਹੇ ਨੇ, ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਇਸੇ ਦੇ ਨਾਲ ਹੀ ਬਾਹਰ ਟੇਬਲ ਲੱਗਿਆ ਹੋਇਆ ਹੈ, ਸੋ ਜੇ ਕਿਸੇ ਨੇ ਵੀ ਆਪਣੇ ਫੰਡ ਵਿੱਚੋਂ ਉਹਨਾਂ ਦੀ ਮਾਲੀ ਸਹਾਇਤਾ ਕਰਨੀ ਹੋਵੇ, ਆਪ ਜਾ ਕੇ ਬਾਹਰ ਟੇਬਲ 'ਤੇ ਕਰ ਸਕਦੇ ਹੋ, ਆਪ ਚੈੱਕ ਰਾਹੀਂ ਵੀ ਕਰ ਸਕਦੇ ਹੋ, ਕੈਸ਼ ਰਾਹੀਂ ਵੀ ਕਰ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਆਪਾਂ ਸਾਡੇ ਖਾਲਸਾ ਸਕੂਲ ਫਰੀਮੌਂਟ ਦੇ ਬੱਚਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਦੀਨ ਦੁਨੀਆ ਦੇ ਵਾਲੀ ਚਵਰ ਤਖ਼ਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦਰਬਾਰ ਦੀਆਂ ਹਾਜ਼ਰੀਆਂ ਭਾਰੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਜਿੱਥੇ ਅਸੀਂ ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਆਗਮਨ ਪੁਰਬ 'ਤੇ ਸਾਲਾਨਾ ਮਹਾਨ ਕੀਰਤਨ ਸਮਾਗਮ ਜੋ ਕਿ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਮਨਾਏ ਜਾਂਦੇ ਹਨ, ਉਸ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਹੀ ਨਿਹਾਲ ਕਰ ਰਹੇ ਸਨ ਸਾਡੇ ਖਾਲਸਾ ਸਕੂਲ ਫਰੀ ਮੌਂਡ ਦੇ ਬੱਚੇ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਗੁਰਬਾਣੀ ਕੀਰਤਨਾਂ ਹੀ ਨਿਹਾਲ ਕਰਨਗੇ। ਇੱਕ ਦੋ ਜ਼ਰੂਰੀ ਬੇਨਤੀਆਂ। ਬਾਹਰ ਆਪਨੇ ਵੈਨ ਦੇਖੀ ਹੋਵੇਗੀ, ਬਲੱਡ ਡਰਾਈਵ ਚੱਲ ਰਿਹਾ ਹੈ। ਵੈਸੇ ਤਾਂ ਉਹਨਾਂ ਦਾ ਅਪੁਆਇੰਟਮੈਂਟ ਬੇਸ 'ਤੇ ਸਾਰਾ 2-3 ਵਜੇ ਤੱਕ, ਜਿੰਨੇ ਤੱਕ ਵਜੇ ਹੈ ਉਹ ਸਾਰਾ ਬੁੱਕ ਹੈ, ਪਰ ਆਪ ਜਾ ਕੇ ਉਹਨਾਂ ਨਾਲ ਫਿਰ ਵੀ ਕੰਸਲਟ ਕਰ ਸਕਦੇ ਹੋ ਜੇ ਕੋਈ ਅਪੁਆਇੰਟਮੈਂਟ ਕੈਂਸਲ ਹੋਈ ਹੋਵੇ। ਦੂਜੀ ਬੇਨਤੀ ਹੈ, ਸਿੱਖ ਧਾਰਮਿਕ ਆਜ਼ਾਦੀ ਦੀ ਰਾਖੀ ਦੇ ਸਨਮਾਨ ਵਿੱਚ ACLU ਫਾਊਂਡੇਸ਼ਨ ਲਈ ਫੰਡ ਟੇਬਲ ਬਾਹਰ ਲਗਾਇਆ ਗਿਆ ਹੈ। ACLU ਹੈ ਕਿ ਇਹ ਉਹ ਸੰਸਥਾ ਹੈ ਜਿਸ ਨੇ ਲਿਵਿੰਗਸਟਨ ਦੇ ਵਿੱਚ 1994-95 ਦੀਆਂ ਗੱਲਾਂ ਨੇ, ਜਦੋਂ ਸਾਡੇ 3 ਬੱਚਿਆਂ ਨੂੰ ਸਕੂਲ ਦੇ ਵਿੱਚ ਕਿਰਪਾਨ ਪਾਉਣ ਤੋਂ ਰੋਕਿਆ ਗਿਆ। ਉਹ ਲਹਿਰ ਇੰਨੀ ਕੁ ਭਖੀ ਕਿ ਕੋਰਟਾਂ ਦੇ ਵਿੱਚ ਕੇਸ ਲੜਨਾ ਪਿਆ। ਇਹ ACLU ਫਾਊਂਡੇਸ਼ਨ ਨੇ ਸਾਡਾ ਉਹ ਕੇਸ ਫਰੀ ਆਫ ਕੋਸਟ ਲੜਿਆ ਅਤੇ ਸਾਨੂੰ ਸਾਡਾ ਅਧਿਕਾਰ ਵਾਪਸ ਦਵਾਇਆ। ਸਾਡਾ ਵੀ ਫਰਜ਼ ਬਣਦਾ ਹੈ, ਜੋ ਇਹ ਪਤਵੰਤੇ ਸੱਜਣ ਸਾਡੇ ਪਾਸ ਅੱਜ 12:15 ਦੇ ਕਰੀਬ ਪਹੁੰਚ ਰਹੇ ਨੇ, ਜਿਨ੍ਹਾਂ ਨੇ ਸਾਡੀ ਉਸ ਟਾਈਮ ਸਹਾਇਤਾ ਕੀਤੀ। ਸਾਨੂੰ ਸਾਡਾ ਸਿੱਖੀ ਚਿੰਨ ਪਹਿਨਣ 'ਤੇ ਕੋਈ ਰੋਕ ਟੋਕ ਤੋਂ ਵਜੋਂ ਅਸੀਂ ਸਨਮਾਨ ਨਾਲ ਇੱਥੇ ਆਪਣਾ ਕਿਰਪਾਨ ਪਾ ਸਕਦੇ ਹਾਂ। ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਦਸਵੰਧ ਵਿੱਚੋਂ ਉਹਨਾਂ ਦਾ ਮਾਣ ਸਨਮਾਨ ਜ਼ਰੂਰ ਕਰੀਏ। ਜੇ ਕਿਸੇ ਨੇ ਵੀ ਚੈੱਕ ਦੇ ਰਾਹੀਂ ਭੇਟਾ ਕਰਨਾ ਹੋਵੇ ਤਾਂ ਆਪ ACLU ਫਾਊਂਡੇਸ਼ਨ ਦੇ ਨਾਮ 'ਤੇ ਚੈੱਕ ਦੇ ਸਕਦੇ ਹੋ। ਜੇ ਕੈਸ਼ ਦੇਣਾ ਹੋਵੇ ਤਾਂ ਕੈਸ਼ ਦੇ ਸਕਦੇ ਹੋ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦੇ ਆ ਪਹਿਲਾਂ ਦੀ ਮਾਫੀ ਬਖਸ਼ਣੀ ਆਪ ਸਭ ਨੂੰ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਮ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਅਗਲਾ ਪ੍ਰੋਗਰਾਮ ਸ਼ਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਗੁਰੂ ਖਾਲਸਾ ਜੀ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਅਸੀਂ ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਆਗਮਨ ਪਰਮ 'ਤੇ ਸਾਲਾਨਾ ਮਹਾਨ ਕੀਰਤਨ ਸਮਾਗਮ ਕਰਵਾ ਰਹੇ ਹਾਂ, ਉਸ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਇੱਕ ਦੋ ਜ਼ਰੂਰੀ ਬੇਨਤੀਆਂ। ਬਾਹਰ ਬਲੱਡ ਡਰਾਈਵ ਚੱਲ ਰਿਹਾ ਹੈ, ਵੈਸੇ ਤਾਂ ਉਹਨਾਂ ਦਾ ਅਪੁਆਇੰਟਮੈਂਟ ਬੇਸ 'ਤੇ ਹੈ, ਅਪੁਆਇੰਟਮੈਂਟਸ ਆਲਰੇਡੀ ਫੁੱਲ। ਜੇ ਤੁਸੀਂ ਕਿਸੇ ਨੇ ਵੀ ਜਾ ਕੇ ਉਹਨਾਂ ਨਾਲ ਕੰਸਲਟ ਕਰਨਾ ਹੋਵੇ, ਕਿਉਂਕਿ ਪਤਾ ਲੱਗਿਆ ਵੀ ਵਿੱਚੋਂ ਅਪੁਆਇੰਟਮੈਂਟਾਂ ਕੈਂਸਲ ਹੋ ਰਹੀਆਂ ਨੇ, ਆਪ ਉਹਨਾਂ ਨਾਲ ਜਾ ਕੇ ਕੰਸਲਟ ਕਰ ਸਕਦੇ ਹੋ। ਨਾਲ ਹੀ ਉਹਨਾਂ ਵੱਲੋਂ ਫਲੂ ਸ਼ੋਟ ਜੋ ਕਿ 2 ਵਜੇ ਤੱਕਰ ਲੱਗਣਗੇ, ਆਪ ਫਲੂ ਸ਼ੋਟ ਲਗਵਾ ਸਕਦੇ ਹੋ। ਨਾਲ ਹੀ ਬਾਹਰ ਆਪ ਨੇ ਟੇਬਲ ਲੱਗਿਆ ਹੋਇਆ ਦੇਖਿਆ ਹੋਵੇਗਾ, ਲਿਵਿੰਗਸਟਨ ਕਿਰਪਾਨ ਕੇਸ ਨੂੰ ਯਾਦ ਕਰਦੇ ਹੋਏ ਗੁਰਦਾ ਸਾਹਿਬ ਫਰੀ ਮਾਊਂਟ ਵੱਲੋਂ ACLU ਫਾਊਂਡੇਸ਼ਨ ਲਈ ਫੰਡ ਰੇਜ਼ ਕੀਤਾ ਜਾ ਰਿਹਾ ਹੈ। ACLU ਕੀ ਹੈ? ACLU ਫਾਊਂਡੇਸ਼ਨ ਇਹ ਉਹ ਸੰਸਥਾ ਹੈ, ਜਦੋਂ 1994-95 ਦੀ ਗੱਲ ਹੈ, 3 ਬੱਚਿਆਂ ਨੂੰ ਸਕੂਲ ਦੇ ਵਿੱਚ ਕਿਰਪਾਨ ਪਾਉਣ ਤੋਂ ਰੋਕਿਆ ਗਿਆ। ਇਹ ਲਹਿਰ ਇੰਨੀ ਕੁੱਠੀ ਕਿ ਕੋਰਟਾਂ ਦੇ ਵਿੱਚ ਕੇਸ ਲੜਨੇ ਪਏ। ਇਸ ਸੰਸਥਾ ਨੇ ਬਿਨਾਂ ਪੈਸੇ ਲਏ ਸਾਡੇ ਇਹ ਕੇਸ ਲੜੇ, ਸਾਨੂੰ ਸਾਡਾ ਸਿੱਖੀ ਚਿੰਨ ਪਹਿਨਣ ਦਾ ਅਧਿਕਾਰ ਪ੍ਰਾਪਤ ਹੋਇਆ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਦਸਵੰਧ ਵਿੱਚੋਂ ਇਸ ਸੰਸਥਾ ਲਈ ਜਿੰਨਾ ਵੀ ਤਿਲ ਫੁੱਲ ਭੇਟਾ ਕਰ ਸਕਦੇ ਹਾਂ ਜ਼ਰੂਰ ਕਰੀਏ। ਜੇ ਕਿਸੇ ਨੇ ਚੈੱਕ ਰਾਹੀਂ ਭੇਟਾ ਕਰਨੀ ਹੋਵੇ, ਆਪ ਚੈੱਕ ਰਾਹੀਂ ਵੀ ਦੇ ਸਕਦੇ ਹੋ, ਕੈਸ਼ ਵੀ ਦੇ ਸਕਦੇ ਹੋ। ਚੈੱਕ ਜੋ ਹੋਵੇਗਾ ACLU ਔਰਗੇਨਾਈਜੇਸ਼ਨ ACLU ਫਾਊਂਡੇਸ਼ਨ ਦੇ ਨਾਮ 'ਤੇ ਕੱਟਿਆ ਜਾਵੇਗਾ। ਸੋ ਆਪ ਬਾਹਰ ਜਾ ਕੇ ਟੇਬਲ ਲੱਗਿਆ ਹੋਇਆ ਹੈ, ਉਹਨਾਂ ਨਾਲ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜੋ ਇਹਨਾਂ ਦੇ ਨੁਮਾਇੰਦੇ ਹਨ ਉਹ ਸਾਡੇ ਪਾਸ 12:15 ਪਹੁੰਚ ਰਹੇ ਨੇ, ਸੋ ਆਪ ਉਹਨਾਂ ਦੇ ਦਰਸ਼ਨ ਕਰੋਗੇ ਜਿਨ੍ਹਾਂ ਨੇ ਇਸ ਵਿੱਚ ਆਪਣਾ ਅਹਿਮ ਰੋਲ ਨਿਭਾਇਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਕਥਾਵਾਚਕ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਪਾਸੋਂ 12:15 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਮਹਾਨ ਆਤਮਾ ਬਾਣੀਕਾਰ ਸ਼ੇਖ ਫਰੀਦ ਸਾਹਿਬ ਦੇ ਆਗਮਨ ਪੁਰਬ ਨੂੰ ਗੁਰਮਤਿ ਸਮਾਗਮਾਂ ਦੇ ਸਰੂਪ ਵਿੱਚ ਮਨਾ ਰਹੀ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਸਰਵ ਪ੍ਰਥਮ ਦਸਤ ਬਸਤਾ ਗੁਰੂ ਫਤਿਹ ਅਰਜ਼ ਕਰ ਰਿਹਾ। ਇੱਕੇ ਵਾਰ ਕਹਿਣ 'ਤੇ ਹੀ ਪ੍ਰਵਾਨ ਕਰ ਲੈਣੀ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੀ ਸੰਗਤ ਪਿਆਰ ਨਾਲ ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਸਾਹਿਬ, ਪਿਤਾ ਸ਼ੇਖ ਜਲਾਲੂਦੀਨ ਸੁਲੇਮਾਨ, ਮਾਤਾ ਮਰੀਅਮ। ਜਲਾਲੂਦੀਨ ਸੁਲੇਮਾਨ ਸਾਹਿਬ ਦਾ ਸੰਬੰਧ ਜੋ ਇਸਲਾਮ ਦੇ ਦੂਸਰੇ ਸਭ ਤੋਂ ਵੱਡੇ ਖਲੀਫਾ, ਜਿਸ ਤਰ੍ਹਾਂ ਸਾਧ ਸੰਗਤ ਸਾਡੇ ਵਿੱਚ ਪੰਜ ਪਿਆਰੇ ਕਲਗੀਧਰ ਪਾਤਸ਼ਾਹ ਨੇ ਨਿਯੁਕਤ ਕੀਤੇ, ਇਸ ਤਰ੍ਹਾਂ ਹਜ਼ਰਤ ਸਾਹਿਬ ਨੇ ਚਾਰ ਆਪਣੇ ਖਲੀਫੇ ਨਿਯੁਕਤ ਕੀਤੇ ਆਪਣੀ ਹਯਾਤੀ ਵਿੱਚ, ਜਿਨ੍ਹਾਂ ਵਿੱਚ ਅਲੀ ਵੀ ਸੀ, ਜਿਨ੍ਹਾਂ ਵਿੱਚ ਉਮਰ ਵੀ ਸੀ। ਹਜ਼ਰਤ ਉਮਰ ਸਾਹਿਬ ਦੀ ਵੰਸ਼ ਵਿੱਚੋਂ ਸਨ ਸ਼ੇਖ ਜਲਾਲੂਦੀਨ ਸੁਲੇਮਾਨ ਸਾਹਿਬ, ਜੋ ਆਪ ਜੀ ਦੇ ਪਿਤਾ ਸਨ। ਔਰ ਮਾਤਾ ਮਰੀਅਮ ਜਿਹੜੀ ਹੈ, ਉਹ ਹਜ਼ਰਤ ਅਲੀ ਜਿਹੜੇ ਨੇ ਉਹਨਾਂ ਦੀ ਧਰਮ ਪਤਨੀ, ਕਿਉਂਕਿ ਹਜ਼ਰਤ ਅਲੀ ਦੀ ਧਰਮ ਪਤਨੀ ਜਿਹੜੀ ਹੈ ਉਹ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਹੈ। ਤੋ ਉਹਨਾਂ ਦਾ ਜਿਹੜਾ ਬਲੱਡ ਰਿਲੇਸ਼ਨ ਹੈ ਉਹ ਇਸ ਤਰ੍ਹਾਂ, ਅਕੋਰਡਿੰਗ ਟੂ ਮਹਾਨ ਕੋਸ਼ ਭਾਈ ਸਾਹਿਬ ਕਾਨ ਸਿੰਘ ਨਾਭਾ, ਕੋਠੀਵਾਲ ਨਗਰ ਜਿੱਥੇ ਈਸਵੀ ਸੰਨ 1173 ਨੂੰ ਸ਼ੇਖ ਸਾਹਿਬ ਦਾ ਆਗਮਨ ਹੋਇਆ। ਬਾਅਦ ਵਿੱਚ ਇਹਨਾਂ ਦੇ ਪਿਤਾ ਨੇ ਜਿਹੜੀ ਰਿਹਾਇਸ਼ ਕੀਤੀ ਉਸ ਦਾ ਫਿਰ ਬਾਅਦ ਵਿੱਚ ਨਾਮ ਪਿਆ ਪਾਕ ਪੱਟਣ। ਵੈਸੇ ਨਾਮ ਤੇ ਉਹਦਾ ਪਾਕ ਪਤਨ ਸੀ, ਪਰ ਕਿਉਂਕਿ ਜਦੋਂ ਸਾਡੇ ਉੱਥੇ ਥੋੜ੍ਹੀ ਗਰੋਥ ਹੋਈ, ਥੋੜ੍ਹੀ ਜਿਹੀ ਤਰੱਕੀ ਹੋਈ, ਤੇ ਉਦੋਂ ਅੰਗਰੇਜ਼ਾਂ ਨੇ ਜਿਹੜੇ ਸਾਈਨ ਬੋਰਡ ਲਗਾਏ ਉਹਨਾਂ ਕੋਲ ਤੱਤਾ ਸੀ ਨਹੀਂ, ਉਹਦੀ ਥਾਂ ਤੇ ਉਹ ਟੀ ਵਰਤਦੇ ਸਨ, ਤੇ ਉਹ ਸ਼ਬਦ ਪ੍ਰਚਲਿਤ ਹੋ ਗਿਆ ਪਾਕ ਪਟਨ। ਵੈਸੇ ਐਕਚੁਅਲੀ ਉਹ ਜਗ੍ਹਾ ਹੈ ਪਾਕ ਪਤਨ, ਪਤਨ ਮੀਨਜ ਪਾਣੀ ਦਾ ਕੰਢਾ, ਪਾਕ ਮੀਨਜ ਪਵਿੱਤਰ, ਕਿਉਂਕਿ ਦਰਿਆ ਦੇ ਕੰਢੇ ਤੇ ਸੀ, ਤੇ ਉੱਥੇ ਸ਼ੇਖ ਸਾਹਿਬ ਨੇ ਬੰਦਗੀ ਕੀਤੀ ਉਹਨੂੰ। ਪਵਿੱਤਰ ਪਤਨ, ਪਵਿੱਤਰ ਕਿਨਾਰਾ, ਤੁਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ। ਇਸ ਜਗ੍ਹਾ ਦੇ ਉੱਤੇ ਹੀ ਆਪ ਜੀ ਆਪਣੀ ਹਯਾਤੀ ਵਿੱਚ ਰਹੇ। ਹੁਣ ਇੱਕ ਸ਼ਬਦ ਉਹਨਾਂ ਦਾ ਮੈਂ ਸੰਖੇਪ ਜਿਹਾ ਤੁਹਾਡੇ ਸਾਹਮਣੇ ਖੋਲ੍ਹਣਾ, ਪਰ ਉਦੋਂ ਪਹਿਲਾਂ ਸਿੱਖੀਜ਼ਮ ਨਾਲ ਜਿਹੜਾ ਉਹਨਾਂ ਦਾ ਸੰਬੰਧ ਹੈ ਉਹ ਕਿਸ ਤਰ੍ਹਾਂ ਬਣਿਆ, ਉਹਦੇ ਵਿੱਚ ਕਿੰਨਾ ਕੁ ਮਹੱਤਵ ਹੈ, ਮੈਂ ਸੰਖੇਪ ਜੀ ਬੇਨਤੀ ਕਰਦੇ ਹਾਂ। ਜਦੋਂ ਹਜ਼ੂਰ ਗੁਰੂ ਨਾਨਕ ਸਾਹਿਬ ਦਾ ਰੂਹੇ ਜ਼ਮੀਨ 'ਤੇ ਆਗਮਨ ਹੋਇਆ ਤੇ ਉਹਨਾਂ ਨੇ ਮਨੁੱਖਤਾ ਦੇ ਭਲੇ ਵਾਸਤੇ ਜੋ ਮਾਰਗਦਰਸ਼ਨ ਕਰਨ ਵਾਸਤੇ ਮਹਾਂਪੁਰਸ਼ਾਂ ਦੀ ਚੋਣ ਕੀਤੀ, ਉਹਨਾਂ ਵਿੱਚ ਉਹਨਾਂ ਨੇ ਸ਼ੇਖ ਫਰੀਦ ਸਾਹਿਬ ਨੂੰ ਵੀ ਚੁਣਿਆ। ਇਹ ਵਿਦਤ ਰਵੇ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 1169 'ਚ ਹੁੰਦਾ ਹੈ, ਫਰੀਦ ਸਾਹਿਬ ਦਾ ਆਗਮਨ 1173 'ਚ ਹੋ ਜਾਂਦਾ ਹੈ, ਯਾਨੀ ਕਈ ਸਦੀਆਂ ਪਹਿਲਾਂ ਫਰੀਦ ਸਾਹਿਬ ਆਉਂਦੇ ਨੇ। ਅਸਲ ਵਿੱਚ ਜਿਨ੍ਹਾਂ ਕੋਲੋਂ ਮਹਾਰਾਜ ਫਰੀਦ ਸਾਹਿਬ ਦੇ ਬਚਨ ਲੈ ਕੇ ਆਏ ਸਨ ਉਹਨਾਂ ਦਾ ਨਾਮ ਹੈ ਸ਼ੇਖ ਇਬਰਾਹਿਮ, ਉਹ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸਨ। ਇਹ ਮੈਂ ਆਪ ਜੀ ਦੇ ਗਿਆਤ ਲਈ ਅਰਜ਼ ਕਰਦੇ ਹਾਂ। ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਫਰੀਦ ਸਾਹਿਬ ਦੀ, ਉਹਨਾਂ ਨਾਲ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਨਹੀਂ ਹੋਈ, ਕਿਉਂਕਿ ਉਹ ਪੋਸੀਬਲ ਨਹੀਂ ਸੀ, ਹੋਈ ਨਹੀਂ ਸੀ ਸਕਦੀ। ਉਹਨਾਂ ਦੀ ਗੱਦੀ 'ਤੇ ਜਿਹੜੇ ਸ਼ੇਖ ਇਬਰਾਹਿਮ ਸਾਹਿਬ ਬੈਠੇ ਸਨ ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਹੋਈ। ਹੁਣ ਹਜ਼ੂਰ ਗੁਰੂ ਨਾਨਕ ਸਾਹਿਬ ਪਾਕ ਪਟਨ ਸ਼ੇਖ ਸਾਹਿਬ ਦੇ ਬਚਨ ਲੈਣ ਵਾਸਤੇ ਗਏ, ਜਦੋਂ ਸਿੱਧਾਂ ਨੇ

ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਵੀ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਚਾਰ ਪ੍ਰਸ਼ਨ ਨੇ, ਮੈਨੂੰ ਬੜੇ ਪ੍ਰੀਤਕਰ ਲੱਗਦੇ ਨੇ, ਇਸ ਲਈ ਮੈਂ ਤੁਹਾਡੇ ਤੋਂ ਆਗਿਆ ਲੈ ਕੇ ਇਹ ਬਚਨ ਦੁਹਰਾ ਦਿਆਂ। ਸਿੱਧ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਬਾਬਾ ਜੀ, ਤੁਸੀਂ ਘਰ ਕਿਉਂ ਛੱਡਿਆ? ਤੁਸੀਂ ਆ ਆਪਣਾ ਭੇਖ ਫਕੀਰਾਂ ਵਰਗਾ ਮਟਮੈਲੇ ਰੰਗ ਦੇ ਕੱਪੜੇ ਕਿਉਂ ਪਾਏ ਨੇ? ਤੁਸੀਂ ਵਪਾਰੀ ਕਿਸ ਚੀਜ਼ ਦੇ ਹੋ ਤੇ ਤੁਸੀਂ ਆਪਣੀ ਕਮਿਊਨਿਟੀ ਨੂੰ ਸੰਸਾਰ ਸਾਗਰ ਤੋਂ ਪਾਰ ਕਿਵੇਂ ਕਰੋਗੇ? ਤਾਂ ਹਜ਼ੂਰ ਕਹਿੰਦੇ ਨੇ, ਗੁਰਮੁਖ ਖੋਜਤ ਪਏ ਉਦਾਸੀ। ਇਹ ਥੋੜਾ ਜਿਹਾ ਸੁਰ ਤੇ ਜ਼ੋਰ ਦੇ ਕੇ ਗੱਲ ਸਮਝਣ ਵਾਲੀ ਹੈ ਵੀ ਮਹਾਰਾਜ ਦਾ ਘਰੋਂ ਨਿਕਲਣ ਦਾ ਜਿਹੜਾ ਪ੍ਰਯੋਜਨ ਸੀ ਉਹ ਗੁਰਮੁਖਾਂ ਨੂੰ ਲੱਭਣਾ ਸੀ, ਤੇ ਉਹਨਾਂ ਗੁਰਮੁਖਾਂ ਵਿੱਚ ਸ਼ੇਖ ਫਰੀਦ ਸਾਹਿਬ ਵੀ ਨੇ। ਉਹਨਾਂ ਦੀ ਸਰੀਰ ਨਹੀਂ ਰਿਹਾ, ਉਹਨਾਂ ਦੀ ਜਗ੍ਹਾ ਲੱਭ ਕੇ ਉਹਨਾਂ ਦੇ ਉੱਤਰਾਧਿਕਾਰੀ ਕੋਲ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹੁੰਚਦੇ ਨੇ। ਗੁਰਮੁਖ ਖੋਜਤ ਪੈ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ, ਸਾਚ ਵੱਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਸ਼ੇਖ ਬ੍ਰਹਮ ਵੀ ਕਹਿੰਦੇ ਨੇ ਸਾਡੇ ਨਾਨਕ ਪ੍ਰਕਾਸ਼ ਵਿੱਚ ਜਨਮ ਸਾਖੀਆਂ ਚ ਬੱਬੇ ਨਾਲ ਲਿਖਿਆ ਸ਼ੇਖ ਬ੍ਰਹਮ, ਪਰ ਪ੍ਰੋਪਰ ਜਿਹੜਾ ਉਹਦਾ ਨਾਂ ਸੀ ਉਹ ਸ਼ੇਖ ਇਬਰਾਹਿਮ ਸੀ। ਹੁਣ ਤੁਸੀਂ ਵੇਖੋ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਜਾ ਕੇ ਸ਼ੇਖ ਸਾਹਿਬ ਦੀ ਬਾਣੀ ਦਾ ਉਤਾਰਾ ਕਰਦੇ ਨੇ। ਇੱਥੇ ਵਿਚਾਰਨ ਵਾਲੀ ਗੱਲ ਹੈ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਉਹਦੇ ਵਿੱਚ ਬਾਣੀ ਦਰਜ ਕਰਨ ਲੱਗਿਆਂ ਇਹ ਨਹੀਂ ਦੇਖਿਆ ਗਿਆ ਬਈ ਇਹ ਬਾਣੀਕਾਰ ਕਿਸ ਮਜ਼ਹਬ ਨਾਲ ਸੰਬੰਧ ਰੱਖਦਾ। ਉਹ ਇਸਲਾਮ ਨਾਲ ਸੰਬੰਧਿਤ ਵੀ ਹੋ ਸਕਦਾ, ਉਹ ਸਨਾਤਨ ਨਾਲ ਸੰਬੰਧਿਤ ਵੀ ਹੋ ਸਕਦਾ। ਫਿਰ ਹੋਰ ਇਹ ਕਰਜ਼ ਕਰਾਂ, ਉਸ ਦੀ ਜਾਤ ਕੀ ਹੈ? ਉੱਥੇ ਪਰਮਾਨੰਦ ਵਰਗੇ, ਰਾਮਾਨੰਦ ਵਰਗੇ, ਜੈਦੇਵ ਵਰਗੇ ਬ੍ਰਾਹਮਣ ਵੀ ਬੈਠੇ ਨੇ, ਪਰ ਉਹਦੇ ਵਿੱਚ ਮੋਚੀ ਦਾ ਕੰਮ ਕਰਨ ਵਾਲੇ ਭਗਤ ਰਵਿਦਾਸ ਜੀ ਵੀ ਬੈਠੇ ਨੇ। ਇਹ ਛੋਟੀ ਗੱਲ ਨਹੀਂ ਹੈ। ਰੂਹੇ ਜ਼ਮੀਨ ਤੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਧਾਰਮਿਕ ਗ੍ਰੰਥ ਨਹੀਂ ਮਿਲੇਗਾ ਜਿਹਦੇ ਵਿੱਚ ਬਚਨ ਲਿਖਿਆ ਗਿਆ ਇਹ ਕੋਈ ਪੈਰਾਮੀਟਰ ਨਹੀਂ ਰੱਖਿਆ ਵੀ ਉਹਦਾ ਮਜ਼ਹਬ ਕੀ ਹੈ, ਉਹਦੀ ਜ਼ਾਤ ਕੀ ਹੈ, ਉਹਦੀ ਪਾਤ ਕੀ ਹੈ, ਉਹਦੀ ਮਾਲੀ ਹਾਲਤ ਕੀ ਹੈ, ਗਰੀਬ ਹੈ ਜਾਂ ਅਮੀਰ ਹੈ, ਇਹ ਚੀਜ਼ ਨੋਟਿਸ ਨਹੀਂ ਕੀਤੀ ਗਈ। ਤੋ ਇਹ ਬਾਣੀ ਗੁਰੂ ਨਾਨਕ ਸਾਹਿਬ ਲਿਖ ਕੇ ਆਪਣੇ ਨਾਲ ਲੈ ਆਏ। ਗੁਰਮੁਖੋ, ਜਿਤਨੇ ਕੁ ਸਰੀਰ ਬੈਠੇ ਹੋ ਸ਼ੇਖ ਸਾਹਿਬ ਦਾ ਇੱਥੇ ਆਗਮਨ ਪੁਰਬ, ਤੁਸੀਂ ਸਾਰੀਆਂ ਸੰਗਤਾਂ ਵਿਸ਼ੇਸ਼ ਕਰਕੇ ਫਰੀਦਕੋਟ ਦੀਆਂ ਸੰਗਤਾਂ ਤੁਸੀਂ ਮਨਾ ਰਹੇ ਹੋ, ਮੈਂ ਤੁਹਾਡਾ ਚੌਕੀਦਾਰ ਹੋਣ ਦੇ ਨਾਤੇ ਇਹ ਵੀ ਬੇਨਤੀ ਕਰਾਂ ਬਈ ਜਿਸ ਮਹਾਂਪੁਰਸ਼ ਦਾ ਅਸੀਂ ਦਿਨ ਮਨਾਉਂਦੇ ਹਾਂ ਅਸਲ ਪ੍ਰਯੋਜਨ ਹੁੰਦਾ ਹੈ ਉਹਦੇ ਪ੍ਰਿੰਸੀਪਲ ਤੋਂ ਵਾਕਫ ਹੋਣਾ, ਉਹਦੀ ਵਿਚਾਰਧਾਰਾ ਕੀ ਹੈ, ਉਹ ਸਾਡੇ ਤੋਂ ਕੀ ਉਮੀਦ ਕਰਦੇ ਨੇ, ਉਹਨਾਂ ਦੀ ਆਪਣੀ ਜੀਵਨ ਜਾਂਚ ਕੀ ਸੀ। ਹੁਣ ਮੈਂ ਤੁਹਾਡੀ ਨਜ਼ਰ ਉਹ ਕਰਨਾ ਹੈ, ਜੀਵਨ ਸਫਲ ਕਰਨ ਦਾ ਜੋ ਸੂਤਰ ਦਿੱਤਾ ਉਹਨਾਂ ਨੇ ਬੜਾ ਬਰੀਕ ਜਿਹਾ ਔਰ ਬੜਾ ਬਾ ਕਮਾਲ। ਪੁੱਛਿਆ ਸ਼ੇਖ ਸਾਹਿਬ, ਕਿੰਨਾ ਕੁ ਸਮਾਂ ਲੱਗ ਸਕਦਾ ਪਰਮਾਤਮਾ ਦੇ ਮਿਲਾਪ ਦਾ? ਤੋ ਕਹਿਣ ਲੱਗੇ ਵੀ ਐਸੇ ਜਨਮ ਚ ਹੋ ਸਕਦਾ। ਕੁਝ ਗੁਰਮੁਖ ਅੱਜ ਵੀ ਕਰਦੇ ਨੇ ਅਰਥ, ਅੱਜ ਮੀਨ ਟੂਡੇ, ਕੁਝ ਏਦਾਂ ਵੀ ਅਰਥ ਕਰਦੇ ਨੇ, ਪਰ ਜਿਹੜੇ ਐਕਸਪਰਟ ਨੇ ਉਹਨਾਂ ਨੇ ਜਨਮ ਕੀਤਾ ਹੈ। ਕਹਿਣ ਲੱਗੇ ਕਿੰਨਾ ਕੁ ਸਮਾਂ ਲੱਗ ਸਕਦਾ, ਕਿੰਨੇ ਕੁ ਜਨਮ ਲੱਗ ਸਕਦੇ ਨੇ, ਕਿੰਨੀਆਂ ਕੁ ਸਦੀਆਂ ਲੱਗ ਸਕਦੀਆਂ ਨੇ? ਤਾਂ ਸ਼ੇਖ ਸਾਹਿਬ ਕਹਿਣ ਲੱਗੇ, ਆਜ ਮਿਲਾਵਾ ਸ਼ੇਖ ਫਰੀਦ, ਐਸੇ ਜਨਮ ਵਿੱਚ ਮਿਲਾਪ ਹੋ ਸਕਦਾ। ਗੁਰਮੁਖੋ, ਇੱਕ ਤੇ ਵੇਖੋ ਇਹਦਾ ਇਹ ਲਾਭ ਹੈ ਜਿਹੜਾ ਤੁਸੀਂ ਇਹ ਮਨਾ ਰਹੇ ਹੋ ਵੀ ਤੁਹਾਡਾ ਤਨ, ਤੁਹਾਡਾ ਮਨ, ਤੁਹਾਡਾ ਧਨ ਸਫਲਾ ਹੋ ਰਿਹਾ, ਬੜੀ ਚੰਗੀ ਗੱਲ ਹੈ। ਅਖੰਡ ਪਾਠ ਕਰਾਏ ਨੇ, ਗੁਰਮਤਿ ਸਮਾਗਮ ਹੋ ਰਹੇ ਨੇ, ਲੰਗਰ ਲੱਗੇ ਨੇ, ਤੁਹਾਡਾ ਧਨ ਸਫਲਾ ਹੋ ਗਿਆ, ਤੁਸੀਂ ਸੇਵਾ ਕੀਤੀ ਹੈ, ਤਨ ਸਫਲਾ ਹੋ ਗਿਆ, ਤੁਸੀਂ ਮਨ ਬਾਣੀ ਵਿੱਚ ਜੋੜ ਰਹੇ ਹੋ, ਮਨ ਸਫਲਾ ਹੋ ਗਿਆ, ਚੰਗੀ ਗੱਲ ਹੈ। ਦੂਸਰਾ ਇਹਦਾ ਇਹ ਲਾਭ ਹੁੰਦਾ ਵੀ ਜਿਵੇਂ ਇੱਕ ਵਿਸ਼ੇਸ਼ ਖਿੱਤੇ ਦੇ ਲੋਕਾਂ ਨੇ ਇਕੱਠੇ ਹੋ ਕੇ ਇਹ ਈਵੈਂਟ ਕੀਤਾ, ਇੱਥੇ ਰਜੇਵਿਆਂ ਵਿੱਚ ਅਸੀਂ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ, ਇਸ ਬਹਾਨੇ ਉਸ ਇਲਾਕੇ ਦੀ ਸਾਰੀ ਸੰਗਤ ਇੱਕ ਦਿਨ, ਦੋ ਦਿਨ, ਤਿੰਨ ਦਿਨ ਇੱਕ ਦੂਸਰੇ ਨੂੰ ਮਿਲ ਸਕਦੀ, ਉਂਝ ਵਿਧ ਨਹੀਂ ਬਣਦੀ। ਇਹ ਪਹਿਲੀ ਵਾਰ ਗੋਇੰਦਵਾਲ ਸਾਹਿਬ ਸਿੱਖਾਂ ਨੇ ਗੁਰੂ ਅਮਰਦਾਸ ਨੂੰ ਬੇਨਤੀ ਕੀਤੀ ਸੀ ਵੀ ਮਹਾਰਾਜ, ਕੋਈ ਸਿੱਖ ਕਿਤੇ ਬੈਠਾ, ਕੋਈ ਕਿਤੇ ਬੈਠਾ, ਤੁਸੀਂ ਕਹਿੰਦੇ ਹੋ ਪੰਥ ਬਹੁਤ ਪ੍ਰਫੁੱਲਤ ਹੋ ਗਿਆ, ਅਸੀਂ ਤਾਂ ਕਦੀ ਵੇਖਿਆ ਹੀ ਨਹੀਂ, ਕੋਈ ਵਿਧ ਬਣਾਓ।
ਵੀ ਅਸੀਂ ਇੱਕ ਦੂਜੇ ਨੂੰ ਵੇਖੀਏ, ਮਿਲੀਏ, ਗੱਲਾਂ ਬਾਤਾਂ ਕਰੀਏ। ਤਾਂ ਫਿਰ ਗੋਇੰਦਵਾਲ ਸਾਹਿਬ ਮਹਾਰਾਜ ਨੇ ਦੋ ਮੇਲੇ ਸ਼ੁਰੂ ਕੀਤੇ ਸਨ, ਇੱਕ ਵਿਸਾਖੀ ਦਾ ਤੇ ਇੱਕ ਦੀਵਾਲੀ ਦਾ। ਉਦੋਂ ਬੰਦੀ ਛੋੜ ਦਿਵਸ ਨਹੀਂ ਸੀ ਅਜੇ ਸ਼ੁਰੂ ਹੋਇਆ, ਇੱਕ ਦੀਵਾਲੀ ਤੇ ਇੱਕ ਵਿਸਾਖੀ ਮੌਕੇ ਸੰਗਤ ਇਕੱਠੀ ਹੁੰਦੀ ਸੀ। ਉਹਦੇ ਨਾਲ ਇੱਕ ਦੂਜੇ ਨੂੰ ਪੁੱਛਦੇ ਸਨ, ਤੁਸੀਂ ਕਾਰੋਬਾਰ ਕੀ ਕਰਦੇ ਹੋ, ਤੁਸੀਂ ਕਿੱਥੇ ਰਹਿੰਦੇ ਹੋ, ਉੱਥੇ ਕਿਹੜੀ ਚੀਜ਼ ਸਸਤੀ ਮਿਲਦੀ ਹੈ, ਕਿਹੜੀ ਚੀਜ਼ ਮਹਿੰਗੀ ਵਿਕਦੀ ਹੈ। ਉਹਦੇ ਨਾਲ ਸਿੱਖ ਕਮਿਊਨਿਟੀ ਦਾ ਜਿਹੜਾ ਵਪਾਰ ਸੀ ਉਹਨੂੰ ਇੱਕ ਗਰੋਥ ਮਿਲੀ ਸੀ। ਮੈਂ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ। ਤੋ ਇਹ ਹਰ ਪਹਿਲੂ ਤੋਂ ਚੰਗਾ ਹੈ, ਪਰ ਇੱਕ ਗੱਲ, ਜੇ ਹੁਣ ਮੈਂ ਇੱਥੇ ਨਿਗਾਹ ਮਾਰਾਂ, ਤੁਸੀਂ ਜਿੰਨੇ ਪਿਆਰ ਵਾਲੇ ਬੈਠੇ ਹੋ, ਤੁਸੀਂ ਬੇਅੰਤ ਬੈਠੇ ਹੋ, ਪਰ ਜੇ ਮੈਂ ਇੱਧਰ ਨਿਗਾਹ ਮਾਰਾਂ, ਉੱਧਰ ਮਾਰਾਂ, ਉੱਧਰ ਮਾਰਾਂ, ਤੇ ਜਿੰਨੇ ਤੁਸੀਂ ਅੰਦਰ ਬੈਠੇ ਹੋ, ਇਹਨੂੰ 4-5 ਗੁਣਾ ਤੁਸੀਂ ਇੱਧਰ ਉੱਧਰ ਵਿਚਰ ਰਹੇ ਹੋ। ਹੁਣ ਜਿਹੜੀ ਅਸਲ ਗੱਲ ਸੀ ਵੀ ਉਹ ਕਹਿੰਦੇ ਜਿਸ ਕਾ ਦਿਨ ਮਨਾਤੇ ਹੋ ਉਸ ਕੀ ਬਾਤ ਵੀ ਮਾਨੋ, ਤੇ ਬਾਤ ਤੇ ਤਾਂ ਮੰਨਾਂਗੇ, ਪਹਿਲਾਂ ਉਹਦੀ ਬਾਤ ਸੁਣਾਂਗੇ। ਬਾਤ ਕੀ ਹੈ? ਆਜ ਮਿਲਾਵਾ ਸ਼ੇਖ ਫਰੀਦ, ਦੱਸੋ ਜੀ ਜੁਗਤੀ ਕੀ ਹੈ? ਬਸ ਥੋੜੇ ਜਿਹੇ ਮਿੰਟ ਨੇ, ਪਤਾ ਹੀ ਨਹੀਂ ਲੱਗਣਾ ਕਿਵੇਂ ਲੰਘ ਗਏ ਨੇ, ਬਸ ਤੁਸੀਂ ਸਹਿਯੋਗ ਦਿਆ ਜੇ, ਇਕਾਗਰਤਾ ਬਖਸ਼ਿਸ਼ ਕਰਿਆ ਜੇ। ਕਹਿਣ ਲੱਗੇ ਟਾਕੇ ਮਕੂੰਜੜੀਆਂ ਮਨਹੋ ਮਚਿੰਦੜੀਆਂ। ਇਹ ਹੈ ਬਾਬਾ ਜੀ ਦਾ ਆਗਮਨ ਪੁਰਬ ਦਾ ਨਿਚੋੜ। ਜੇ ਤੁਸੀਂ ਚਾਹੁੰਦੇ ਹੋ ਬਈ ਐਸੇ ਜਨਮ ਵਿੱਚ ਬਾਤ ਬਣ ਜਾਏ, ਤੇ ਤੁਸੀਂ ਕੀ ਕਰੋ, ਟਾਕਿਮ, ਟਾਕਿਮ ਇਹਨੇ ਰੋਕੋ, ਕੂੰਜੜੀਆਂ ਆਪਣੇ ਇੰਦਰੇ, ਹੁਣ ਤੁਹਾਨੂੰ ਪਤਾ ਹੋਵੇ ਮੁਬਾਰਕ ਹੈ, ਇੰਦਰੇ ਆਪਣੇ ਕੰਨ, ਆਪਣੀਆਂ ਅੱਖਾਂ, ਨਾਸਕਾ, ਰਸਨਾ, ਤਵਚਾ, ਇਹ ਜਿਹੜੇ ਤੁਹਾਡੇ ਇੰਦਰੇ ਨੇ ਇਹਨਾਂ ਨੂੰ ਰੋਕੋ, ਇਹਨਾਂ ਨੂੰ ਕਾਬੂ ਕਰੋ, ਇਹਨਾਂ ਨੂੰ ਵਸ ਵਿੱਚ ਕਰੋ, ਇਹਨਾਂ ਦਾ ਸਦਉਪਯੋਗ ਕਰੋ। ਮਨਹੋ ਮਚਿੰਦੜੀਆਂ, ਜਿਹੜੇ ਇੰਦਰੇ ਤੁਹਾਡੇ ਮਨ ਨੂੰ ਮਚਾਉਂਦੇ ਨੇ, ਮਚਾਉਂਦੇ ਨੇ ਮੀਨਜ਼ ਸਾੜਦੇ ਨੇ। ਵਾਹਿਗੁਰੂ ਵਾਹਿਗੁਰੂ। ਆਜ ਮਿਲਾਵਾ ਸ਼ੇਖ ਫਰੀਦ ਟਾਕੇ ਮਕੂੰਜੜੀਆਂ ਮਨਹੋ ਮਚਿੰਦੜੀਆਂ, ਭਾਵ ਆਪਣੇ ਇਹ ਜਿਹੜੇ ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ ਨੇ ਉਹਨਾਂ ਨੂੰ ਕਾਬੂ ਵਿੱਚ ਕਰੋ। ਹੁਣ ਇਹਨੂੰ ਐਕਸਪਲੇਨ ਕਰਨ ਲਈ ਮੈਂ ਇੱਕ ਹੋਰ ਸ਼ਬਦ ਤੁਹਾਡੀ ਨਜ਼ਰ ਕਰਾਂ। ਧਨਾਸਰੀ ਨਾਮਦੇਵ ਜੀ, ਦਸ ਬੈਰਾਗਨ ਮੋਏ ਬਸ ਕੀਨੀ ਪੰਚੋ ਕਾ ਮਿਟ ਨਾਵੋ, 70 ਦੋਏ ਭਰੇ ਅੰਮ੍ਰਿਤਸਰ ਬਿਖ ਕੋ ਮਾਰ ਕਢਾਵੋ, ਪਾਛੇ ਬਹੁਰ ਨਾ ਆਵਣ ਪਾਵੋ, ਅੰਮ੍ਰਿਤ ਬਾਣੀ ਘੱਟ ਤੇ ਉਚਰੋ ਆਤਮ ਕੋ ਸਮਝਾਵੋ, ਬਜਰ ਕੁਠਾਰ ਮੋਏ ਹੈ ਛੀਨਾ ਕਰ ਮਿੰਨਤ ਲੱਗ ਪਾਓ, ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਓ, ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨ ਲਪਟਾਵੋ, ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਵੋ, ਬਜਰ ਕੁਠਾਰ ਮੋਏ ਹੈ ਛੀਨਾ ਕਰ ਮਿੰਨਤ ਲੱਗ ਪਾਵੋ, ਇਤ ਕਰ ਭਗਤ ਕਰੈ ਜੋ ਜਨ ਤਿੰਨ ਭਉ ਸਗਲ ਚੁਕਾਈਏ, ਕਹਿ ਨਾਮ ਦਿਓ ਬਾਹਰ ਕਿਆ ਭਰਮੋ, ਇਹ ਸੰਜਮ ਹਰ ਪਾਈਏ। ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ, ਦਸ ਬੈਰਾਗਨ ਮੋਹੇ ਬਸ ਕੀਨੀ। ਨਾਮਦੇਵ ਸਾਹਿਬ, ਮੈਂ ਆਪਣੀਆਂ ਦਸ ਇੰਦਰੀਆਂ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨਾਂ ਨੂੰ ਕਾਬੂ ਵਿੱਚ ਕਰ ਲਿਆ, ਇਹਨਾਂ ਦਾ ਸਦਉਪਯੋਗ ਕਰਨਾ ਸ਼ੁਰੂ ਕਰ ਦਿੱਤਾ। ਪੰਚੋ ਕਾ ਮਿਟ ਨਾਵੋ, ਪੰਜਾਂ ਦਾ ਨਾਮ ਨਿਸ਼ਾਨ ਹੀ ਮਿਟਾ ਦਿੱਤਾ, ਕਾਮ ਕ੍ਰੋਧ ਲੋਭ ਮੋਹੰਕਾਰ ਦਾ। ਆਜ ਮਿਲਾਵਾ ਸ਼ੇਖ ਫਰੀਦ, ਦਸ ਬੈਰਾਗਨ ਮੋਏ ਬਸ ਕੀਨੀ, ਪੰਚੋ ਕਾ ਮਿਟ ਨਾਵੋ, 70 ਦੋਏ ਭਰੇ ਅੰਮ੍ਰਿਤਸਰ, 72 ਖਾਨੇ ਸਮਝੇ ਜਾਂਦੇ ਨੇ ਸਰੀਰ ਚ, ਮਤਲਬ ਮੇਰੇ ਰੋਮ ਰੋਮ ਵਿੱਚ ਹੁਣ ਪਰਮਾਤਮਾ ਦਾ ਨਾਮ ਭਰਿਆ ਗਿਆ। 72 ਦੋਏ ਭਰੇ ਅੰਮ੍ਰਿਤਸਰ, ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਮੇਰੇ 72 ਖਾਨੇ ਭਰੇ ਗਏ ਨੇ। ਬਿਖ ਕੋ ਮਾਰ ਕਢਾਵੋ, ਤੇ ਮੈਂ ਜ਼ਹਿਰ ਰੂਪੀ ਵਿਕਾਰਾਂ ਨੂੰ ਅੰਦਰੋਂ ਹੂੰਜ ਕੇ ਬਾਹਰ ਕੱਢ ਦਿੱਤਾ ਹੈ। ਪਾਛੇ ਬਹੁਰ ਨਾ ਆਵਣ ਪਾਵੋ, ਹੁਣ ਮੈਨੂੰ ਜਨਮ ਨਹੀਂ ਲੈਣਾ ਪਏਗਾ, ਕਿਉਂਕਿ ਅੰਮ੍ਰਿਤ ਬਾਣੀ ਘੱਟ ਤੇ ਉਚਰੋ, ਕੁਝ ਲੋਕ ਜੀਭ ਤੋਂ ਉਚਰਦੇ ਨੇ, ਹੋਠਾਂ ਤੋਂ ਉਚਰਦੇ ਨੇ, ਮੈਂ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੀ ਬਾਣੀ ਨੂੰ ਆਪਣੇ ਹਿਰਦੇ ਚੋਂ ਭਾਵ ਦਿਲ ਕਰਕੇ ਗਾ ਰਿਹਾ ਵਾਂ। ਤਾਂ ਹੀ ਉਹ ਕਹਿੰਦੇ ਨੇ ਵੀ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਅੰਮ੍ਰਿਤ ਬਾਣੀ ਘੱਟ ਤੇ ਉਚਰੋ ਆਤਮ ਕੋ ਸਮਝਾਵੋ, ਬਜਰ ਕੁਠਾਰ ਮੋਏ ਹੈ ਛੀਨਾ ਕਰ ਮਿੰਨਤ ਲੱਗ ਪਾਵੋ,
ਜਿਸ ਤਰ੍ਹਾਂ ਸਾਧ ਸੰਗਤ ਜੀ ਪਰਸ਼ੁਰਾਮ ਦੇ ਹੱਥ ਵਿੱਚੋਂ ਜਦੋਂ ਗੁੱਸੇ ਵਿੱਚ ਮਾਰਨ ਵਾਸਤੇ ਆਇਆ ਤੇ ਰਾਮ ਚੰਦਰ ਜੀ ਨੇ ਉਹਦੇ ਪੈਰਾਂ ਨੂੰ ਹੱਥ ਲਾ ਕੇ ਉਹਦੀ ਗੁੱਸਾ ਸ਼ਾਂਤ ਕਰ ਦਿੱਤਾ ਤੇ ਕੁਹਾੜਾ ਉਹਨੇ ਸੁੱਟ ਦਿੱਤਾ। ਇਸ ਤਰ੍ਹਾਂ ਮੈਂ ਨਿਮਰਤਾ ਦੇ ਨਾਲ ਆਤਮਕ ਮੌਤ ਦੇ ਹੱਥ ਚੋਂ ਕੁਹਾੜਾ ਹੀ ਖੋ ਲਿਆ। ਭਗਤ ਫਰੀਦ ਸਾਹਿਬ ਜਿਹੜੀ ਜੁਗਤ ਦੱਸ ਰਹੇ ਨੇ ਉਹ ਹੈ ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ। ਭਾਈ ਇਹਨਾਂ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਕਰੋ, ਉਹ ਫੁਰਨੇ ਜਿਹੜੇ ਸਾਡੇ ਮਨ ਨੂੰ ਮਚਾਉਂਦੇ ਨੇ ਉਹਨਾਂ ਨੂੰ ਕਾਬੂ ਵਿੱਚ ਲਿਆਓ। ਇੱਕ ਵਾਰ ਬਾਬਾ ਜੀ ਦੇ ਬਚਨ ਰਸਨਾ ਤੇ ਲਿਆਓ, ਥੋੜਾ ਮਾਹੌਲ ਵੀ ਬਣੇ। ਇਕਾਗਰਤਾ ਵਾਸਤੇ ਵੀ ਬੇਨਤੀ ਹੈ, ਥੋੜੇ ਬੱਚੇ ਕਈ ਵਾਰ ਡਿਸਟਰਬ ਕਰਦੇ ਨੇ ਉੱਤੇ ਨਾਦਾਨ ਹੁੰਦੇ ਨੇ, ਜੇ ਇਸ ਤਰ੍ਹਾਂ ਹੋਵੇ ਤੇ ਜਿਹੜੀ ਬੀਬਾ ਕੋਲ ਬੱਚਾ ਹੋਵੇ ਉਹ ਲੈ ਕੇ ਥੋੜੀ ਜਿਹੀ ਦੂਰੀ ਬਣਾ ਲੈ ਤੇ ਉਹਦੇ ਨਾਲ ਮਾਹੌਲ ਠੀਕ ਹੋ ਜਾਂਦਾ। ਇੱਕ ਵਾਰ ਕਿਰਪਾ ਕਰੋ,

0: वाक्यम मनो भाई, ये जड़िया मन नू मचाण वाले फुरने ने इना ते काबू पा। बोले शेख फरीद, अपने आप नू शेख कह के बड़ा फकर महसूस करदे सन। भगत कहण विच कोई हर्ज नहीं, वह भगती करदे सन भगत ने, पर उंज उहनां दे नां नाल ना श्री गुरु ग्रंथ साहिब विच ते ना होर किते भगत नहीं शेख लिखिया होया। शेख फरीद, श्लोक शेख फरीद के। बोले शेख फरीद, फरीद साहब फरमान करदे ने, उपदेश बख्शिश कर रहे ने, प्यारे अल्लाह लगे, अल्लाह ना लग जा, अल्लाह अल्लाह करिया कर। अव्वल अल्लाह नूर उपाया कुदरत के, सब बंदे एक नूर ते सब जग उपजया कौन भले। बोले शेख फरीद, प्यारे अल्लाह लगे, जिनी छेती हो सके अल्लाह वाले पासे लग जा, क्योंकि ए तन होसी खाक निमाणी गौर करे। आखर इस शरीर ने गौर विच पै जाना है ते कीड़िया ने इस मिट्टी नू खा जाना है। इस तों पहला वह भाणा वरते अल्लाह वाले पासे लग जा। ए तन होसी खाक निमाणी गौर करे, जे जाना मर जाइए। जदों पता है भी मौत तो एक दिन आनी हुई है, और उल्टी गल ये भी घूम ना आईए फिर झूठी दुनिया लग ना आप वंजाइए। झूठी मैंने नाशवंत दुनिया विच जुड़ के, नाशवंत पदार्था विच जुड़ के अपना समा बर्बाद नहीं करना चाहिदा। बोली है सच धर्म, झूठ ना बोली है, ये उन्हां दा उपदेश है। अज असी उन्हां दा आगमन पुरब मना रहे हैं। वो कहिंदे धर्म दे रस्ते ते चलना चाहिदा, सच बोलना चाहिदा, झूठ नहीं बोलना चाहिदा। झूठ बोलना तो चलो एक सुभाविक है, असल विच मनुख की फितरत यह है अपने नफे वास्ते ही झूठ बोलता है, अपने नफे वास्ते ही सच बोलता है। कई बार बड़े दावे नाल कहिंदा है, मैं आ गल फलाने दी फलाने नू दसी है, मैं कोई झूठ थोड़ा बोलिया, मैं तो सच बोलिया। सच बोलना चंगी गल है, पर सच बोलन दे पिछे नीत जेड़ी है वो ठीक होनी चाहिए है। जे कि झूठ भी बोलना पवे तो उहदे विच अपना स्वार्थ नहीं, उहदे विच किसे दा भला होना चाहिए। हुण मैं छोटी जी एग्जाम्पल दे दिया। गंगू मोरिंडे पहुंच जाता है कोतवाली दे विच, उत्थे जाके कोतवाल नू कहिंदा है कि मेरे घर गुरु गोबिंद सिंह दी बिरध माता ते दो छोटे बच्चे ने, उहनां नू गिरफ्तार कर लो, मैनू इनाम दे दिओ। हुण सच ते उह भी कह रहा है, पर उहदे सच दी असल विच उह सच दी आड़ विच अपना लालच पूरा कर रहा है, ते झूठ गनी खां ते नबी खां बोल रहे ने। जदों नाके ते पुछदे ने भी ये तुसी जिहड़ा मोढ़िआं ते चुकिआ होइआ है ये कौण है, ये गुरु गोबिंद सिंह है, वह कहिंदे नहीं ये गुरु गोबिंद सिंह नहीं, यह साडा उच्च दा पीर है। हुण गल आई है तो मैं बेनती करदे आं, तुसी बड़ी वारा क्या होवेगा उच्च दा पीर, सुनिआ भी होवेगा, आखिर उच्च दा पीर की है। असल च ना एक जगह है, तुसी हुणे गूगल मैप ते जे टाइप करोगे ना उच्च शरीफ ते वह निकल आवेगा उधर पाकिस्तान साइड, एक टाउन है उच्च शरीफ। इथों दे पीरां दी एक परंपरा सी भी मुरीद इन्हां दे घर जांदे, उदों मोटरां कारां नहीं सन हुंदियां, उन्हां नूं पालकियां विच बिठा के ते चुक के पालकी ते वह अपने घर लियांदे, खिदमत करके पालकी विच बिठा के उन्हां नूं वापस छड के आउंदे सन। एक कस्बा है जिहदा नां सी उच्च शरीफ, पर उत्थे कल्ला उच्च ही कह देंदे सन शॉर्ट विच, ये साढ़े उच्च दे पीर ने। ते सत संगत गनी खां नबी खां की गल उपरों उपरों वेखीए तो झूठ है, पर वह झूठ के पिछे एक बहुत वड्डा पारोपकार है। पर इत्थे शेख साहब कहिंदे ने बोली है सच धर्म, झूठ ना बोली है। ते अगली गल है जो गुर दसै वाट मुरीदा जोली है, जेड़ा रस्ते ते गुरु तुरन वास्ते कवे, जेड़े रस्ते ते गुरु तुरन वास्ते कवे, मरीद बन के उस रस्ते दे उत्ते तुरना चाहिदा, क्योंकि गुरु भुलिया भटकिया नू रस्ते ते पांदा। भूलै मार्ग जिन्हें बताया, ऐसा गुर वडभागी पाया। भगत कबीर साहब नू किसे पुछया सी, कबीर जी तुसी ते गरीब जै जलाए हो, सुनिया तुहानू ईश्वर की प्राप्ति हो गई है, किवें हो गई है? ते कहन लगे ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰਾ ਮਨ ਪਾਇਆ, ਹਉ ਪੂਤ ਤੇਰਾ ਤੂੰ ਬਾਪ ਮੇਰਾ, ਏਕੈ ਠਾਹਰ ਦੋਹਾਂ ਬਸੇਰਾ, ਕਹੋ ਕਬੀਰ ਜਨ ਏਕੋ ਬੁਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਮੈਂ ਗੁਰੂ ਦੀ ਕਿਰਪਾ ਨਾਲ ਜੀਵ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕੀਤਾ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਏ। ਧਿਆਨ ਦਿਆ ਜੇ ਬਾਬਾ ਜੀ ਦੇ ਬਚਨ, ਕਹਿਣ ਲੱਗੇ ਸ਼ੈਲ ਲੰਘਾਂਦੇ ਪਾਰ ਗੋਰੀ ਮਨ ਧੀਰਿਆ। ਸ਼ੈਲ ਨੌਜਵਾਨ ਬੱਚੇ, ਅੱਗੇ ਦਰਿਆ ਸੀ, ਕਿਸੇ ਬੀਬਾ ਨੇ ਵਿੱਚੋਂ ਲੰਘਣਾ ਸੀ ਤੇ ਡਰ ਕੇ ਬੈਠ ਗਈ ਵੀ ਕਦੀ ਵਿੱਚੋਂ ਲੰਘੀ ਨਹੀਂ, ਪਾਣੀ ਪਤਾ ਨਹੀਂ ਕਿੰਨਾ ਡੂੰਘਾ, ਡੁੱਬ ਨਾ ਜਾਵਾਂ। ਤੇ ਉਹ ਨੌਜਵਾਨ ਆਏ, ਉਹ ਸ਼ਬਲਕ ਸ਼ਬਲਕ ਕਰਦੇ ਵਿੱਚ ਵੜ ਗਏ। ਉਹਨਾਂ ਵੱਲ ਵੇਖ ਕੇ ਕੰਢੇ ਤੇ ਬੈਠੀ ਉਸ ਕਮਜ਼ੋਰ ਇਸਤਰੀ ਦੇ ਹਿਰਦੇ ਵਿੱਚ ਵੀ ਉਮਾਹ ਪੈਦਾ ਹੋਇਆ ਵੀ ਮੈਂ ਵੀ ਲੰਘ ਸਕਦੀ ਹਾਂ। ਉਹਨਾਂ ਨੂੰ ਵੇਖ ਕੇ ਉਹ ਵੀ ਪਿੱਛੇ ਹੋ ਗਈ। ਯਾਨੀ ਉਹ ਗੁਰਮੁਖ ਸੰਤ ਜਿਹੜੇ ਸ਼ੈਲ ਨੇ, ਜਿਹੜੇ ਇਸ ਸੰਸਾਰ ਸਾਗਰ ਨੂੰ ਸੁਤੇ ਸਿੱਧੀ ਪਾਰ ਕਰ ਸਕਦੇ ਨੇ, ਉਹਨਾਂ ਦੀ ਸੰਗਤ ਵਿੱਚ ਕਮਜ਼ੋਰ ਜੀਵ ਆਤਮਾ ਦੇ ਅੰਦਰ ਵੀ ਉਤਸ਼ਾਹ ਪੈਦਾ ਹੁੰਦਾ ਹੈ ਬਈ ਮੈਂ ਵੀ ਇਹਨਾਂ ਦੇ ਸੰਗਤ ਵਿੱਚ ਜੁੜ ਕੇ ਭਵ ਸਾਗਰ ਤੋਂ ਪਾਰ ਹੋ ਜਾਵਾਂਗੀ। ਸ਼ੈਲ ਲੰਘਾਂਦੇ ਪਾਰ ਗੋਰੀ ਮਨ ਧੀਰਿਆ। ਇਹਨਾਂ ਸ਼ੈਲਾਂ ਦੀ, ਸੰਤ ਜਨਾਂ ਦੀ, ਗੁਰਮੁਖਾਂ ਦੀ ਸੰਗਤ ਵਿੱਚ ਬਹਿਣਾ ਚਾਹੀਦਾ, ਕਿਉਂਕਿ ਕਾਹੂ ਦਸ਼ਾ ਕੇ ਪਵਨ ਗਵਨ ਕੈ ਵਰਖਾ ਹੈ, ਕਾਹੂ ਦਸ਼ਾ ਕੇ ਪਵਨ ਬਾਦਰ ਬਿਲਾਤ ਹੈ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਭਾਈ ਸਾਹਿਬ ਕਹਿੰਦੇ ਵੀ ਮੀਂਹ ਵਸਦਾ ਹੋਵੇ ਤੇ ਐਸੀ ਹਵਾ ਚੱਲਦੀ ਹੈ ਵੀ ਸਾਰੇ ਬੱਦਲਾਂ ਨੂੰ ਨਾਲ ਲੈ ਕੇ ਚਲੀ ਜਾਂਦੀ ਹੈ, ਔਰ ਬਿਲਕੁਲ ਫਰੱਕਾ ਲੱਗਾ ਹੋਵੇ ਤੇ ਹਵਾ ਦਾ ਰੁੱਖ ਵੇਖ ਕੇ ਸਿਆਣੇ ਕਹਿ ਦਿੰਦੇ ਸਨ ਭਾਈ ਭਾਂਡਾ ਟਿੰਡਰ ਸਾਂਭ ਲਓ, ਬਾਰਿਸ਼ ਆਉਣ ਵਾਲੀ ਹੈ। ਨਾਮ ਦੂਹਾਂ ਦਾ ਹਵਾ ਹੈ, ਇੱਕ ਹੁੰਦੀ ਹੋਈ ਬਰਸਾਤ ਨੂੰ ਨਾਲ ਲੈ ਜਾਂਦੀ ਹੈ, ਇੱਕ ਬਿਲਕੁਲ ਧੁੱਪ ਚੜੀ ਦੇ ਵਿੱਚ ਬੱਦਲਾਂ ਨੂੰ ਆਪਣੇ ਨਾਲ ਲੈ ਕੇ ਆ ਜਾਂਦੀ ਹੈ। ਕੰਮ ਦੂਹਾਂ ਦਾ ਜੁਦਾ ਜੁਦਾ ਹੈ, ਨਾਮ ਦੂਹਾਂ ਦਾ ਹਵਾ ਹੈ। ਕਾਹੂ ਦਸ਼ਾ ਕੇ ਪਵਨ ਗਵਨ ਕੈ ਵਰਖਾ ਹੈ, ਕਾਹੂ ਦਸ਼ਾ ਕੇ ਪਵਨ ਬਾਦਰ ਬਿਲਾਤ ਹੈ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ। ਕਿਸੇ ਜਗ੍ਹਾ ਤੋਂ ਜਲ ਪਾਨ ਕਰ ਲਈਏ ਤੇ ਬਿਮਾਰ ਬੰਦਾ ਵੀ ਠੀਕ ਹੋ ਜਾਂਦਾ। ਉਹ ਲੋਕਾਂ ਨੂੰ ਦੱਸਦਾ ਵੀ ਮੈਨੂੰ ਪਿਆਸ ਲੱਗੀ ਸੀ, ਮੈਂ ਦੋ ਬੁੱਕ ਪਾਣੀ ਦੇ ਇੱਥੋਂ ਭਰ ਕੇ ਪੀਤੇ ਨੇ, ਪਤਾ ਨਹੀਂ ਪਾਣੀ ਵਿੱਚ ਕੀ ਕ੍ਰਿਸ਼ਮਾ, ਮੇਰਾ ਦਮਾ ਠੀਕ ਹੋ ਗਿਆ, ਮੇਰੀ ਸਾਹ ਦੀ ਬਿਮਾਰੀ ਠੀਕ ਹੋ ਗਈ ਹੈ। ਲੋਕਾਂ ਨੇ ਬੋਤਲਾਂ ਭਰ ਭਰ ਕੇ ਘਰ ਲਿਜਾਣੀਆਂ ਸ਼ੁਰੂ ਕਰ ਦਿੱਤੀਆਂ, ਉਹ ਵੀ ਪਾਣੀ ਹੈ। ਪਰ ਚੰਗਾ ਭਲਾ ਤੰਦਰੁਸਤ ਬੰਦਾ ਦੂਸ਼ਿਤ ਪਾਣੀ ਪੀ ਲਵੇ ਤੇ ਉਹ ਕਈ ਵਾਰੀ ਬਿਮਾਰ ਹੋ ਜਾਂਦਾ। ਭਾਈ ਸਾਹਿਬ ਕਹਿੰਦੇ ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੈ ਬਿਰਥਾ ਬਿਲਾਪ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ। ਨਾਮ ਉਹਦਾ ਵੀ ਅੱਗ ਹੈ ਜਿਹੜੀ ਰਸੋਈ ਵਿੱਚ ਭੋਜਨ ਪਕਾਉਂਦੀ ਏ, ਅਸੀਂ ਉਹਨੂੰ ਖਾ ਕੇ ਜਿੰਦਾ ਰਹਿੰਦੇ ਹਾਂ, ਤੇ ਨਾਮ ਉਹਦਾ ਵੀ ਅੱਗ ਹੈ ਜਿਹੜੀ ਕਿਸੇ ਦੀ ਲਾਪਰਵਾਹੀ ਕਾਰਨ ਕਿਸੇ ਜਗ੍ਹਾ ਤੇ ਲੱਗ ਕੇ ਜਾਨੀ ਮਾਲੀ ਨੁਕਸਾਨ ਕਰਦੀ ਏ। ਇੱਕ ਅੱਗ ਜੀਵਨ ਦਾਨ ਦਿੰਦੀ ਏ, ਇੱਕ ਅੱਗ ਜੀਵਨ ਖੋਹ ਲੈਂਦੀ ਏ। ਨਾਮ ਦੋਹਾਂ ਦਾ ਅੱਗ ਹੈ। ਅਖੀਰ ਚ ਕਹਿੰਦੇ ਨੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਹੈ ਉਹ ਵੀ ਸੰਗਤ ਜਿਨ੍ਹਾਂ ਦੀ ਸੰਗਤ ਵਿੱਚ ਮਨੁੱਖ ਜੀਵਨ ਮੁਕਤ ਹੋ ਜਾਂਦਾ, ਤੇ ਸੰਗਤ ਉਹ ਵੀ ਏ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਮਨੁੱਖ ਆਪਣਾ ਲੋਕ ਪ੍ਰਲੋਕ ਵਾ ਲੈਂਦਾ। ਇਸ ਲਈ ਬਾਬਾ ਜੀ ਦਾ ਉਪਦੇਸ਼, ਸ਼ੈਲ ਲੰਘਾਂਦੇ ਪਾਰ ਗੋਰੀ ਮਨ ਧੀਰਿਆ, ਤੁਸੀਂ ਵੀ ਇਹਨਾਂ ਸ਼ੈਲਾਂ ਦੀ ਸੰਗਤ ਵਿੱਚ ਵਿਆਹ ਕਰੋ, ਤੇ ਜੇ ਕਿਤੇ ਕੰਚਨ ਵੰਨੇ ਪਾਸੇ, ਕੰਚਨ ਵੰਨੇ ਕੰਚਨ ਸੋਨੇ ਵਾਲੇ ਪਾਸੇ, ਮਾਇਆ ਵਾਲੇ ਪਾਸੇ ਖਚਤ ਹੋਏ ਤੇ ਕੱਲ ਵੱਤ ਚੀਰਿਆ, ਜਿਵੇਂ ਆਰੇ ਨਾਲ ਚੀਰੇ ਜਾਣ ਦਾ ਦੁੱਖ ਹੁੰਦਾ ਹੈ, ਇਸ ਤਰ੍ਹਾਂ ਫਿਰ ਜ਼ਿੰਦਗੀ ਦੁੱਖਾਂ ਵਿੱਚ ਲੰਘਦੀ ਏ, ਕਿਉਂਕਿ ਤ੍ਰਿਸ਼ਨਾ ਜਿੰਨਾ ਕੁ ਟਾਰਗੇਟ ਬਣਾਉਂਦੀ ਏ ਉਹ ਪੂਰਾ ਹੋ ਜਾਏ ਤੇ ਤ੍ਰਿਸ਼ਨਾ ਨਵਾਂ ਟਾਰਗੇਟ ਬਣਾ ਲੈਂਦੀ ਏ। ਬੰਦਾ ਉਸ ਟਾਰਗੇਟ ਨੂੰ ਪੂਰਾ ਕਰਨ ਚ ਭੱਜਾ ਫਿਰਦਾ ਤ੍ਰਿਸ਼ਨਾ ਵਿੱਚ, ਇੰਜ ਉਹ ਫਿਰ ਤਾ ਉਮਰ ਦੁਖੀ ਹੁੰਦਾ ਰਹਿੰਦਾ। ਇਹਨੂੰ ਮਹਾਰਾਜ ਕਹਿੰਦੇ ਨੇ ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਦੇ ਅਰਥ ਨੇ ਵੀ ਜਿੰਨਾ ਪ੍ਰਾਪਤ ਕਰ ਲਈਏ ਤ੍ਰਿਸ਼ਨਾ ਹੋਰ ਵੱਡਾ ਟਾਰਗੇਟ ਬਣਾ ਲੈਂਦੀ ਏ, ਉਹ ਪੂਰਾ ਕਰ ਲਈਏ ਤੇ ਹੋਰ ਵੱਡਾ ਬਣਾ ਲੈਂਦੀ ਏ। ਸਹਿਸ ਖੱਟੇ ਲੱਖ ਕੋ ਉੱਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੇ, ਨੈ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੇ। ਕੰਚਨ ਵੰਨੇ ਪਾਸੇ ਕਲਵਤ ਚੀਰੀਐ, ਫਿਰ ਕਹਿੰਦੇ ਨੇ ਸ਼ੇਖ ਹਯਾਤੀ ਜੱਗ ਨਾ ਕੋਈ ਥਿਰਿਆ। ਸ਼ੇਖ ਆਖ ਹਯਾਤੀ ਜ਼ਿੰਦਗੀ ਸਦਾ ਵਾਸਤੇ ਕਿਸੇ ਨੂੰ ਨਹੀਂ ਮਿਲਦੀ, ਇੱਕ ਦਿਨ ਇਹਨੇ ਮੁੱਕਣਾ। ਔਰ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ, ਇਹ ਜਿਹੜੇ ਘਰ ਵਿੱਚ ਜਿਹੜੇ ਤਖਤਾਂ ਤੇ ਅਸੀਂ ਬੈਠੇ ਹਾਂ, ਸਾਡੇ ਤੋਂ ਪਹਿਲਾਂ ਵੀ ਬਹੁਤ ਲੋਕ ਇੱਥੇ ਬੈਠ ਬੈਠ ਕੇ ਤੁਰ ਗਏ, ਬੜੇ ਇੱਥੋਂ ਚਲੇ ਗਏ। ਭਾਵ ਕਹਿਣ ਤੋਂ ਇਹ ਬਈ ਦੁਨੀਆਂ ਦਾ ਮੁਕਾਮ ਪੱਕਾ ਨਹੀਂ ਹੈ। ਆਪ ਜੀ ਦੀ ਜਿੰਨੀ ਬਾਣੀ ਹੈ ਨਾ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਵਿੱਚ 131 ਸਲੋਕ ਨੇ, ਉਹਦੇ ਚ ਪਹਿਲੇ ਪਾਤਸ਼ਾਹ ਤੀਜੇ ਚੌਥੇ ਤੇ ਪੰਜਵੇਂ ਚਾਰ ਗੁਰੂ ਸਾਹਿਬਾਨ ਦੇ ਵੀ ਕੁਛ ਸ਼ਲੋਕ ਨੇ, ਉਹ ਵੀ ਤਾਂ ਨੇ ਵੀ ਜਿੱਥੇ ਕਿਤੇ ਭੁਲੇਖਾ ਲੱਗਣ ਦਾ ਡਰ ਆਇਆ। ਇਹ ਨਹੀਂ ਵੀ ਸ਼ੇਖ ਸਾਹਿਬ ਨੇ ਗਲਤ ਲਿਖਿਆ ਸੀ ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਦਰੁਸਤ ਕੀਤਾ, ਨਹੀਂ। ਸ਼ੇਖ ਸਾਹਿਬ ਨੇ ਕਿਹਾ ਸੀ ਵੀ ਫਰੀਦਾ ਕਾਲੀ ਜਿੰਨੀ ਨਾ ਰਾਵੇ ਉਹ ਧੌਲੀ ਰਾਵੇ ਕੋਏ, ਕਰ ਸਾਈ ਸਿਉ ਪਿਰਹੜੀ ਰੰਗ ਨਵੇਲਾ ਹੋਏ। ਉਹਨਾਂ ਦਾ ਮੈਸੇਜ ਇਹ ਸੀ ਵੀ ਜਦੋਂ ਨੌਜਵਾਨ ਹੋਵੀਏ ਨੈਣ ਪ੍ਰੈਣ ਚੰਗੇ ਕੰਮ ਕਰਦੇ ਨੇ ਉਦੋਂ ਹੀ ਲੱਗ ਜਾਣਾ ਚਾਹੀਦਾ, ਬੁੱਢੇ ਹੋਇਆ ਥੋੜੀ ਦਿੱਕਤ ਆਉਂਦੀ ਹੈ। ਹੁਣ ਗੁਰੂ ਅਮਰਦਾਸ ਨੇ ਸਲੋਕ ਪੜਿਆ, ਉਹਨਾਂ ਆਖਿਆ ਭੁਲੇਖਾ ਨਾ ਲੱਗੇ, ਕਹਿਣ ਲੱਗੇ ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਧਰੇ, ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਜਦੋਂ ਦਾੜੀ ਕਾਲੀ ਹੁੰਦੀ ਹੈ ਉਦੋਂ ਵੀ ਕਈ ਵਾਰਾਂ ਮਿਲ ਜਾਂਦਾ, ਕਈ ਵਾਰਾਂ ਜਦੋਂ ਕੇਸ ਚਿੱਟੇ ਹੋ ਜਾਣ ਉਦੋਂ ਸ਼ੁਰੂ ਕਰ ਦਈਏ ਨਾ, ਉਦੋਂ ਵੀ ਮਿਲ ਜਾਂਦਾ। ਮੈਂ ਤੇ 62 ਸਾਲ ਦੀ ਉਮਰ ਚ ਗੁਰੂ ਅਮਰਦਾਸ ਕਹਿਣ ਲੱਗੇ ਚਰਨ ਪਾਉਣ ਲਈ ਗੁਰੂ ਅੰਗਦ ਦੇਵ ਦੀ, ਤੇ ਫਿਰ ਮੈਂ ਸਿੱਖ ਬਣਿਆ, ਫਿਰ ਮੈਂ 70 ਤੋਂ ਵੀ ਉੱਤੇ ਹੋ ਗਿਆ, ਤੇ ਫਿਰ ਮੈਂ ਗੁਰਿਆਈ ਦੀ ਮੈਨੂੰ ਜ਼ਿੰਮੇਵਾਰੀ ਪ੍ਰਾਪਤ ਹੋਈ, ਤੇ ਫਿਰ ਮੈਂ 94 ਸਾਲ ਦੀ ਉਮਰ ਤੱਕ ਇਹ ਜ਼ਿੰਮੇਵਾਰੀ ਨਿਭਾਈ। ਨਹੀਂ ਨਹੀਂ, ਏਦਾਂ ਵੀ ਹੋ ਸਕਦਾ, ਏਦਾਂ ਕੁਝ ਕੁਝ ਗੱਲਾਂ ਥੋੜਾ ਜਿਹਾ ਉਹਨਾਂ ਨੂੰ ਕਲੀਅਰ ਕੀਤਾ ਗਿਆ। ਐਸਾ ਨਹੀਂ ਬਈ ਉਹਨਾਂ ਵੱਲੋਂ ਕੋਈ ਗਲਤ ਮੈਸੇਜ ਦਿੱਤਾ ਗਿਆ, ਪਰ ਜ਼ਿਆਦਾਤਰ ਉਹਨਾਂ ਦੇ ਬਚਨ ਵਿਰਾਗਮਈ ਨੇ। ਇਹ ਸੰਸਾਰ ਦਾ ਵਸੇਬਾ ਥੋੜ ਚਿਰ ਹੈ, ਜਦੋਂ ਕਹਿੰਦੇ ਨੇ ਬੰਨ ਉਠਾਈ ਪੋਟਲੀ ਕਿੱਥੇ ਵੰਝਾਂ ਘੱਤ, ਕਿਜ ਨਾ ਬੁੱਝੈ ਕਿਜ ਨਾ ਸੁੱਝੈ, ਦੁਨੀਆਂ ਗੁੱਝੀ ਪਾਏ ਸਾਈ ਮੇਰਾ ਚੰਗਾ ਕੀਤਾ, ਨਾ ਤਾਂ ਹਾਂਪੀ ਦੰਝਾਂ ਆਏ। ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ, ਸਾਰੇ ਬਚਨ ਤੁਸੀਂ ਇਹ ਪੜ੍ਹੋ। ਵੈਸੇ ਉਹ ਇਕੱਲੇ ਇਕੱਲੇ ਬਚਨ ਨੂੰ ਅਸੀਂ ਐਕਸਪਲੇਨ ਕਰ ਦਿੰਦੇ ਹਾਂ, ਪਰ ਇਹਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹੋਗੇ ਤੇ ਕੋਈ ਵੀ ਬਚਨ ਇਕੱਲਾ ਸਲੋਕ ਕੋਈ ਗੱਲ ਕਲੀਅਰ ਨਹੀਂ ਕਰਦਾ। ਜਦੋਂ ਤੁਸੀਂ ਗੌਰ ਨਾਲ ਪੜ੍ਹੋਗੇ, ਉਹ ਸੈੱਟ ਨੇ, ਕਿਤੇ 3 ਸਲੋਕਾਂ ਦਾ, ਕਿਤੇ 4 ਸਲੋਕਾਂ ਦਾ, ਕਿਤੇ 6 ਸਲੋਕਾਂ ਦਾ, ਕਿਤੇ 7 ਸਲੋਕਾਂ ਦਾ, ਕਿਤੇ 15 ਸਲੋਕਾਂ ਦਾ, ਕਿਤੇ 18 ਸਲੋਕਾਂ ਦਾ, ਉੱਥੇ ਜਾ ਕੇ ਮਜ਼ਮੂਨ ਫਿਰ ਖਤਮ ਹੁੰਦਾ। ਮੈਂ ਬੇਨਤੀ ਕਰਦੇ ਸਾਂ, ਸ਼ੈਲ ਲੰਘਾਂਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਵਤ ਚੀਰਿਆ, ਸ਼ੇਖ ਹਯਾਤੀ ਜੱਗ ਨਾ ਕੋਈ ਥਿਰਿਆ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਇਹਦੇ ਵਿਚਕਾਰ ਹੋਰ ਬਚਨ ਆਉਂਦੇ ਨੇ, ਕਤਕ ਕੂੰਜਾ ਚੇਤ ਡਉ ਸਾਵਨ ਬਿਜਲੀਆਂ, ਸਿਆਲੇ ਸੋਂਦੀਆਂ ਪਿਰ ਗੱਲ ਬਾੜੀਆਂ। ਚਾਰ ਉਦਾਹਰਨਾਂ ਨੇ, ਕਤਕ ਵਿੱਚ ਸਾਈਬੇਰੀਆ ਤੋਂ ਸਾਡੇ ਇੱਥੇ ਕੂੰਜਾਂ ਆਉਂਦੀਆਂ ਨੇ, ਹੁਣ ਵੀ ਉਹ ਹੀ ਵੈਦਰ ਹੈ। ਕਤਕ ਕੂੰਜਾਂ ਚੇਤ ਡਉ, ਸਾਡੇ ਉੱਥੇ ਆਮ ਤੌਰ ਤੇ ਚੇਤਰ ਦੇ ਵਿੱਚ ਜੰਗਲਾਂ ਨੂੰ ਅੱਗ ਲੱਗਦੀ ਹੁੰਦੀ ਸੀ, ਚੇਤ ਡਉ। ਸਾਵਣ ਬਿਜਲੀਆਂ, ਸਾਉਣ ਦੇ ਮਹੀਨੇ ਬਿਜਲੀਆਂ ਚਮਕਦੀਆਂ ਨੇ। ਅੱਛਾ, ਆਪਣੇ ਆਪਣੇ ਸਮੇਂ ਕੂੰਜਾਂ ਕੱਤੇ ਚ ਆਉਂਦੀਆਂ ਨੇ, ਅੱਗ ਚੇਤਰ ਚ ਲੱਗਦੀ ਹੈ, ਬਿਜਲੀ ਚਮਕਦੀ ਹੈ ਸਾਉਣ ਵਿੱਚ, ਸਿਆਲੇ ਸੋਂਦੀਆਂ ਪਿਰ ਗੱਲ ਬਾੜੀਆਂ। ਭਾਵ ਸਪਸ਼ਟ ਹੈ, ਚਾਰ ਉਦਾਹਰਨਾਂ ਦੇ ਕੇ ਪਤਾ ਕੀ ਕਹਿੰਦੇ, ਕਹਿੰਦੇ ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੋ, ਗੰਢੇਂਦਿਆਂ 6 ਮਾਹ ਤੁੜੇਂਦਿਆਂ 1 ਖਿਨੋ। ਜਿਵੇਂ ਆਪਣੇ ਆਪਣੇ ਸਮੇਂ ਕੂੰਜਾਂ ਆਉਂਦੀਆਂ ਨੇ, ਬਿਜਲੀ ਚਮਕਦੀ ਏ, ਜੰਗਲਾਂ ਨੂੰ ਅੱਗ ਲੱਗਦੀ ਏ ਇਤਿਆਦਿ, ਇਸ ਤਰ੍ਹਾਂ ਆਪਣੇ ਆਪਣੇ ਸਮੇਂ ਆਪਣੀ ਆਪਣੀ ਵਾਰੀ ਇਸ ਸੰਸਾਰ ਤੋਂ ਸਾਰੀ ਦੁਨੀਆ ਰੁਖਸਤ ਹੋ ਰਹੀ ਏ। ਵਿਚਾਰਾਂ ਲੈ ਮਨੋ, ਬੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਮਨ ਵਿੱਚ ਵਿਚਾਰ ਲੈ, ਠੰਡੇ ਦਿਮਾਗ ਨਾਲ ਬੈਠ ਕੇ ਸੋਚ ਲੈ ਵੀ ਵਾਰੀ ਆਉਣ ਤੇ ਜਾਣਾ ਪੈਣਾ, ਇੱਥੇ ਪੱਕਾ ਵਸੇਬਾ ਨਹੀਂ ਹੈ, ਪੱਕਾ ਵਸੇਬਾ ਨਹੀਂ ਹੈ। ਫਿਰ ਕਹਿੰਦੇ ਨੇ ਜਿਮੀ ਪੁੱਛੇ ਅਸ਼ਮਾਨ ਫਰੀਦਾ ਖੇਵਟ ਕਿਨ ਗਏ, ਬੜੇ ਬੜੇ ਕਹਿੰਦੇ ਕੁਆਂਦੇ ਲੋਕ ਖੇਵਟ, ਜ਼ਮੀਨ ਨੂੰ ਪੁੱਛ ਲਓ, ਅਸ਼ਮਾਨ ਨੂੰ ਪੁੱਛ ਲਓ, ਜਦੋਂ ਉਹਨਾਂ ਦੇ ਕਾਫਲੇ ਨਿਕਲਦੇ ਸਨ ਤੇ ਕਹਿੰਦੇ 12 ਯੋਜਨ ਛਤਰ ਚੱਲਿਆ ਥਾ, 12 ਯੋਜਨ, 4 ਕੋਹ ਦਾ ਯੋਜਨ, 12 ਚੌਕੇ 48 ਉਹਨਾਂ ਦੀ ਫੌਜ ਚੱਲਦੀ, ਕੀ ਮਤਲਬ ਟੁਕੜੀ ਨਿਕਲ ਗਈ, ਅਗਲਾ ਹਿੱਸਾ ਫੌਜ ਦਾ ਤੇ ਪਿਛਲਾ ਹਿੱਸਾ ਇਹਦਾ, ਸਾਰੀ ਡਿਸਟੈਂਸ 48 ਕੋਹ ਡਿਫਰੈਂਟ ਹੈ, ਮੀਲ ਡਿਫਰੈਂਟ ਹੈ, ਕਿਲੋਮੀਟਰ ਡਿਫਰੈਂਟ ਹੈ, 48 ਕੋਹ ਦੀ ਡਿਸਟੈਂਸ ਬਣ ਜਾਂਦੀ ਸੀ, ਏਡੀ ਵੱਡੀ ਫੌਜ ਸੀ। ਪਰ ਕਹਿੰਦੇ ਦੇਹੀ ਗਿਰਜਨ ਖਾਈ, 2-2 ਗਜ ਖੱਦਰ ਕੇਸ ਮਿੰਟ ਦਾ ਕਫਨ ਵਿਰਲਿਆਂ ਨੂੰ ਛੱਡ ਕੇ ਕੌਰਵਾਂ ਨੂੰ ਨਸੀਬ ਨਹੀਂ ਹੋਇਆ, ਤੇ ਰੱਥ ਜਦੋਂ ਭਜਾਉਂਦੇ ਸਨ ਤੇ ਧੂੜ ਆਕਾਸ਼ ਨੂੰ ਚੜ ਜਾਂਦੀ ਸੀ, ਕਈ ਵਾਰਾਂ 2-2, 4-4 ਘੰਟੇ ਸੂਰਜ ਨੂੰ ਵੀ ਢੱਕ ਦਿੰਦੇ ਸਨ, ਬੜੇ ਡੰਕੇ ਵਜਾਏ। ਪਰ ਇੱਥੇ ਕਈ ਆਏ ਤੇ ਆਪੋ ਆਪਣੇ ਡੰਕੇ ਵਜਾ ਕੇ ਚਲੇ ਗਏ, ਅਸਲ ਵਿੱਚ ਨਾਲ ਆਪਣੇ ਚੰਗੀ ਚੀਜ਼ ਉਹ ਲੈ ਗਏ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਵੇਂ ਪੁੱਛੇ ਆਸਮਾਨ ਫਰੀਦਾ ਖੇਵਟ ਕਿਨ ਗਏ, ਉਹ ਖੇਵਟ ਕਿੱਧਰ ਗਏ, ਕਹਿੰਦੇ ਕਵਾਂਦੇ ਲੋਕ ਕਿੱਧਰ ਗਏ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ, ਛਤਰੀ ਕੀ ਛਾਇਆ ਕਈ ਕੋਸ ਲੋ ਚਲਤ ਹੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਵੱਡੇ ਵੱਡੇ ਭੂਪਨ ਕੇ ਦਰਪ ਕੋ ਦਲਤ ਹੈ, ਮਾਨ ਸੇ ਮਹੀਪ ਔਰ ਦਲੀਪ ਜੈਸੇ ਛਤਰ ਧਾਰੀ, ਬਡੋ ਅਭਿਮਾਨ ਭੁਜ ਦੰਡ ਕੋ ਕਰਤਾ, ਦਾਰਾ ਸੇ ਦਲੀਸ਼ਰ ਔਰ ਦਰਜੋਧਨ ਜੈਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਜਿਵੇਂ ਪੁੱਛੇ ਆਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਏ, ਕਿੱਥੇ ਜਾਣਾ ਸੀ, ਜਿਹੜੇ ਸਰੀਰ ਨੇ ਕਬਰ ਵਿੱਚ ਕੀੜੇ ਖਾ ਰਹੇ ਨੇ ਤੇ ਕੀਤੇ ਕਰਮਾਂ ਦੇ ਫਲ ਵਜੋਂ ਦੁੱਖ ਸੁੱਖ ਉਲਾਮਿਆਂ ਦੇ ਰੂਪ ਵਿੱਚ ਜਿੰਦ ਸਹਿ ਰਹੀ ਹੈ। ਸੋ ਇਹ ਸ਼ੇਖ ਸਾਹਿਬ ਦਾ ਸਾਰੀ ਬਾਣੀ ਦਾ ਮੈਂ ਤੁਹਾਡੇ ਸਾਹਮਣੇ ਨਿਚੋੜ ਰੱਖਿਆ, ਔਰ ਉਹ ਨਿਚੋੜ ਇਹ ਹੈ ਵੀ ਇੰਦਰੇ ਸਾਡੇ ਨੇ, ਕੰਨ ਸਾਡੇ ਨੇ, ਅੱਖਾਂ ਸਾਡੀਆਂ ਨੇ, 10 ਇੰਦਰੇ ਸਾਡੇ ਨੇ, ਵਰਤੋਂ ਇਹਨਾਂ ਦੀ ਵਕਾਰ ਕਰਦੇ ਨੇ, ਆਓ ਇਹਨਾਂ ਤੋਂ ਕਬਜ਼ਾ ਵਾਪਸ ਲਈਏ, ਆਪਣੇ ਇੰਦਰਿਆਂ ਦਾ ਸਦ ਉਪਯੋਗ ਕਰੀਏ, ਆਪਣੇ ਲੋਕ ਨੂੰ ਸੁਖੀ ਕਰਨ ਲਈ ਇਹਨਾਂ ਨੂੰ ਵਰਤੀਏ, ਪ੍ਰਲੋਕ ਨੂੰ ਸੁਖੀ ਕਰਨ ਲਈ ਵਰਤੀਏ, ਤਾਂ ਤੇ ਸਾਡੇ ਮਨਾਏ ਹੋਏ ਇਹ ਆਗਮਨ ਪੁਰਬ ਸਾਰਥਕ ਹੋਣ, ਸਮਾਪਤੀ ਕਰੀਏ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ, ਆਓ ਪ੍ਰਬੰਧਕ ਵੀਰਾਂ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਹੁਕਮ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਜਿੱਥੇ ਅਸੀਂ ਧੰਨ ਧੰਨ ਬਾਬਾ ਸ਼ੇਖਪੁਰੀ ਸਾਹਿਬ ਜੀ ਦੇ ਆਗਮਨ ਪਰਮ ਤੇ ਸਲਾਨਾ ਮਹਾਨ ਕੀਰਤਨ ਦਰਬਾਰ ਸਜਾਏ ਸਨ, ਉਸ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਹੱਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਇਸ ਤੋਂ ਉਪਰੰਤ ਜੋ ਸਾਡਾ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ACLU, ACLU ਕੀ ਹੈ, ਲਿਵਿੰਗਸਟਨ ਕਿਰਪਾਨ ਕੇਸ ਨੂੰ ਯਾਦ ਕਰਦੇ ਹੋਏ ਗੁਰਦਾਸ ਸਾਹਿਬ ਫਰੀਮੌਂਟ ਵੱਲੋਂ ACLU ਔਰਗਨਾਈਜੇਸ਼ਨ ਦੇ ਰਿਗਾਰਡਿੰਗ ਫੰਡ ਰੇਜ਼ ਕੀਤਾ ਜਾ ਰਿਹਾ ਹੈ। ਇਹ ਉਹ ਸੰਸਥਾ ਹੈ ਜਦ ਲਿਵਿੰਗਸਟਨ ਦੀ ਧਰਤੀ 'ਤੇ 1994-95 ਦੀ ਗੱਲ ਹੈ, 3 ਬੱਚਿਆਂ ਨੂੰ ਕਿਰਪਾਨ ਪਾਉਣ ਤੋਂ ਮਨ੍ਹਾ ਕੀਤਾ ਗਿਆ ਜਦ ਉਹ ਆਪਣਾ ਸਕੂਲ ਜਾਂਦੇ ਸੀ। ਇਹ ਲਹਿਰ ਇਸ ਤਰ੍ਹਾਂ ਮਗੀ ਕੇ ACLU ਨੇ ਸਾਡੇ ਪ੍ਰਤੀ, ਸਾਡੇ ਸਿੱਖ ਧਰਮ ਦੇ ਚਿੰਨ੍ਹ ਪ੍ਰਤੀ ਕੋਰਟਾਂ ਦੇ ਵਿੱਚ ਕੇਸ ਲੜੇ, ਜਿਨ੍ਹਾਂ ਦਾ ਉਹਨਾਂ ਨੇ ਕੋਈ ਵੀ ਸਾਡੇ ਤੋਂ ਪੈਸਾ ਨਹੀਂ ਲਿਆ। ਇਹ ਸੰਸਥਾ ਦੇ ਕੁਛ ਮੈਂਬਰ ਸਾਡੇ ਪਾਸ ਅੱਜ ਪਹੁੰਚ ਰਹੇ ਨੇ, ਉਹ ਥੋੜ੍ਹੇ ਜਿਹਾ ਰਸਤੇ ਵਿੱਚ ਟ੍ਰੈਫਿਕ ਦੇ ਵਿੱਚ ਫਸੇ ਹੋਏ ਨੇ, 5-10 ਮਿੰਟ ਦੇ ਵਿੱਚ ਸਾਡੇ ਪਾਸ ਆ ਰਹੇ ਨੇ। ਸੋ ਆਪ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸੰਸਥਾ ਦਾ ਜੋ ਸਾਡਾ ਮਾਣ ਸਨਮਾਨ ਹੈ ਆਪਣੇ ਦਸਵੰਧ ਵਿੱਚੋਂ, ਜ਼ਰੂਰ ਉਹਨਾਂ ਦਾ ਮਾਣ ਸਤਿਕਾਰ ਕਰੋ ਜੋ ਇਹ ਸੰਸਥਾ ਸਾਡੇ ਲਈ ਆਪਣਾ ਇੰਨਾ ਸਟੈਂਡ ਲੈ ਕੇ ਆਈ ਅਤੇ ਆਪਣਾ ਸਾਡਾ ਜੋ ਵੀ ਕੇਸ ਸੀ ਫਰੀ ਆਫ ਕੋਸਟ ਲੜਿਆ। ਸੋ ACLU ਫਾਊਂਡੇਸ਼ਨ ਦਾ ਜੋ ਪ੍ਰੋਗਰਾਮ ਹੈ ਉਹ ਸਟਾਰਟ ਹੋਣ ਤੋਂ ਪਹਿਲਾਂ ਸਾਡੇ ਬਲਵਿੰਦਰ ਪਾਲ ਖਾਲਸਾ ਜੀ ਸਾਡੇ ਪਾਸ ਪਹੁੰਚੇ ਨੇ, ਉਹਨਾਂ ਨੂੰ 5-7 ਮਿੰਟ ਲਈ ਮੈਂ ਬੇਨਤੀ ਕਰਾਂ ਕਿ ਆ ਕੇ ਜੋ ਪਿਛਲੇ ਰੋਜ਼ 17 ਸਤੰਬਰ ਨੂੰ ਭਾਈ ਬਲਜੀਤ ਸਿੰਘ ਬੱਬਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਬਲਵਿੰਦਰ ਪਾਲ ਖਾਲਸਾ ਜੀ, ਗੁਰੂ ਸਾਹਿਬ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਖਾਲਸਾ ਪੰਥ ਜੀਓ, ਆਪ ਸਭ ਨੂੰ ਗੱਜ ਗੱਜ ਕੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਨਾ ਹੈ ਜੋ ਸਾਡੇ ਤੁਹਾਡੇ ਵਾਸਤੇ, ਸਿੱਖ ਸਭਿਅਤਾ ਵਾਸਤੇ, ਸਿੱਖ ਸਿਵਿਲਾਈਜੇਸ਼ਨ ਵਾਸਤੇ ਸ਼ਹੀਦ ਹੋ ਗਏ। ਆਖਰ ਸ਼ਹੀਦੀ ਦੀ ਲੋੜ ਕਦੋਂ ਪੈਂਦੀ ਹੈ? ਕੋਈ ਬੰਦਾ, ਕੋਈ ਸਿੱਖ, ਕੋਈ ਬੀਬੀ, ਕੋਈ ਬੱਚਾ, ਕੋਈ ਭੁਚੰਗੀ, ਕੋਈ ਬਜ਼ੁਰਗ ਸ਼ਹਾਦਤ ਵਾਸਤੇ ਆਪਣੇ ਮਨ ਨੂੰ ਕਿਵੇਂ ਤਿਆਰ ਕਰਦਾ? ਸੋ ਇਹ ਸ਼ਹਾਦਤ ਪਹਿਲਾਂ ਉਹਦੇ ਅੰਦਰ ਵਾਪਰਦੀ ਹੈ, ਜਦੋਂ ਉਹ ਹਿਰਸ ਤੋਂ, ਲਾਲਚ ਤੋਂ, ਦੁਨਿਆਵੀ ਲਾਲਚਾਂ ਤੋਂ ਉੱਪਰ ਉੱਠ ਜਾਂਦਾ ਹੈ, ਤਾਂ ਆਪਣੇ ਧਰਮ ਬਾਰੇ, ਆਪਣੀ ਕੌਮ ਬਾਰੇ, ਆਪਣੀ ਸੱਭਿਅਤਾ ਬਾਰੇ, ਆਪਣੀ ਨਸਲ ਬਾਰੇ ਬਹੁਤ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰਦਾ। ਉਹਨੂੰ ਲੱਗਦਾ ਵੀ ਆਸੇ ਪਾਸੇ ਜਿਹੜਾ ਮਾਹੌਲ ਹੈ, ਆਸੇ ਪਾਸੇ ਮਾਹੌਲ ਕਿਸ ਤਰ੍ਹਾਂ ਹੁੰਦਾ, ਉਹ ਸਰਕਾਰੀ ਹੁੰਦਾ, ਤੁਹਾਡੇ ਪਿੰਡ ਤੋਂ ਲੈ ਕੇ ਪਿੰਡ ਦਾ ਨੰਬਰਦਾਰ, ਚੌਂਕੀਦਾਰ, ਇਹ ਸਰਕਾਰ ਦੇ ਪ੍ਰਤੀਨਿਧ ਹੁੰਦੇ ਨੇ। ਉਹ ਪਿੰਡ ਦੀ ਸਾਰੀ ਸੂਚਨਾ ਸਰਕਾਰ ਤੱਕ ਪਹੁੰਚਾਉਂਦੇ ਨੇ, ਗਾਂ ਪੁਲਿਸ ਹੈ। ਤਾਂ ਜਦੋਂ ਉਸਨੂੰ ਲੱਗਦਾ ਹੈ ਕਿ ਸਾਡਾ ਐਜ਼ ਏ ਸਿੱਖ ਹੋਣ ਦੇ ਨਾਤੇ ਸਾਹ ਘੁੱਟ ਰਿਹਾ ਸਾਡਾ, ਸੋ ਸਾਹ ਘੁੱਟਣਾ ਮਤਲਬ ਤੁਹਾਡੇ ਗਲ 'ਚ ਅੰਗੂਠਾ ਦੇਣਾ ਨਹੀਂ ਹੁੰਦਾ। ਅੰਗੂਠਾ ਸਰਕਾਰਾਂ ਉਦੋਂ ਦਿੰਦੀਆਂ ਜਦੋਂ ਉਹਨਾਂ ਨੂੰ ਲੱਗੇ ਕਿ ਪਾਣੀ ਜਿਹੜਾ ਉਹ ਡੁੱਲ ਰਿਹਾ ਬਾਹਰ, ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਰਿਹਾ। ਜਦੋਂ 1539 ਦੇ ਵਿੱਚ ਬਾਬਰ ਹਿੰਦੁਸਤਾਨ ਉਦੋਂ ਹਮਲਾ ਕਰਦਾ, ਜਦੋਂ ਲੋਧੀ ਖਾਨਦਾਨ ਕਾਬਜ਼ ਸੀ ਅਫਗਾਨੀ ਮੁਗਲ ਤੋਂ, ਉਹਨਾਂ ਦੋਨਾਂ ਦਾ ਟਕਰਾਅ ਹੁੰਦਾ ਸੈਦਪੁਰ ਦੇ ਵਿੱਚ, ਏਮਨਾਬਾਦ। ਉਸ ਟਕਰਾਓ ਬਾਰੇ ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸ਼ਬਦ ਇਲਾਹੀ ਰੂਪ ਦੇ ਵਿੱਚ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹੁਣ ਜੇ ਮੈਂ ਤੁਹਾਨੂੰ ਦੱਸਾਂ ਵੀ ਸਾਡੇ ਬਹੁਤ ਘੱਟ ਲੇਖਕਾਂ ਨੇ, ਵਿਚਾਰਕਾਂ ਨੇ, ਕਥਾਕਾਰਾਂ ਨੇ, ਸਾਡੇ ਵਿਦਵਾਨਾਂ ਨੇ, ਬਿਰਤਾਂਤਕਾਰਾਂ ਨੇ ਜੋ ਨੈਰੇਟਿਵ ਰਚਦੇ ਨੇ, ਉਹਨਾਂ ਨੇ ਉਸ ਨਸਲ ਕੁਸ਼ੀ ਨੂੰ ਬਹੁਤ ਘੱਟ ਛੂਹਿਆ। ਜਾਂ ਉਹਨਾਂ ਨੂੰ ਅਹਿਸਾਸ ਨਹੀਂ, ਜਾਂ ਉਹਨਾਂ ਨੂੰ ਪਤਾ ਨਹੀਂ, ਜਾਂ ਉਹਨਾਂ ਨੂੰ ਗਿਆਨ ਨਹੀਂ, ਜਾਂ ਉਹਨਾਂ ਨੇ ਗੰਭੀਰਤਾ ਨਾਲ ਮੁਤਾਲਿਆ ਨਹੀਂ ਕੀਤਾ। ਇੱਕ ਨਸਲ ਕੁਸ਼ੀ ਉਦੋਂ ਵਾਪਰਦੀ ਹੈ ਜਿਹਦੀ ਵਿਟਨੈਸ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੱਸਦੇ ਨੇ, ਅਤੇ ਉਸ ਨਸਲ ਕੁਸ਼ੀ ਨੂੰ ਆਪਣੇ ਲਫਜ਼ਾਂ ਵਿੱਚ, ਇਲਾਹੀ ਰੂਪ ਦੇ ਵਿੱਚ, ਗੁਰਬਾਣੀ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਆ। ਹੁਣ ਜੇ ਅਸੀਂ ਉਹਨਾਂ ਚਾਰ ਸ਼ਬਦਾਂ ਨੂੰ ਪੜ੍ਹੀਏ, ਤੁਸੀਂ ਪੜ੍ਹੇ ਹੋਣਗੇ, ਨਹੀਂ ਪੜ੍ਹੇ ਤੁਸੀਂ ਪੜ੍ਹ ਲਿਓ ਦੁਬਾਰਾ। ਬਾਬਰ ਬਾਣੀ ਦੇ ਨਾਮ ਨਾਲ ਮਸ਼ਹੂਰ ਨੇ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜ਼ੋਰੀ ਮੰਗਾ ਦਾਨ ਵੇ ਲਾ ਲਓ। ਉਸ ਨਸਲ ਕੁਸ਼ੀ ਦੇ ਵਿੱਚ ਜੋ ਲਫ਼ਜ਼ ਗੁਰੂ ਸਾਹਿਬ ਨੇ ਵਰਤੇ ਨੇ ਉਹ ਬਹੁਤ ਭਿਆਨਕ ਨੇ, ਪਰ ਬੜੇ ਸਹਿਜ ਨਾਲ ਉਚਾਰੇ ਹੋਏ ਨੇ ਗੁਰੂ ਸਾਹਿਬ ਨੇ, ਪਰ ਉਹਨਾਂ ਦਾ ਅੰਤਰੀਵ ਭਾਵ ਬਹੁਤ ਭਿਆਨਕ ਹੈ। ਬਿਲਕੁਲ ਉਸੇ ਤਰ੍ਹਾਂ ਦੇ 1539 ਵਾਲਾ, ਉਸ ਸਮੇਂ ਦੇ ਦੌਰਾਨ ਜੋ ਨਸਲ ਕੁਸ਼ੀ ਬਾਬਰ ਦੀਆਂ ਫੌਜਾਂ ਵਿੱਚ ਅਤੇ ਦਿੱਲੀ ਦੇ ਲੋਧੀ ਖਾਨਦਾਨ ਦੇ ਵਿੱਚ ਜੋ ਜੰਗ ਹੋਇਆ, ਜੋ ਘਮਸਾਨ ਦਾ ਜੰਗ ਹੋਇਆ, ਬਿਲਕੁਲ ਇਸੇ ਤਰ੍ਹਾਂ ਹੀ 1984 ਵਿੱਚ ਹੋਇਆ। ਉਸ ਤੋਂ ਪਹਿਲਾਂ 1947 ਵਿੱਚ ਹੋਇਆ, ਉਸ ਤੋਂ ਪਹਿਲਾਂ ਚੰਗੇਜ਼ ਖਾਨ ਨੇ ਹਮਲੇ ਕੀਤੇ, ਰੋਮਨਸ ਦਾ ਤੁਰਕਾਂ ਦੇ ਨਾਲ ਹੋਇਆ, ਮਿਡਲ ਈਸਟ ਦੇ ਵਿੱਚ ਉਹ ਟਕਰਾਓ ਹੋਇਆ। 1947 ਦੇ ਵਿੱਚ ਲੱਖਾਂ ਸਿੱਖ ਮਾਰੇ ਗਏ, ਪੰਜਾਬੀ ਵੀ ਮਾਰੇ ਗਏ, ਬਹੁਤਾ ਨੁਕਸਾਨ ਸਾਡਾ ਸਿੱਖਾਂ ਦਾ ਹੋਇਆ। 1955 ਦੇ ਵਿੱਚ ਭਾਰਤੀ ਹਕੂਮਤ ਨੇ ਫਿਰ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ। ਹੁਣ ਤੁਹਾਡੇ ਵਿੱਚੋਂ ਬਹੁਤੇ ਨੇ ਜਿਹੜੇ 84 ਤੋਂ ਬਾਅਦ ਪੈਦਾ ਹੋਏ ਨੇ, ਅਸੀਂ ਉੱਥੇ ਹਾਂ ਜਿੱਥੋਂ ਅਸੀਂ 84 ਨੂੰ ਵਾਪਰਦਿਆਂ ਆਪ ਵੇਖਿਆ, ਆਪ ਹੰਢਾਇਆ, ਅਸੀਂ ਆਪ ਜੇਲ੍ਹਾਂ ਕੱਟੀਆਂ ਹੋਈਆਂ ਨੇ ਅਸੀਂ। ਸੋ ਸਾਨੂੰ ਉਸ ਜ਼ੁਲਮ ਦਾ ਅੰਦਾਜ਼ਾ ਇਸ ਕਰਕੇ ਹੈ ਕਿ ਅਸੀਂ ਉਹ ਆਪਣੇ ਪਿੰਡੇ 'ਤੇ ਹੰਢਾਇਆ ਹੋਇਆ। ਸੋ ਅਸੀਂ ਉਸ ਦੀ ਵਿਆਖਿਆ ਲੇਖਕਾਂ ਨਾਲੋਂ ਜ਼ਿਆਦਾ ਵਧੀਆ ਢੰਗ ਨਾਲ ਕਰ ਸਕਦੇ ਹਾਂ, ਕਿਉਂਕਿ ਅਸੀਂ ਉਹ ਆਪ ਹੰਢਾਇਆ ਹੋਇਆ। ਅਤੇ ਜਿਹੜੇ ਸ਼ਹੀਦ ਨੇ, ਜਦੋਂ ਅਜਿਹਾ ਜ਼ੁਲਮ ਹੁੰਦਾ ਤੱਕਦੇ ਨੇ, ਵੇਖਦੇ ਨੇ,
2: ਹੰਡਾਉਂਦੇ ਵੀ ਨੇ ਮਾਨਸਿਕ ਰੂਪ ਦੇ ਵਿੱਚ ਵੀ ਸਰੀਰਕ ਰੂਪ ਦੇ ਵਿੱਚ ਵੀ ਤਾਂ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਜਦੋਂ ਉਹਨਾਂ ਦੀ ਸੀਮਾ ਤੋਂ ਉਹ ਜ਼ੁਲਮ ਅੱਗੇ ਵੱਧ ਜਾਂਦਾ ਤਾਂ ਫਿਰ ਉਹ ਆਪਣੀ ਮਰਜ਼ੀ ਨਾਲ ਕੋਈ ਰਸਤਾ ਚੁਣ ਲੈਂਦੇ ਨੇ ਤਾਂ ਫਿਰ ਉਹ ਹਕੂਮਤ ਦੀ ਛਾਤੀ ਨਾਲ ਟਕਰਾਉਂਦੇ ਨੇ ਅਤੇ ਕੁਦਰਤੀ ਹੈ ਕਿ ਸਰਕਾਰਾਂ ਕੋਲ ਤਾਕਤ ਜ਼ਿਆਦਾ ਹੁੰਦੀ ਹੈ ਪਰ ਉਹ ਮੌਤ ਤੋਂ ਨਹੀਂ ਡਰਦੇ ਅਖੀਰ ਆਪਣੇ ਆਪ ਨੂੰ ਸ਼ਹਾਦਤ ਵਾਸਤੇ ਤਿਆਰ ਕਰਕੇ ਸ਼ਹੀਦ ਹੋ ਜਾਂਦੇ ਨੇ ਇਹਨਾਂ ਨੂੰ ਕਹਿੰਦੇ ਅਸੀਂ ਸ਼ਹੀਦ ਜੇ ਤੁਸੀਂ ਇਤਿਹਾਸ ਵਿੱਚ ਜਾਣਾ ਹੋਏ ਤਾਂ ਪਹਿਲੀ ਸ਼ਹਾਦਤ ਗੁਰੂ ਅਰਜਨ ਪਾਤਸ਼ਾਹ ਦੀ ਹੈ ਪੰਜਵੇਂ ਪਾਤਸ਼ਾਹ ਸ਼ਹੀਦ ਹੋਏ ਉਹਨਾਂ ਨੇ ਸਾਨੂੰ ਦੱਸਿਆ ਵੀ ਸ਼ਹਾਦਤ ਕੀ ਹੁੰਦੀ ਹੈ ਜਦੋਂ ਤੱਤਾ ਰੇਤਾ ਅਤੇ ਤੱਤੀ ਤਵੀ ਦੇ ਉੱਤੇ ਉਹ ਬੈਠੇ ਹੋਏ ਸੀ ਉਹ ਸ਼ਹਾਦਤ ਦਾ ਇੱਕ ਬਹੁਤ ਮਰਮ ਦ੍ਰਿਸ਼ ਅਤੇ ਗੁਰੂ ਅਰਜਨ ਪਾਤਸ਼ਾਹ ਤੋਂ ਬਾਅਦ ਨੌਵੇਂ ਪਾਤਸ਼ਾਹ ਸ਼ਹੀਦ ਹੁੰਦੇ ਨੇ ਦਿੱਲੀ ਦੇ ਵਿੱਚ ਜੇ ਤੁਸੀਂ ਬਰੀਕੀ ਨਾਲ ਸ਼ਹਾਦਤ ਦੇ ਉਸ ਦ੍ਰਿਸ਼ ਨੂੰ ਪੜ੍ਹੋ ਆਪ ਜਦ ਤੱਕ ਤੁਸੀਂ ਪੜ੍ਹਦੇ ਨਹੀਂ ਸੁਣਨ ਦੇ ਨਾਲ ਕਈ ਵਾਰੀ ਉਹ ਚੀਜ਼ ਤੁਹਾਡੇ 'ਤੇ ਘੱਟ ਅਸਰ ਕਰਦੀ ਆ ਪੜ੍ਹੋਗੇ ਤਾਂ ਦੋ ਵਾਰੀ ਅਸਰ ਕਰਕੇ ਇੱਕ ਪੜ੍ਹਦੇ ਹਾਂ ਅਤੇ ਇੱਕ ਉਸ ਪੜ੍ਹਾਈ ਰਾਹੀਂ ਆਪਣੇ ਮਨ 'ਚ ਜਾਂਦੇ ਆ ਕਿ ਉਹ ਸ਼ਹਾਦਤ ਦਾ ਦ੍ਰਿਸ਼ ਕਿੱਦਾਂ ਦਾ ਸੀ ਉਸ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਸਿੱਖ ਸਨ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਉਹ ਸ਼ਹੀਦ ਹੋਏ ਉਹਨਾਂ ਦੇ ਸਾਹਮਣੇ ਸ਼ਹੀਦ ਹੋਏ ਤਾਂ ਫਿਰ ਸਭ ਤੋਂ ਵੱਡੀ ਉਦਾਹਰਨ ਚਾਰ ਸਾਹਿਬਜ਼ਾਦੇ ਸਾਡੇ ਲਈ ਸਾਰਾ ਸਾਡਾ ਇਤਿਹਾਸ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ ਇਹ ਕਿਉਂ ਭਰਿਆ ਹੋਇਆ ਇਸ ਕਰਕੇ ਭਰਿਆ ਹੋਇਆ ਹੈ ਕਿ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਜਦੋਂ ਖਾਲਸਾ ਸਾਜਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਗਰੀਬ ਅਤੇ ਮਜ਼ਲੂਮ ਦੀ ਰੱਖਿਆ ਅਤੇ ਆਪਣੀ ਸਵੈ ਰੱਖਿਆ ਵਾਸਤੇ ਆਪਣੀ ਸਿਵਿਲਾਈਜੇਸ਼ਨ ਦੀ ਰੱਖਿਆ ਵਾਸਤੇ ਸਿੱਖ ਧਰਮ ਦੀ ਰੱਖਿਆ ਵਾਸਤੇ ਸਿੱਖ ਨੂੰ ਹਰ ਵੇਲੇ ਤਿਆਰ ਬਰ ਤਿਆਰ ਭਾਵੇਂ ਉਹ ਬੀਬੀ ਹੈ ਭਾਵੇਂ ਕੋਈ ਲੜਕੀ ਹੈ ਭਾਵੇਂ ਕੋਈ ਨੌਜਵਾਨ ਹੈ ਭਾਵੇਂ ਬਜ਼ੁਰਗ ਹੈ ਉਹਨੇ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਭਾਵ ਪੰਜਾਂ ਕਕਾਰਾਂ ਦਾ ਧਾਰ ਨਹੀਂ ਹੋਣਾ ਹੁਣ ਗੁਰੂ ਸਾਹਿਬ ਨੇ ਤਾਂ ਹੁਕਮ ਕਰ ਦਿੱਤੇ ਉਸ ਨੂੰ ਮੰਨਣਾ ਨਾ ਮੰਨਣਾ ਤੁਹਾਡੇ ਆਪਣੇ ਉੱਤੇ ਆ ਫਿਰ ਤੁਸੀਂ ਉਸ ਹੁਕਮ ਨੂੰ ਮੰਨ ਕੇ ਆਪਣੇ ਆਪ ਨੂੰ ਸੁਰਖਰੂ ਕਰਕੇ ਇਸ ਦੁਨੀਆਂ ਤੋਂ ਜਾਂਦੇ ਅਤੇ ਅਸੀਂ ਉਹਨਾਂ ਚਾਰ ਸਾਹਿਬਜ਼ਾਦਿਆਂ ਦੇ ਰੂਪ ਦੇ ਵਿੱਚ ਜਿਹੜੇ ਆਉਣ ਵਾਲੇ ਸ਼ਹੀਦ ਨੇ ਜਦੋਂ ਅਸੀਂ ਅਰਦਾਸ ਦੇ ਵਿੱਚ ਜ਼ਿਕਰ ਕਰਦੇ ਹਾਂ ਕਿ ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਦੇ ਨਾਮ ਨਾਲ ਆਓ ਉਸ ਅਕਾਲ ਪੁਰਖ ਨੂੰ ਯਾਦ ਕਰੀਏ ਫਿਰ ਅਸੀਂ ਵਾਹਿਗੁਰੂ ਉਚਾਰਦੇ ਹਾਂ ਸੋ ਜੇ ਮੈਂ ਅਸਲੀ ਟੁੱਟੇ ਆਵਾਂ ਅੱਜ ਇੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਇੱਥੇ ਫਰੀਮਾਂਟ ਗੁਰਦੁਆਰੇ ਦੇ ਵਿੱਚ ਵੀ ਇੱਥੇ ਸੰਗਤ ਦੇ ਵਿੱਚ ਵੀ ਜਿੱਥੇ ਕਿਤੇ ਵੀ 1 ਲੱਖ ਸਿੱਖ ਜਾਂ 1,000 ਸਿੱਖ ਇਕੱਠਾ ਹੁੰਦਾ ਹੈ ਕਿਤੇ ਵੀ ਉਸਦੇ ਵਿੱਚੋਂ 98% ਸਿੱਖਾਂ ਨੇ ਖਾਲਿਸਤਾਨ ਦੇ ਉੱਤੇ ਸ਼ਰਨ ਲਈ ਹੋਈ ਹੈ ਅਮਰੀਕਾ ਦੇ ਵਿੱਚ ਅੱਜ ਅਮਰੀਕਾ ਉਹਨਾਂ ਨਕਲੀ ਸ਼ਰਨਾਰਥੀ ਕਲੇਮਾਂ ਨੂੰ ਰੱਦ ਕਿਉਂ ਕਰ ਰਿਹਾ ਕਿਉਂਕਿ ਉਸ ਦੇ ਵਿੱਚ ਪਖੰਡ ਝੂਠ ਫਰੇਬ ਆ ਗਿਆ ਸੀ ਬਹੁਤ ਜ਼ਿਆਦਾ ਅਮਰੀਕਾ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਲੋਕ ਆਰਥਿਕ ਫਾਇਦੇ ਦੇ ਲਈ ਖਾਲਿਸਤਾਨ ਦੇ ਨਾਮ ਉੱਤੇ ਸ਼ਰਨ ਹਾਸਲ ਕਰ ਰਹੇ ਨੇ ਸ਼ਰਮ ਦੀ ਗੱਲ ਹੈ ਬਹੁਤ 2 ਲੱਖ ਸ਼ਹੀਦੀਆਂ ਹੋਈਆਂ ਨੇ ਪਿਛਲੇ 50 ਸਾਲ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਉਹਨਾਂ ਨੂੰ ਰੋਟੀ ਖਵਾਉਣ ਵਾਲਿਆਂ ਦੇ ਵਿੱਚੋਂ ਤਾਂ ਕੋਈ ਸ਼ਰਨ ਲੈ ਜੇ ਤਾਂ ਲੈ ਜੇ ਕੋਈ ਬੰਦਾ ਫਰੇਬ ਕਰਕੇ ਝੂਠ ਬੋਲ ਕੇ ਖਾਲਿਸਤਾਨੀ ਬਣ ਕੇ ਖਾਲਿਸਤਾਨ ਦੇ ਉੱਤੇ ਸ਼ਰਨ ਲੈ ਜੇ ਇਹ ਸ਼ਰਮ ਦੀ ਗੱਲ ਨਹੀਂ ਫਿਰ ਅਸੀਂ ਕਹਿੰਦੇ ਅਸੀਂ ਸਿੱਖ ਹੁੰਦੇ ਹਾਂ ਫਿਰ ਅਸੀਂ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਹੱਥ ਖੜਾ ਕਰਕੇ ਕਹਿੰਦੇ ਹਾਂ ਮੈਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝ ਕੇ ਸਹੁੰ ਖਾਂਦਾ ਹਾਂ ਉਹ ਯਾਰੋ ਸਾਨੂੰ ਸੋਚਣਾ ਚਾਹੀਦਾ ਖਾਲਿਸਤਾਨ ਦੇ ਉੱਤੇ ਲੋਕਾਂ ਨੇ ਸ਼ਹੀਦੀਆਂ ਹਾਸਲ ਕੀਤੀਆਂ ਹੋਈਆਂ ਨੇ ਅਸੀਂ ਕੀ ਕਰ ਰਹੇ ਹਾਂ ਫਿਰ ਅਸੀਂ ਅਮਰੀਕਾ ਸਰਕਾਰ ਨੂੰ ਦੋਸ਼ੀ ਕਰਾਰ ਦੇਈ ਜਾਂਦੇ ਹਾਂ ਫਿਰ ਕਹਿੰਦੇ ਅਮਰੀਕਾ ਸਰਕਾਰ ਸਾਨੂੰ ਫੜੇ ਨਾ ਇਸ ਦੇ ਵਿੱਚ ਚੰਗੇ ਵੀ ਰਗੜੇ ਜਾਣਗੇ ਇਸ ਦੇ ਵਿੱਚ ਮਾੜੇ ਵੀ ਰਗੜੇ ਜਾਣਗੇ ਪਰ ਅਸੀਂ ਅੱਜ ਉਹਨਾਂ ਅਸਲੀ ਸ਼ਹੀਦਾਂ ਦਾ ਜ਼ਿਕਰ ਕਰਨਾ ਹੈ ਜਿਨ੍ਹਾਂ ਦੇ ਨਾਂ ਦੇ ਉੱਤੇ ਅਸੀਂ ਪੱਕੇ ਹੋਏ ਹੋਏ ਹਾਂ ਅਸੀਂ ਵੀ ਪੱਕੇ ਹੋਏ ਹੋਏ ਹਾਂ ਸਾਨੂੰ ਸਚਿਆਰ ਸਿੱਖ ਬਣਨ ਵੱਲ ਸੋਚਣਾ ਚਾਹੀਦਾ ਹੈ ਪਿੱਛੇ ਜੋ ਹੋ ਗਿਆ ਬੀਤ ਗਿਆ ਇਤਿਹਾਸ ਬਣ ਗਿਆ ਪਰ ਜੇ ਅਸੀਂ ਆਪਣੀਆਂ ਜੜ੍ਹਾਂ ਨੂੰ ਭੁੱਲ ਗਏ जे असीं अपने उस सुचे इतिहास नूं भुल गए, जे असीं इस सारी लोकाई नूं अपना आने वाली जनरेशनां नूं उन्हां शहीदां बारे ना दस्या ना समझाया कि उन्हां दा निशाना की सी, असीं कख नहीं रहना साडा, असीं इस अमरीकी भीड़ दे विच गुआच जाना। तीजी पीढ़ी ते आके लोग गुआच जांदे ने क्योंकि वह अपने इतिहास नूं अपने विरसे नूं अपनी जड़ नूं भुल जांदे ने, तो सिर्फ भीड़ रह जांदे ने, लाशां तुरदियां फिरदियां। असीं उह नहीं बनना चाहुंदे क्योंकि असी इस जहान तो वारी वारी सब ने चले जाना, इतों किसे नहीं बैठ रहना, इतने प्रौने हैं इतने। आओ आपां उन्हां शहीदां नूं याद करिए। उन्हां शहीदां दे विचों एक सी भाई बलजीत सिंह बब्बर, डेरा बाबा नानक रत्तड़ छत्तड़ तो 6.5 फुट लम्मा कद पर जज्बे का सूरमा, एक हथ सी सिर्फ उसका पर बहादुर इन्ना सी कि अपनियां बाहां विच दो बंदियां नूं कुट के मार दिंदा सी। इह जज्बा कित्थों आउंदा है? इह जज्बा आउंदा गुरु दे प्यार दे विचों, पंजवें पातशाह ते नवें पातशाह ते साहिबजादां दी शहादत नूं याद करदे हां, जज्बा आउंदा है, उह ताकत आउंदी है। जदों तुसीं उस अकाल पुरख दा आसरा लैके कोई काम करदे हो तां अकाल पुरख दा पैरा हो जांदा, शहीदां दा पैरा हो जांदा। तां उसने जिहड़ी अपनी ओ जाब करदा सी ओह वी छड्डी, सिंघां दे नाल मिलके ओह कारनामे कर विखाए जिहड़े दो हत्थां वाले वी नहीं कर सकदे, जिहड़े चार हत्थां वाले दसां वीहां हत्थां वाले वी नहीं कर सकदे, भाव जिन्हां कोल बहुत साथी हुंदे ने ओह वी नहीं कर सकदे। पंजाब दे विच बहुत हैंकड़ भरिया एक पुलिस अफसर हुंदा सी गब्बर सिंह, जिहदा असल नां सी हरजीत सिंह। ओह इन्ना जुल्म करदा सी, जदों उसनूं पता लगा कि बलजीत सिंह उरी चंडीगढ़ दे विच ने, वह अपनी फोर्स लैके उत्थे पहुंचा, कहिंदा मैं मार के लियावांगा उन्हूं। तां फिर जदों उपर उन्हूं गिरफ्तार करन दे लई चढ़िया, बाहरों ने ऐलान किया भई आ जाओ मैं आ गया, मेरा नाम गब्बर सिंह, याद जानते हो ना तुसीं। तां फिर जदों उत्तों फायर होया तां सीधा हरजीत सिंह दी छाती च वजा जाके, वह कहिंदे आ जा पहिलां तू ही आ, तेरे कोल ही गिरफ्तारी करवाने असीं। एडे एडे वड्डे, इह सब तो वड्डा कारनामा सी उसदा। सो बलजीत सिंह बब्बर नूं ते दूजे समुचे शहीदां नूं याद करदे हां, असी ये अरदास करदे हां सच्चे पातशाह दे अगे कि आखिर उन्हां दी शहीदियां क्यों होईयां? आजादी वास्ते, सिंपल जिहा जवाब है। खालिस्तान वास्ते, खालिस्तान क्यों? क्योंकि गुरु साहब का हुक्म है राज करेगा खालसा, की रहे ना कोई। वो असी ये भुल पता नहीं क्यों जाने, बहुत सारे दुनिया कहती है वह इत्थे खालिस्तान की गल नहीं हो सकती, मैं लानत भेजदा जे सिखां जिहड़े कहिंदे खालिस्तान की गल नहीं हो सकती, जिहड़े ये कहिंदे आ कि हरिमंदर साहब तो हैगा अकाल तख्त है नहीं, साडे कोल मीरी पीरी का सिद्धांत है, कोई सिख ये चैलेंज करे कि गुरु साहब ने उस मीरी पीरी का सिद्धांत सानू नहीं दिता, तो उस दे विचों निकलिया हलेमी राज, राज करेगा खालसा, तो उस दे विचों निकलिया खालिस्तान। आओ आप गज के अज भाई बलजीत सिंह दे नाम ते, समूह शहीदां दे नाम दे उते ए आवाज बुलंद करिए, खालिस्तान खालिस्तान खालिस्तान, तुहाडी तां आवाज नहीं निकलदी, खालिस्तान खालिस्तान। वाहिगुरु जी का खालसा, वाहिगुरु जी की फतेह।
1: वाहिगुरु जी का खालसा, वाहिगुरु जी की फतेह। ए सन साडे बड़े सत्कारयोग भाई बलविंदर पाल सिंह जी खालसा, उन्हां दा धन्नवाद। आपां कई रोज तो ACLU फाउंडेशन बारे गल कर रहे सी, साडे पास उन्हां दे जो मेन बंदे ने नील सानी ते बॉब ते भाई राम सिंह जी ते होर दो तीन जणे दा मैनूं नाम नहीं पता, वह साडे पास पहुँच चुके ने। मैं थोड़ा जिहा आप जी नूं इस संस्था बारे दस दवां, जो लिविंगस्टन कृपान केस नूं याद करते हुए अज अपने गुरु साहब विखे फंड रेज किया जा रहा है, ये की केस बनिया किमें बनिया, इस विच विस्तार विच पहला सब तो पहला आप जी नूं राम सिंह अंकल जी दसणगे। थोड़ा जिहा मैं दस दिना, ये 1994-95 की गल है जब बच्चों नूं कृपान पाउण तों रोकिया गया। सो ACLU फाउंडेशन साडे हक विच खड़ी हुई, ACLU फाउंडेशन साडे हक विच खड़ी हुई ते उन्होंने फ्री ऑफ कॉस्ट कृपान पाउण दा अधिकार सानू दवाया। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਸੰਸਥਾ ਲਈ ਆਪਣੀ ਮਾਲੀ ਸਹਾਇਤਾ ਦੇ ਵਿੱਚ ਜ਼ਰੂਰ ਯੋਗਦਾਨ ਪਾਈਏ। ਉਹ ਟਾਈਮ ਕੀ ਬਣਿਆ ਹੋਵੇਗਾ ਕਿ ਇੱਕ ਪੰਜ ਕਕਾਰਾਂ ਵਾਲੇ ਬੰਦੇ ਨੂੰ ਜਿਹਨੂੰ ਕਿਰਪਾਨ ਪਹਿਨਣ ਤੋਂ ਰੋਕਿਆ ਜਾ ਰਿਹਾ ਹੋਵੇ, ਇਹ ਸੰਸਥਾ ਸਾਡੇ ਲਈ ਉੱਭਰ ਕੇ ਆਈ, ਸਾਡੇ ਕੇਸ ਲੜੇ, 97 ਤੱਕ ਇਸ ਤਰ੍ਹਾਂ ਹੀ ਕੇਸ ਚੱਲਦੇ ਰਹੇ ਸਾਡੇ ਬੱਚਿਆਂ ਨੂੰ, ਹੁਣ ਤੱਕ ਵੀ ਸਾਡੇ ਬੱਚੇ ਬੁਲੀ ਹੁੰਦੇ ਨੇ ਕਿਰਪਾਨ ਪਿੱਛੇ ਜਾਂ ਕੇਸਾਂ ਪਿੱਛੇ। ਇਹੋ ਜਿਹੀਆਂ ਸੰਸਥਾਵਾਂ ਦੀ ਸਾਨੂੰ ਦਿਲੋਂ ਸਤਿਕਾਰ ਹੈ ਜੋ ਸਾਡੇ ਲਈ ਸਭ ਤੋਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ, ਅਤੇ ਸਾਡਾ ਵੀ ਮਨ ਵਿੱਚ ਆਉਂਦਾ ਹੈ ਕਿ ਅਸੀਂ ਆਪਣੇ ਦਸਵੰਧ ਵਿੱਚੋਂ ਇਹਨਾਂ ਸੰਸਥਾਵਾਂ ਦਾ ਮਾਣ ਕਰੀਏ ਜੋ ਆਪਣਾ ਮਾਣ ਰੱਖ ਕੇ ਗੁਰੂ ਘਰਾਂ ਦੇ ਵਿੱਚ ਇੱਕ ਮਾਣ ਪ੍ਰਾਪਤ ਕਰਨ ਲਈ ਆਉਂਦੀਆਂ ਨੇ। ਸਾਡਾ ਵੀ ਫਰਜ਼ ਬਣਦਾ ਅਸੀਂ ਇਸ ਦਸਵੰਧ ਵਿੱਚੋਂ ਇਹਨਾਂ ਦਾ ਜ਼ਰੂਰ ਮਾਣ ਕਰੀਏ। ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਬੜੇ ਹੀ ਸਤਿਕਾਰਯੋਗ ਜਿਨ੍ਹਾਂ ਦਾ ਅਹਿਮ ਰੋਲ ਰਿਹਾ ਹੈ, ਭਾਈ ਰਾਮ ਸਿੰਘ ਜੀ ਕੇ ਕਮ ਔਨ ਦਾ ਸਟੇਜ, ਸਾਰਾ ਇਸ ਬਾਰੇ ਦੱਸਣ, ਉਸ ਤੋਂ ਉਪਰੰਤ ਜੋ ਵੀ ਉਹਨਾਂ ਦੇ ਬਾਅਦ 'ਚ ਸਾਡੇ ਪਾਸ ਨੀਲ ਸਾਨੀ ਜੀ ਨੇ, ਉਹ ਆਪ ਸੰਗਤਾਂ ਦਰਸ਼ਨ ਕਰਨਗੇ। ਬੇਨਤੀ ਕਰਾਂ ਕਿ ਕੋਈ ਵੀ ਸੰਗਤ ਮੈਂਬਰ ਉੱਠ ਕੇ ਨਾ ਜਾਵੇ, ਇਹ ਆਪ ਜੀ ਨੂੰ ਤਾਂ ਹੀ ਪਤਾ ਲੱਗੇਗਾ ਕਿ ਇਹ ਕੇਸ ਕੀ ਸੀ ਅਤੇ ਕਿਵੇਂ ਇਸ ਬਾਰੇ ਕਿਹਦਾ ਕਿਹਦਾ ਅਹਿਮ ਰੋਲ ਰਿਹਾ। ਜੇ ਆਪ ਵਿਚਾਲਿਓਂ ਉੱਠ ਕੇ ਜਾਂਦੇ ਹੋ, ਬਾਹਰ ਜਾ ਕੇ ਗੱਲਾਂ ਕਰਦੇ ਹੋ, ਉਹ ਦੂਜੇ ਬੰਦੇ ਡਿਸਰਿਸਪੈਕਟ ਹੁੰਦੀ ਹੈ। ਪਲੀਜ਼ ਥੋੜ੍ਹਾ ਧਿਆਨ ਨਾਲ ਸੁਣਿਓ। ਆਓ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਾਡੇ ਬੜੇ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਨੂੰ ਅਤੇ ਸਟੇਜ 'ਤੇ ਆਉਣ, ਇਸ ਬਾਰੇ ਥੋੜ੍ਹਾ ਜਿਹਾ ਦੱਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪਰਮ ਸਤਿਕਾਰ ਜੋ ਗੁਰੂ ਦੀ ਸਾਜੀ ਮਾਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸਬਜੈਕਟ ਬਾਰੇ, ਜਿਸ ਵਿਸ਼ੇ 'ਤੇ ਆਪਾਂ ਗੱਲ ਕਰਨੀ, ਉਹ ਬਹੁਤ ਸਾਰਿਆਂ ਲਈ ਸਾਡੇ ਲਈ ਜ਼ਰੂਰੀ ਹੈ। ਸਾਨੂੰ ਪਤਾ ਸਾਡਾ ਇਤਿਹਾਸ ਅਸੀਂ ਜਾਣਦੇ ਹਾਂ ਵੀ ਜਦੋਂ ਵੀ ਸਾਨੂੰ ਕੋਈ ਪ੍ਰੋਬਲਮ ਆਈ, ਚਾਹੇ ਉਹ ਕਕਾਰਾਂ ਦੀ ਹੋਵੇ, ਚਾਹੇ ਸਿੱਖ ਧਰਮ ਦੀ ਹੋਵੇ, ਸੋ ਚਾਹੇ ਸਿੱਖ ਆਜ਼ਾਦੀ ਦੀ ਹੋਵੇ, ਸਾਨੂੰ ਹਮੇਸ਼ਾ ਜੱਦੋ ਜਹਿਦ ਕਰਨੀ ਪੈਂਦੀ ਹੈ। ਆਮ ਤੌਰ 'ਤੇ ਇੱਕ ਕਹਾਵਤ ਆ ਵੀ ਜਿੱਥੇ ਜਿੱਥੇ ਵੀ ਸਿੱਖ ਹੈਗੇ ਆ, ਉਹਨਾਂ ਨੂੰ ਆਪਣੀਆਂ ਲੜਾਈਆਂ ਆਪ ਲੜਨੀਆਂ ਪੈਣੀਆਂ। ਜੇ ਇੰਗਲੈਂਡ 'ਚ ਆ, ਉਹ ਇੰਗਲੈਂਡ ਵਾਲਿਆਂ ਨੂੰ ਲੜਨੀ ਪੈਣੀ ਹੈ, ਕੈਨੇਡਾ ਵਾਲਿਆਂ ਨੂੰ। ਇੱਕ ਦੀ ਲੜੀ 'ਤੇ ਸਾਰਿਆਂ ਦਾ ਕੰਮ ਜਿਹੜਾ ਉਹ ਸੂਤਰੀ ਹੋ ਜਾਣਾ। ਸੋ ਆਪਾਂ ਸਾਰਿਆਂ ਨੂੰ ਜੇ ਹਿਸਟਰੀ ਪਤਾ ਹੈ ਤਾਂ ਇੰਗਲੈਂਡ ਦੇ ਵਿੱਚ ਆਪਣੇ ਸਿੱਖਾਂ ਨੂੰ ਬਹੁਤ ਜੱਦੋ ਜਹਿਦ ਕਰਨੀ ਪਈ। ਕਿਰਪਾਨ ਦਾ ਕੇਸ ਕੈਨੇਡਾ 'ਚ ਵੀ ਹੋਇਆ, ਪਰ ਕੈਨੇਡਾ ਦੇ ਵਿੱਚ ਇਹ ਸੀਗਾ ਵੀ ਜਿਸ ਪਰਿਵਾਰ ਨੇ ਕੇਸ ਕੀਤਾ, ਉਹਨਾਂ ਦੇ ਬੱਚੇ ਦੂਜੇ ਸਕੂਲ 'ਚ ਜਾ ਸਕਦੇ ਸੀ। ਸਾਡੇ ਇਹ ਘਟਨਾ ਜਿਹੜੀ ਆ ਉਹ 94-95 ਦੇ ਵਿੱਚ ਵਰਤੀ, ਜਦੋਂ ਅਸੀਂ ਇੱਥੇ ਸੇਵਾ ਕਰ ਰਹੇ ਸੀ ਇਸ ਗੁਰਦੁਆਰਾ ਵਿੱਚ। ਸੋ ਐਕਚੁਅਲੀ ਘਟਨਾ ਜਿਹੜੀ ਲਿਵਿੰਗਸਟਨ 'ਚ ਹੋਈ, ਇੱਕ ਛੋਟਾ ਜਿਹਾ ਟਾਊਨ ਹੈਗਾ, ਤੁਸੀਂ ਸਾਰੇ ਜਾਣਦੇ ਹੋਣੇ ਇੱਥੇ। ਸੋ ਇਸ ਤਰ੍ਹਾਂ ਹੀ ਜਿੱਦਾਂ ਬਾਹਰੋਂ ਇੰਗਲੈਂਡ ਵਗੈਰਾ ਤੋਂ, ਕੈਨੇਡਾ ਤੋਂ ਆਉਂਦੇ ਹੈ, ਉਹ ਅੰਮ੍ਰਿਤ ਛਕਾਉਂਦੇ, ਉਹ ਤੋਂ ਬਾਅਦ ਜਿਹੜੇ ਔਫਕੋਰਸ ਜਿਹੜੇ ਬੱਚੇ ਆ ਉਹ ਕਿਰਪਾਨ ਪਾਉਂਦੇ ਆ। ਅਤੇ ਹੋਇਆ ਕੀ ਕਿ ਉੱਥੇ ਦਾ ਜਿਹੜਾ ਸਕੂਲ ਸੀ, ਮਿਡਲ ਸਕੂਲ, ਉਹਨੇ ਕਹਿਤਾ ਵੀ ਤੁਸੀਂ ਕਿਰਪਾਨ ਪਾ ਕੇ ਆ ਨਹੀਂ ਸਕਦੇ। ਸਾਡੇ ਲਈ ਪਹਿਲੀ ਚੀਜ਼ ਸੀ, ਸਾਡੇ ਲਈ ਪਹਿਲਾ ਇਹ ਚੈਲੇਂਜ ਸੀਗਾ। ਹੁਣ ਸਾਨੂੰ ਪਤਾ, ਜਦੋਂ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ, ਉਹਨਾਂ ਨੂੰ ਕਿਹਾ ਵੀ ਦੇਖੋ ਇਹ ਕੌਮੀ ਸਮੱਸਿਆ ਹੈ, ਇਹ ਨਾ ਲਿਵਿੰਗਸਟਨ ਦੀ ਹੈ, ਨਾ ਕਿਸੇ ਹੋਰ ਇਕੱਲੇ ਬੰਦੇ ਦੀ, ਇਹ ਸਾਰੀ ਕੌਮ ਦੀ ਹੈ। ਅਤੇ ਅਸੀਂ ਉਹਨਾਂ ਨੇ ਵਾਅਦਾ ਕੀਤਾ ਵੀ ਜੋ ਅਸੀਂ ਕਰ ਸਕਾਂਗੇ ਉਹ ਅਸੀਂ ਕਰਾਂਗੇ। ਗੁਰੂ ਮਹਾਰਾਜ ਦੀ ਮੈਂ ਤਾਂ ਕਹਿੰਦਾ ਬਖਸ਼ਿਸ਼ ਹੋਈ ਸਾਡੇ 'ਤੇ, ਉਹਨਾਂ ਨੇ ਸਾਨੂੰ ਇਹ ਉੱਦਮ ਬਖਸ਼ਿਆ। ਹੁਣ ਸਾਨੂੰ ਕੋਈ ਇਹ ਨਹੀਂ ਵੀ ਸਾਡੇ ਕੋਲ ਬੜੇ ਬਹੁਤ ਲੋਕ ਉੱਚੇ ਲੋਕ ਜਾਣਦੇ ਸੀ ਜਾਂ ਕੁਛ ਵੀ। ਸਾਡੇ ਇੱਕ ਮਿੱਤਰ ਆ, ਹੁਣੇ ਤੁਸੀਂ ਉਹਨਾਂ ਕੋਲੋਂ ਸੁਣੇਗੇ, ਉਹ ਸਾਡੇ 35-40 ਸਾਲ ਤੋਂ ਸਾਡੇ ਨਾਲ ਆ। ਉਹ ਇੱਥੇ ਦੇ ਵਸਨੀਕ ਆ, ਉਹ ਜਿਹੜਾ ਸਿਵਲ ਰਾਈਟਸ ਦੀ ਮੂਵਮੈਂਟ 'ਚ ਉਹ ਬਹੁਤ ਐਕਟਿਵ ਰਹੇ ਆ, ਅਤੇ ਉਹਨਾਂ ਨੂੰ ਹਿੰਦੁਸਤਾਨ ਦੀ ਹਿਸਟਰੀ ਵੀ ਪਤਾ ਹੈ। ਬੌਬ ਸਵੈਂਸਨ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਅੱਜ ਤੋਂ 30-40 ਸਾਲ ਪਹਿਲਾਂ ਤੋਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਆ। ਅਸੀਂ ਉਹਨਾਂ ਦੀ ਇੱਕ ਵੀ ਪੈਸੇ ਦੀ ਮਦਦ ਨਹੀਂ ਕੀਤੀ। ਉਹਨਾਂ ਦੇ ਨਾਲ ਰਲ ਕੇ ਅਸੀਂ ACLU ਜਿਹੜੀ ਜਥੇਬੰਦੀ ਤੁਸੀਂ ਜਾਣਦੇ ਆ, ਤਕਰੀਬਨ 100 ਸਾਲ ਹੋ ਗਿਆ, ਉਹ ਜਿੰਨੇ ਵੀ ਜ਼ਿਆਦਾਤਰ ਜਿਹੜੇ ਸੰਵਿਧਾਨਕ ਜਿਹੜੇ ਵੀ ਮਸਲੇ ਉਹਨਾਂ ਦੇ ਬਾਰੇ ਉਹਨਾਂ ਨੂੰ ਪੈਰਵਾਈ ਕਰਦੇ ਆ ਲੋਕਾਂ ਦੀ ਮੁਫਤ, ਉਹ ਸਿਵਲ ਰਾਈਟਸ ਆਰਗੇਨਾਈਜੇਸ਼ਨ ਚਾਹੇ ਤੁਹਾਡੇ ਨਾਲ ਤੁਹਾਡੇ ਧਰਮ ਦਾ ਮਸਲਾ ਹੋਵੇ, ਤੁਹਾਡੀ ਬੋਲਣ ਦੀ ਆਜ਼ਾਦੀ ਦਾ ਮਸਲਾ ਹੋਵੇ, ਇਮੀਗ੍ਰੇਸ਼ਨ ਦਾ ਮਸਲਾ ਹੋਵੇ, ਉਹ ਸਾਰੇ ਉਹ ਕਰਦੇ। ਅਸੀਂ ਉਹਨਾਂ ਨਾਲ ਉਹ ਅਪਰੋਚ ਕੀਤੀ, ਉਹਨਾਂ ਨੇ ਸਾਡੀ ਬੇਨਤੀ ਮੰਨ ਕੇ ਪਰਿਵਾਰ ਦੇ ਨਾਲ ਮਿਲੇ। ਪਰਿਵਾਰ ਉੱਥੇ 10-15 ਸੀਗੇ ਜਿਨ੍ਹਾਂ ਦੇ ਬੱਚੇ ਅੰਮ੍ਰਿਤ ਛਕਿਆ ਸੀ। ਹੁਣ ਇਹਨਾਂ ਦੇ ਜਦੋਂ ACLU ਦੇ ਵਕੀਲ ਉਹਨਾਂ ਦੇ ਘਰ ਗਏ, ਉਹ ਕਹਿੰਦੇ ਵੀ ਜੇ ਕੇਸ 2 ਸਾਲ ਚੱਲਦਾ, 2 ਸਾਲ ਬੱਚੇ ਸਕੂਲ ਨਹੀਂ ਜਾ ਸਕਦੇ। 14 ਪਰਿਵਾਰ ਜਿਹੜੇ ਉਹ ਤਾਂ ਜੀ ਉਸੇ ਵੇਲੇ ਕਹਿੰਦੇ ਵੀ ਨਹੀਂ, ਅਸੀਂ ਨਹੀਂ ਕਰ ਸਕਦੇ। ਸਿਰਫ ਇੱਕ ਪਰਿਵਾਰ ਸਾਨੂੰ ਮਿਲਿਆ ਜਿਹੜੇ ਉਸ ਜਿਹੜੇ 3 ਬੱਚੇ ਸੀ ਉਹਨਾਂ ਦੇ, 2 ਮੁੰਡੇ 1 ਕੁੜੀ, ਉਹ ਕਹਿੰਦੇ ਵੀ ਅਸੀਂ ਕਰਾਂਗੇ ਭਾਵੇਂ 2 ਸਾਲ 3 ਸਾਲ ਜਿੰਨਾ ਚਿਰ, ਕਿਉਂਕਿ ACLU ਦੀ ਕੰਡੀਸ਼ਨ ਸੀਗੀ ਵੀ ਜੇ ਕੇਸ 3-4 ਸਾਲ ਦਾ ਬੱਚੇ ਸਕੂਲ ਨਹੀਂ ਜਾ ਸਕਦੇ। ਇਹ ਬਹੁਤ ਵੱਡੀ ਚੀਜ਼ ਸੀਗੀ। ਖੈਰ ACLU ਨੇ ਕੇਸ ਸਾਡਾ ਲੈ ਲਿਆ, ਉਹਨਾਂ ਨੇ ਸਕੂਲ ਵਾਲਿਆਂ ਨਾਲ ਗੱਲ ਕੀਤੀ। ਐਕਚੁਲੀ ਅਸੀਂ ਉਸੇ ਦਿਨ ਵੀ ਗਏ ਸੀ ਜਿਸ ਦਿਨ ਉਹਨਾਂ ਨੇ ਇਹ ਬਹਿਸ ਹੋਈ ਪਈ, ਅਸੀਂ ਜਿਹੜੀ ਕਿਰਪਾਨ ਪਾ ਕੇ, ਹਾਲਾਂਕਿ ਸਾਰੀਆਂ ਚੀਜ਼ਾਂ ਬੜੀਆਂ ਲੀਗਲ ਸੀਗੀਆਂ, ਕਿਰਪਾਨ ਕੋਈ ਵੱਡੀ ਨਹੀਂ ਸੀ, ਕੋਈ ਗੱਲ ਨਹੀਂ ਸੀ। ਹਰ ਜਗ੍ਹਾ ਉਹਨਾਂ ਨੇ ਦੱਸਿਆ ਵੀ ਕੈਨੇਡਾ ਵਿੱਚ ਅਲਾਊਡ ਆ, ਸਾਰੀ ਜਗ੍ਹਾ ਅਲਾਊਡ ਆ, ਪਰ ਉਹਨਾਂ ਨੇ ਗੱਲ ਸਾਡੀ ਸੁਣੀ ਨਹੀਂ। ਇਹ ਫਿਰ ਕੇਸ ਜਿਹੜਾ ਪਹਿਲਾਂ ਸੈਕਰਾਮੈਂਟੋ 'ਚ ਹੋਇਆ, ਉਹਨਾਂ ਨੇ ਸਾਡੇ ਖਿਲਾਫ ਹੋਇਆ, ਅਤੇ ਉਹ ਤੋਂ ਬਾਅਦ ਫਿਰ 9th ਸਰਕਟ 'ਚ ਗਿਆ, ਉਹ ਫਿਰ ਸਾਡੇ ਹੱਕ 'ਚ ਹੋ ਗਿਆ 2-1। 3 ਜੱਜ ਸੀ ਜਿਹਨਾਂ 'ਚ 2 ਸਾਡੇ ਹੱਕ, ਫਿਰ ਉਹਨਾਂ ਜੱਜਾਂ ਨੂੰ ਕੇਸ ਵਾਪਸ ਕਰਤਾ ਇਸ ਜੱਜ ਨੂੰ ਵੀ ਇਹਨੂੰ ਐਡਜਸਟ ਕਰੋ, ਦਿਸ ਇਜ਼ ਵੈਰੀ ਇੰਪੋਰਟੈਂਟ ਇਸ਼ੂ, ਦਿਸ ਇਜ਼ ਰਿਲੀਜੀਅਸ ਫਰੀਡਮ ਇਸ਼ੂ, ਇਟ ਦੀਜ਼ ਗਾਇਜ਼ ਦੀਜ਼ ਕਿਡਸ ਮਸਟ ਬੀ ਅਕੋਮੋਡੇਟਡ। ਉੱਥੇ ਉਹ ਜਦੋਂ ACLU ਦੀ ਸੀ ਉਸ ਵੇਲੇ ਮਾਰਗਰੇਟ ਕ੍ਰੋਸਬੀ ਜਿਹੜੀ ਸੀ ਉਹ ਸਾਡੇ ਨਾਲ, ਉਹ ਉਹਨਾਂ ਨੇ ਇਹ ਕੀਤਾ। ਉਹ ਤੋਂ ਬਾਅਦ ਫਿਰ ਉਹ, ਮੈਂ ਇੱਕ ਹੋਰ ਦੱਸਣਾ ਚਾਹੁੰਦਾ ਵੀ ਉਸੇ ਵੇਲੇ ਅਸੀਂ ਅਸੈਂਬਲੀ ਦੇ ਵਿੱਚ ਵੀ ਕੀਤਾ, ਪੈਰਲਲ ਅਸੈਂਬਲੀ ਸੈਨੇਟ ਦੇ ਵਿੱਚੋਂ ਪਾਸ ਹੋ ਗਿਆ, ਉਹ ਵੀ ਅਖੀਰ ਦੇ ਵਿੱਚ ਪੀਟ ਵਿਲਸਨ ਨੇ ਉਹ ਵੀਟੋ ਕਰ ਦਿੱਤਾ। ਸੋ ਇਹ ਹੈ ਸਾਡੀ ਹਿਸਟਰੀ। ਹੁਣ ਸਭ ਤੋਂ ਪਹਿਲਾਂ ਮੈਂ ਲੰਮਾ ਚੌੜਾ ਨਹੀਂ ਜਾਣਾ ਚਾਹੁੰਦਾ। ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਕੋਈ ਮਾਰਕਾ ਮਾਰਿਆ, ਅਸੀਂ ਤਾਂ ਇਹ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਇੱਜ਼ਤ ਰੱਖੀ, ਸਾਨੂੰ ਮਾਣ ਬਖਸ਼ਿਆ ਇਹਨਾਂ ਨੇ, ਸਾਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ। ਅਤੇ ਮੌਕਾ ਕਿਸੇ ਕਿਸੇ ਨੂੰ ਮਿਲਦਾ, ਅਤੇ ਇਹ ਵੀ ਫਿਰ ਦੇ ਨਾਲ ਉਹ ਸਾਨੂੰ ਕਾਮਯਾਬ ਜੀ ਬਹਿ ਗਏ। ਬਹੁਤ ਵੱਡੀ ਚੀਜ਼ ਆ ਕਿਰਪਾਨ ਦਾ ਕੇਸ, ਇੱਥੇ ਲੜਨਾ ਇਸ ਕਰਕੇ ਇੰਪੋਰਟੈਂਟ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਬੱਚੇ ਵਿਚਾਰੇ 3 ਬੱਚੇ ਉਹ ਘਰ ਬੈਠੇ ਰਹੇ। ਅੱਛਾ, ਉਹ ਤੋਂ ਬਾਅਦ ਜਿਹੜਾ ਸਾਨੂੰ 1 ਪੈਸਾ ਨਹੀਂ ਸਾਡਾ ਲੱਗਾ, ਅਤੇ ACLU ਨੂੰ ਉਹਨਾਂ ਨੂੰ 4.5 ਲੱਖ ਦਾ ਡਾਲਰ ਦੇਣਾ ਪਿਆ। ਸੋ ਇਹ ਬਹੁਤ ਮਹੱਤਵਪੂਰਨ, ਚਾਹੇ ਤੁਸੀਂ ਇਸ ਵੇਲੇ ਅੰਮ੍ਰਿਤਧਾਰੀ ਹਾਂ ਜਾਂ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਉਸ ਵੇਲੇ ਮੈਨੂੰ ਕਿਸੇ ਨੇ ਕਿਹਾ ਵੀ ਆਪਣਾ ਕੋਈ ਬੰਦਾ ਜਿਹੜਾ ਉੱਥੇ ਦੀ ਸਿਟੀ

0: worship, the right to do your religion, the right to be treated fairly. And those rights are on paper, but they only matter if people enforce them. And so our attorneys go to court, and they make sure that these rights are real rights for everybody, that the rights are not just words on paper, and that the government respects everybody and what they believe. So the most important right that we have in this country is the freedom to believe what we want to believe, the freedom to practice our religion, our faith, our philosophy. It's the first freedom in the Constitution. The First Amendment protects your freedom to believe, to practice your religion, to speak freely. And that is what this case 30 years ago in Livingston was about. It's, you know, I was not working on that case. I was just in school at the time. But this case was brought in the Central Valley because Sikh children were being forced to either follow their religion or to go to school. And that choice is not a choice you can put on a child, that they have to choose between their religion and their education. And what's great about this country, and I think why so many people in this room move to this country, is that in this country, your religion is supposed to be respected, even if you're a minority religion, even if you're not the majority. And so we brought this case on behalf of the kids in Livingston, and we won the case. And the district permitted the children to bring their sacred articles of faith, their kirpan, to school. And this case shows you what the freedom of religion is, that the government cannot tell you what to believe. It cannot tell you who is permitted to be in the school, who is not, which religion is more important than another religion. But unfortunately, as everyone knows, those fights are not just in the past. So today, in this country, we face the same problems, sometimes even worse than we had in the past. The government, especially at the federal level, is targeting certain groups. Some of you may have seen this post targeting Mr. Singh. These kind of posts, they violate the Constitution. They violate the law. They violate people's rights. And so the ACLU, with other groups, we are dedicated to making sure that the government cannot do this, that we will fight in court. We will fight in Congress, we will fight in the legislature, we will fight at the local and state level to make sure that the government follows the law and it follows the Constitution. And I know you are all familiar with the idea that to protect anyone, you have to protect everyone, right? At Lunger, no one asks, what religion are you? You feed someone, it doesn't matter what they believe in. And that is what the First Amendment requires too. It does not matter what you believe in, what religion you are. You have these rights under the Constitution, and the government has to respect that. The second thing I want to talk about real quick is due process. Many people have heard of these words but don't know what they mean. What does due process mean? Due process means that the government has to follow fair rules before taking your freedom or otherwise taking action against you. And it has to give you the chance to say your side of the story. And due process is what this country was built on. And again, why so many people, including my parents, moved from India here to have those rights. So last year, I had a client. I represented a man named Harman Singh. He's a 19-year-old man who left India, left Punjab, to seek asylum in the United States. When he came here, the government said, "You're no danger. You're not going to run away." So they released him, and he moved to Hayward. He worked at a company full time. He went to his gurdwara. He went to every hearing, every check-in that the government told him to go to. Then in May of 2025, he went to the immigration court for his hearing, like he had been told to go. Even though he came to court, he left like normal. ICE officers arrested him for no reason. They didn't tell him why. They had no warrant. They drove him to a detention facility in Fresno, hundreds of miles away. He was left there for 6 weeks without seeing a judge, without a hearing. And so me and my colleagues at the ACLU, we brought a case in the federal court in Fresno. And the federal judge found that his detention, Harman's detention, violated the Constitution. It violated due process because the government did not follow the rules. The judge ordered him released, and the judge said that the government could not arrest him unless, again, it came into court. And so it does not mean that Harman gets asylum. He still has to do his process. But he followed the rules, and the government has to follow the rules too. And that's what the Constitution protects. So what I'm here today to tell you is that we all have rights. If your rights are being violated, you have to stand up. You can stand up with this community here. But you also know that there are people, attorneys and others at ACLU and other organizations, civil rights organizations, we are here to make sure that these rights are real, and we will work with you to make sure that the Constitution is protected for everyone every day. So thank you for having us here. Thank you.
1: Waheguru Ji Ka Khalsa. Waheguru Ji Ki Fateh. Thanks, Neil Sahni. You get to ask more information about ACLU and about the laws. So, hon main benti karan.
2: Waheguru Ji Ka Khalsa. Waheguru Ji Ki Fateh. ਮੈਂ ਸੰਗਤ ਦੇ ਚਰਨਾਂ 'ਚ ਸਿਰਫ ਬੇਨਤੀ ਕਰਨਾ ਚਾਹੁੰਦਾ ਦੋ ਤਿੰਨ ਪੁਆਇੰਟ ਜਿਹੜੇ ਇਹਨਾਂ ਨੇ ਲੈ ਕੇ ਆਏ ਨੇ ਵੀ ਜੇ 1990 ਦੇ ਵਿੱਚ ਆਪਣੀ ਕਿਰਪਾਨ ਦਾ ਇਸ਼ੂ ਆਇਆ ਸੀ ਅਤੇ ਇਹ ਜਥੇਬੰਦੀਆਂ ਨੇ ਰਲ ਕੇ ਆਪਣੇ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਸੰਗਤਾਂ ਨੇ ਰਲ ਕੇ ਹਮਲਾ ਮਾਰਿਆ ਸੀਗਾ ਅਤੇ ਉਹ ਕਿਰਪਾਨ ਦੁਬਾਰਾ ਪਾ ਸਕਦੇ ਨੇ ਆਪ ਸਾਰੀਆਂ ਸੰਗਤਾਂ ਜਿਹੜੇ ਜਿਹੜੇ ਡਿਸਟ੍ਰਿਕਟ 'ਚ ਵੀ ਰਹਿੰਦੇ ਹੋ ਇਹਦੇ ਬਜਾਏ ਕਿ ਆਪਣਾ ਇਸ਼ੂ ਆਵੇ ਆਪਾਂ ਪ੍ਰੋਐਕਟਿਵਲੀ ਇੱਕ ਕੈਂਪੇਨ ਕਰੀਏ ACLU ਵਾਲਿਆਂ ਦੇ ਨਾਲ ਅਸੀਂ ਸੰਪਰਕ 'ਚ ਰਵਾਂਗੇ ਵੀ ਸ਼ੁੱਡ ਬੀ ਵੈਰੀ ਪ੍ਰੋਐਕਟਿਵ ਐਵਰੀ ਮੰਥ ਅਸੀਂ ਲੋਕਲ ਡਿਸਟ੍ਰਿਕਟ ਦੇ ਵਿੱਚ ਜਾਈਏ ਅਸੀਂ ਕਿਤਾਬ 'ਚ ਉਹਨਾਂ ਨੂੰ ਦੇ ਕੇ ਆਈਏ ਵੀ ਅਸੀਂ ਸਿੱਖ ਹਾਂ ਅਤੇ ਅਸੀਂ ਇਹ ਪੰਜ ਕਕਾਰ ਪਾਉਂਦੇ ਹਾਂ ਕਈ ਵਾਰੀ ਕੀ ਹੁੰਦਾ ਜਦੋਂ ਕਿਰਪਾਨ ਦਾ ਮਸਲਾ ਸਕੂਲ ਦੇ ਵਿੱਚ ਆਉਂਦਾ ਆ ਅਤੇ ਪ੍ਰਿੰਸੀਪਲ ਜਾਂ ਸੁਪਰਡੈਂਡੈਂਟ ਸਾਨੂੰ ਇਹ ਗੱਲ ਕਹਿੰਦੇ ਨੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੌਣ ਆ ਅਤੇ ਦੂਜੀ ਗੱਲ ਇਹ ਹੁੰਦੀ ਆ ਉਹ ਸੁਪਰਡੈਂਡੈਂਟ ਜਾਂ ਸਕੂਲ ਪ੍ਰਿੰਸੀਪਲ ਚੇਂਜ ਹੁੰਦੇ ਰਹਿੰਦੇ ਨੇ ਸੋ ਲੈਟਸ ਵਰਕ ਟੁਗੈਦਰ ਦੂਜੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਸੋਸ਼ਲ ਮੀਡੀਆ ਦੇ ਉੱਤੇ ਜਦੋਂ DHS ਨੇ ਪੋਸਟ ਪਾਈ ਸੀ ਭਈ ਸਿੰਘੋ ਤੁਸੀਂ ਟਰੱਕ ਵਾਰ ਛੱਡੋ ਤੁਸੀਂ ਨਹੀਂ ਚਲਾ ਸਕਦੇ ਤੁਸੀਂ ਰੋਡ 'ਤੇ ਨਹੀਂ ਰਹਿ ਸਕਦੇ ਇਹ ਬਹੁਤ ਵੱਡਾ ਇੱਕ ਰਾਈਟਸ ਦੀ ਉਲੰਘਣਾ ਆ ਜਿਹੜਾ ਇਸ ਵੇਲੇ ਸਿਸਟਮ ਆਪਣੇ ਖਿਲਾਫ ਜਾਂ ਕਿਸੇ ਵੀ ਮਿਨੋਰਟੀਜ਼ ਦੇ ਖਿਲਾਫ ਉੱਤੇ ਵਰਕ ਕਰਦਾ ਪਿਆ ਜਾਂ ਤੁਹਾਡੀ ਰੈਪੂਟੇਸ਼ਨ ਨੂੰ ਡਾਊਨ ਕਰਦਾ ਪਿਆ ਇਹ ਆਪਾਂ ਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਆ ਘਰਾਂ ਦੇ ਵਿੱਚ ਸਿਰਫ ਇਹ ਬਹਿ ਕੇ ਕਹੀ ਜਾਣਾ ਉਹ ਹੋ ਸਾਡੇ ਨਾਲ ਤਾਂ ਇੱਦਾਂ ਹੋਣ ਡਿਆ ਅੱਜ ਇੱਕ ਵੀਡੀਓ ਆਈ ਆ ਇੰਗਲੈਂਡ ਦੀ ਬੱਸ ਡਰਾਈਵਰ ਦੀ ਮੈਂ ਸਾਰੇ ਸਿੰਘਾਂ ਨੂੰ ਬੇਨਤੀ ਕਰਦਾ ਕਿਰਪਾਨਾਂ ਤੁਹਾਨੂੰ ਆਪਣੀ ਪ੍ਰੋਟੈਕਸ਼ਨ ਲਈ ਦਿੱਤੀਆਂ ਗਈਆਂ ਹਾਂ ਜਦੋਂ ਲਾਸਟ ਰਿਜ਼ੋਰਟ ਰਹਿ ਜਾਵੇ ਤੁਸੀਂ ਇਹਨੂੰ ਵਰਤ ਸਕਦੇ ਇਹਦੇ ਰਾਈਟ ਹੈਗੇ ਵੈਪਨ ਦੇ ਤੌਰ ਦੇ ਉੱਤੇ ਵੀ ਜਦੋਂ ਕੋਨਸਟੀਟਿਊਸ਼ਨ 'ਚ ਗੱਲ ਆਉਂਦੀ ਆ ਅਤੇ ਉਹਦੇ ਵਿੱਚ ਵੀ ਇਹ ਮੈਨਸ਼ਨ ਕੀਤਾ ਗਿਆ ਅੱਜ ਅਸੀਂ ਇੰਨੇ ਬੇਬਸ ਕਿਉਂ ਨਜ਼ਰ ਆ ਰਹੇ ਹਾਂ ਸਾਡੀ ਕਮਿਊਨਿਟੀ ਅੱਜ ਇੰਨੀ ਕੁ ਡਰਦੀ ਕਿਉਂ ਆ ਕੰਮਾਂ 'ਤੇ ਜੇ ਕੋਈ ਗੋਰਾ ਆ ਕੇ ਸਾਡੇ ਇਹਦਾ ਗਲਾਵੇ ਨੂੰ ਫੜਦਾ ਆ ਅਤੇ ਸਾਡੇ ਅੰਦਰ ਉਹ ਜਜ਼ਬਾ ਕਿੱਥੇ ਚਲੇ ਗਿਆ ਅੱਜ ਸਾਡੀਆਂ ਮਾਵਾਂ ਸਾਡੇ ਬੱਚਿਆਂ ਨੂੰ ਕਿੱਦਾਂ ਦੇ ਤਿਆਰ ਕਰਦੀਆਂ ਪਈਆਂ ਕਿਹੜਾ ਇਤਿਹਾਸ ਅਸੀਂ ਅੱਜ ਸੁਣਾ ਰਹੇ ਹਾਂ ਆਪਣੇ ਬੱਚਿਆਂ ਨੂੰ ਵੀ ਗਲਾਂ ਦੇ ਵਿੱਚ ਟੋਟੇ ਪਵਾ ਕੇ ਹਾਰ ਪਵਾ ਲਏ ਆਰਿਆਂ ਨਾਲ ਚੀਰੇ ਗਏ ਅੱਜ ਕਿੱਧਰ ਨੇ ਸਾਡੀਆਂ ਮਾਵਾਂ ਕਿੱਥੇ ਗਿਆ ਸਾਡਾ ਜਜ਼ਬਾ ਜੋ ਉਹ ਸੋ ਇਹ ਪੜਚੋਲ ਦੀ ਲੋੜ ਆ ਆਪਣੇ ਅੰਦਰ ਆਪਾਂ ਨੂੰ ਝਾਤ ਮਾਰਨ ਦੀ ਲੋੜ ਆ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇੱਥੇ ਹਮਲਾ ਮਾਰਨਾ ਪੈਣਾ ਭਾਵੇਂ ਉਹ ਕੋਈ ਪੋਸਟ ਪਾਈ ਜਾਵੇ ਭਾਵੇਂ ਉਹ ਕਿਰਪਾਨ ਦਾ ਮਸਲਾ ਹੋਵੇ ਅਤੇ ਭਾਵੇਂ ਸਿੱਖਾਂ ਦੀ ਆਈਡੈਂਟੀ ਦੀ ਗੱਲ ਹੋਵੇ ਇਹ ਇਕੱਲਾ ਇਹਨਾਂ ਔਰਗਨਾਈਜੇਸ਼ਨਾਂ ਨੂੰ ਨਹੀਂ ਸੋ ਐਂਡ ਵਿੱਚ ਇੰਨੀ ਬੇਨਤੀ ਕਰਦੇ ਹਾਂ ਵੀ ਆਪਣੇ ਤਿਲ ਫੁੱਲ ਦੇ ਵਿੱਚੋਂ ਜਿੰਨਾ ਵੀ ਆਪਾਂ ਦਸਵੰਧ ਦੇ ਵਿੱਚੋਂ ਮਾਇਆ ਇਹਨਾਂ ਨੂੰ ਦੇ ਸਕਦੇ ਹਾਂ ਇਹਨਾਂ ਦਾ ਆਇਆਂ ਦਾ ਆਦਰ ਸਤਿਕਾਰ ਅੱਜ ਸਿਰਫ ਫੰਡ ਰੇਜ਼ਿੰਗ ਆ ਫੰਡ ਰੇਜ਼ਿੰਗ ਲਈ ਇਹਨਾਂ ਨੂੰ ਸਤਿਕਾਰ ਦੇ ਲਈ ਸੱਦਿਆ ਗਿਆ ਇਹਨਾਂ ਕੁ ਭੁੱਲਾਂ ਕਹਿੰਦੇ ਹੋਏ ਜੀ ਮਾਫ਼ੀ 'ਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਥੈਂਕਸ ਅਮਰਦੀਪ ਭਾਅ ਜੀ ਜੋ ਆਪ ਜੀ ਨੇ ਆ ਕੇ ਕਿਰਪਾਨ ਦੀ ਮਹੱਤਤਾ ਬਾਰੇ ਹੋਰ ਦੱਸਿਆ। ਸਾਡੇ ਅਕਸਰ ਬੱਚੇ ਇਹ ਬੁਲੀ ਹੋ ਰਹੇ ਨੇ, ਸਾਹਮਣੇ ਕੇਸ ਆਉਂਦੇ ਨੇ, ਪਰ ਅਸੀਂ ਉਹ ਬੱਚੇ ਘਰਾਂ ਦੇ ਵਿੱਚ ਵੀ ਗੱਲ ਖੁੱਲ੍ਹ ਕੇ ਨਹੀਂ ਦੱਸਦੇ। ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਬੱਚਿਆਂ ਨਾਲ ਗੱਲ ਖੁੱਲ੍ਹ ਕੇ ਕਰੀਏ। ਸੋ ਥੈਂਕਸ ਅਮਰਦੀਪ ਭਾਅ ਜੀ। ਹੁਣ ਮੈਂ ਬੇਨਤੀ ਕਰਾਂ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਨੂੰ ਕਿ ਜੋ ACLU ਵੱਲੋਂ ਟੀਮ ਆਈ ਹੈ, ਨੀਲ ਸਾਨੀ ਐਂਡ ਬੋਬ ਐਂਡ ਰਾਮ ਸਿੰਘ ਜੀ, ਪਲੀਜ਼ ਗੈਟ ਅ ਸਰੋਪਾਓ, ਪਲੀਜ਼ ਕਮ ਔਨ ਦਾ ਸਟੇਜ ਐਂਡ ਗੈਟ ਸਰੋਪਾਓ।

ਸਾਰੀ ਟੀਮ ਦਾ ਇੱਥੇ ਪਹੁੰਚਣ ਤੇ ਗੁਰਦਾਸ ਸਾਹਿਬ ਫਰੀਮੌਂਟ ਤੇ ਮੈਨੇਜਮੈਂਟ ਤੇ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਬੋਬ ਜੀ ਐਂਡ ਨੀਲ ਸਾਨੀ ਥੈਂਕਸ ਅਗੇਨ ਯੂ ਕਮ ਹੇਅਰ ਸੋ ਇਸ ਤੋਂ ਉਪਰੰਤ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਗੁਰਬਾਣੀ ਕੀਰਤਨਾਂ ਨਿਹਾਲ ਕਰਨ ਇੱਕ ਦੋ ਜ਼ਰੂਰੀ ਬੇਨਤੀਆਂ ਬਾਹਰ ਫਲੂ ਸ਼ੋਟ 3 ਵਜੇ ਤੱਕ ਹਨ ਜੇ ਕਿਸੇ ਨੇ ਫਲੂ ਸ਼ੋਟ ਲਗਵਾਉਣਾ ਹੋਵੇ ਤਾਂ ਆਪ ਆਪਣਾ ਬਾਹਰ ਜਾ ਕੇ ਫਲੂ ਸ਼ੋਟ ਲਗਵਾ ਸਕਦੇ ਹੋ ਇਸੇ ਤਰ੍ਹਾਂ ਹੀ ACLU ਦਾ ਜੋ ਫੰਡ ਰੇਜ ਬਾਹਰ ਹੋ ਰਿਹਾ ਹੈ ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਆਪਣੇ ਦਸਵੰਧ ਵਿੱਚੋਂ ਜ਼ਰੂਰ ਯੋਗਦਾਨ ਪਾ ਕੇ ਜਾਓ ਜੋ ਕਿ ਜੋ ਇਹ ਸੰਸਥਾ ਹੈ ਜਿਸ ਨੇ ਸਾਡੇ ਹੱਕਾਂ ਦੇ ਲਈ ਆਪਣੀਆਂ ਪੌਕਟਾਂ ਦੇ ਵਿੱਚੋਂ ਪੈਸੇ ਖਰਚ ਕੇ ਸਾਡਾ ਕਿਰਪਾਨ ਦਾ ਹੱਕ ਦਵਾਇਆ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਭਾਈ ਦਿਲਬਾਗ ਸਿੰਘ ਜੀ ਨੂੰ ਕਿ ਭੈਣ ਜੀ ਸਾਡੇ ਵਿੱਚ ਬੈਠੇ ਨੇ ਭੈਣ ਜੀ ਬਲਵਿੰਦਰ ਕੌਰ ਜੀ ਕਿ ਆ ਕੇ ਗੁਰੂ ਘਰ ਵੱਲੋਂ ਸਰੋਪਾ ਲੈਣ

ਥੈਂਕਸ ਭੈਣ ਜੀ ਦਾ। ਭੈਣ ਜੀ ਇੱਕ ਬੜੇ ਹੀ ਉਸ ਸ਼ਹੀਦ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਨੂੰ ਇੱਥੇ ਸਨਮਾਨ ਕੀਤਾ ਗਿਆ ਹੈ, ਸੋ ਧੰਨਵਾਦ। ਹੁਣ ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਹੀ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ। 1:40 ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁੱਲ ਚੁੱਕ ਦੀ ਖਿਮਾ ਆਪ ਸਭ ਸੰਗਤਾਂ ਨੂੰ ਭਗਤ ਬਾਬਾ ਫਰੀਦ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ। ਸੋ ਆਓ ਹੁਣ ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਦੇ ਵਿਸ਼ੇਸ਼ ਦੀਵਾਨ ਭਗਤ ਫਰੀਦ ਜੀ ਆਗਮਨ ਦਿਵਸ ਦੇ ਸੰਬੰਧ ਦੇ ਵਿੱਚ ਫਰੀਦਕੋਟ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਵਿਸ਼ੇਸ਼ ਦੀਵਾਨ ਸਜੇ ਨੇ। ਇਸੇ ਸੰਬੰਧ ਦੇ ਵਿੱਚ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਰਵਣ ਕਰੋ ਸੰਤ ਬਾਬਾ ਨਰਾਇਣ ਪ੍ਰਕਾਸ਼ ਸਿੰਘ ਜੀ ਦਿੱਲੀ ਵਾਲੇ, ਉਹਨਾਂ ਦੇ ਜਥੇ ਪਾਸੋਂ ਪਿਆਰ ਸਤਿਕਾਰ ਸਹਿਤ ਸ਼ਬਦ ਕੀਰਤਨ ਸਰਵਣ ਕਰੀਏ। ਅੱਜ ਦਾ ਉਹਨਾਂ ਦਾ ਆਖਰੀ ਦੀਵਾਨ ਹੈ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਗੁਰੂ ਦਰਬਾਰ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਪ੍ਰਪਾਉਣ ਦੀ ਕਿਰਪਾਲਤਾ ਕਰੋ। ਬੇਨਤੀ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਵੇਲੇ ਕਾਂ ਨੇ ਚੁੰਝ ਮਾਰੀ ਤੇ ਮਾਸ ਸੀਗਾ ਹੀ ਨਹੀਂ, ਸੁੱਕ ਗਿਆ ਸੀ ਤਨ ਸੁੱਕਾ। ਹੁਣ ਪਿੱਛੇ ਕੀ ਰਹਿ ਗਿਆ? ਪਿੰਜਰ ਤੀਆਂ ਹੱਡੀਆਂ ਦਾ ਪਿੰਜਰਾ ਰਹਿ ਗਿਆ। ਤਨ ਸੁੱਕਾ ਪਿੰਜਰ ਤੀਆਂ ਤਲੀਆਂ ਖੂੰਡੇ ਕਾਗ। ਕਾਂ ਤਲੀਆਂ ਪਿਆ ਪੋਚਦਾ ਤੇ ਫਰੀਦ ਜੀ ਨੇ ਆਖਿਆ, ਅਜੇ ਸੋ ਰੱਬ ਨਾ ਬਹੁਲਿਓ। ਛੱਤੀ ਵਰੇ ਫਰੀਦ ਜੀ ਨੇ ਤਪ ਕੀਤਾ, ਇਹਦੇ ਬਾਅਦ ਵੀ ਜਾ ਕੇ ਬੜੇ ਇਮਤਿਹਾਨ ਹੋਏ, ਬੜੇ ਪਰਚੇ ਪਏ ਤੇ ਅਜੇ ਪਏ ਆਖਦੇ ਹਨ, ਅਜੇ ਸੋ ਰੱਬ ਨਾ ਬੋਲਿਓ, ਅਜੇ ਮੈਨੂੰ ਰੱਬ ਦੀ ਪ੍ਰਾਪਤੀ ਨਹੀਂ ਪਈ। ਦੇਖ ਬੰਦੇ ਦੇ ਭਾਗ ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਕਾਂ ਉੱਤੇ ਵਧਦਾ ਵਧਦਾ ਵਧਦਾ ਅੱਖਾਂ ਤੱਕ ਆ ਗਿਆ। ਅੱਖਾਂ ਦੇ ਡੇਲਿਆਂ ਨੂੰ ਜਿਸ ਵੇਲੇ ਚੁੰਝ ਮਾਰਨ ਲੱਗਾ ਤੇ ਫਰੀਦ ਜੀ ਨੇ ਆਖਿਆ, ਠਹਿਰ ਜਾ ਠਹਿਰ, ਸਾਰਾ ਮਾਸ ਖਾ ਲੈ ਮੇਰਾ, ਤੇਰੇ ਕੰਮ ਆ ਜਾਏ ਭਲਾ, ਪਰ ਮੇਰੀਆਂ ਅੱਖਾਂ ਨੂੰ ਕੁਛ ਨਾ ਕਹਿ, ਮੇਰੀਆਂ ਅੱਖਾਂ ਨੂੰ ਛੱਡ ਦੇ, ਖਾ ਲਈ ਪਰ ਇੱਕ ਵਾਰੀ ਮੈਂ ਆਪਣੇ ਰੱਬ ਦੇ ਦਰਸ਼ਨ ਕਰ ਲਾਂ, ਉਸ ਤੋਂ ਬਾਅਦ ਬੇਸ਼ੱਕ ਤੂੰ ਹੀ ਉਹ ਖਾਏ। ਤਦ ਤੱਕ ਕੁਛ ਚਿਰ ਮੈਨੂੰ ਮੇਰੀ ਆਸ ਪੂਰੀ ਹੋਵਣ ਤੱਕ ਦੀ ਮੋਹਲਤ ਦੇ ਦੇ, ਮੇਰੇ ਅੰਦਰ ਇੱਕ ਆਸ ਹੈ,

ਜੰਗਲ ਵਿੱਚ ਫਰੀਦ ਜੀ ਜਾ ਰਹੇ ਹਨ ਤੇ ਬ੍ਰਿਖ ਤੇ ਬੈਠੀ ਕੋਇਲ ਕੂਕੀ ਕੂ ਕੂ ਕੂ ਕੂ ਫਰੀਦ ਜੀ ਨੂੰ ਇੰਜ ਜਾਪਿਆ ਜਿਵੇਂ ਇਹ ਮੇਰੀ ਬੋਲੀ ਪਈ ਬੋਲਦੀ ਕਿਉਂਕਿ ਫਰੀਦ ਜੀ ਦੇ ਅੰਦਰੋਂ ਵੀ ਇੱਕ ਹੂਕ ਉੱਠ ਰਹੀ ਰੱਬ ਜੀ ਰੱਬ ਜੀ ਇੱਧਰ ਕੋਇਲ ਬੋਲ ਰਹੀ ਹੈ ਇੱਧਰ ਫਰੀਦ ਜੀ ਦਾ ਹਿਰਦਾ ਬੋਲ ਰਿਹਾ ਰੱਬ ਜੀ ਜਾਂ ਕੋਇਲ ਵੱਲ ਤੱਕਿਆ ਕੋਇਲ ਦਾ ਰੂਪ ਤੱਕਿਆ ਕੋਇਲ ਦੀਆਂ ਅੱਖਾਂ ਤੱਕੀਆਂ ਤੇ ਪੁੱਛਿਆ ਕੋਇਲ ਤੁਧ ਮੇਂ ਸ਼ਬਦ ਗੁਣ ਤੇਰੀ ਬੋਲੀ ਕਿਤਨੀ ਮਿੱਠੀ ਹੈ ਕੋਇਲ ਤੁਧ ਮੇਂ ਸ਼ਬਦ ਗੁਣ ਅਤ ਮਿੱਠੇ ਤੇਰੇ ਬੈਣ ਕਿਤ ਕਾਰਨ ਕਾਲੀ ਬਈ ਕਿਤ ਰੱਤੇ ਤੇਰੇ ਨੈਣ ਤੇਰਾ ਰੰਗ ਕਿਉਂ ਕਾਲਾ ਹੋ ਗਿਆ ਸਾਈ ਨੇ ਤੈਨੂੰ ਇਤਨੀ ਮਿੱਠੀ ਬੋਲੀ ਦਿੱਤੀ ਪਰ ਤੇਰਾ ਰੰਗ ਕਾਲਾ ਔਰ ਤੇਰੀਆਂ ਅੱਖਾਂ ਸੁਰਖ ਲਾਲ ਕਿਤ ਰੱਤੇ ਤੇਰੇ ਨੈਣ ਤੇ ਕੋਇਲ ਨੇ ਅੱਗੋਂ ਕੀ ਆਖਿਆ

ਆਦਿ ਅੱਗ ਨੇ ਮੈਨੂੰ ਸਾੜ ਸਟਿਆ। ਬਿਰਹੋ ਮਾਰ ਕਾਲੀ ਬਈ ਜਬਕਿ ਬਿਛਰੇ ਮੀਤ ਨੈਣੀ ਲਹੂ ਫਿਰ ਗਿਆ ਬਨ ਬਨ ਢੂੰਡੋ ਮੀਤ। ਮੇਰੇ ਅੰਦਰ ਦੀ ਅੱਗ ਇਹ ਧੂੰਆਂ ਬਣ ਕੇ ਅਸਮਾਨਾਂ ਤੱਕ ਪਹੁੰਚ ਗਈ, ਧੂੰਆਂ ਪਾਲ ਗਿਆ ਅਸਮਾਨੋਂ ਗਮ ਦੀ ਬਿਜਲੀ ਕੜਕੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਆਖਦੇ ਤਾਰੇ ਸਾਰੇ ਚਿਣਗਾਂ ਦਿਲ ਵਿੱਚ ਰੰਗ ਤਿਨਾ ਦੇ ਸਿਆਹੀ ਮੇਰਾ ਮਾਹੀ। ਮੈਂ ਇਸ ਵਾਸਤੇ ਕਾਲੀ ਹੋ ਗਈ, ਇਸ ਵਾਸਤੇ ਮੇਰੇ ਨੈਣ ਸੁਰਖ ਲਾਲ ਹੋ ਗਏ ਹਨ ਕਿ ਮੈਂ ਆਪਣੇ ਸਾਈਂ ਤੋਂ ਵਿਛੜ ਗਈ। ਫਰੀਦ ਜੀ ਨੇ ਸ਼ਬਦ ਉਚਾਰਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਾਂ ਬਿਰ ਹੈ ਜਾਲੀ, ਪਿਰੇ ਵਿਹੂਣ ਕਤੇ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਵਿਦਣ ਕੋਈ

ਕਾਲੀ ਹੁੰਦੀ ਜਾਂਦੀ। ਅਸੀਂ ਆਪਣੇ ਮੱਥੇ ਤੇ ਕਾਲਕ ਪਏ ਪਹੁੰਚਦੇ ਹਾਂ। ਜੇ ਨਾਮ ਨਹੀਂ ਜਪਿਆ ਤੇ ਇਹ ਬਹੁਤ ਮੈਲੀ ਹੈ, ਇਹ ਸੀ ਬੜੀ ਨਿਰਮਲ ਆਤਮਾ, ਪਰ ਜੇ ਸਤਸੰਗ ਵਿੱਚ ਹਾਜ਼ਰ ਨਹੀਂ ਹੋਏ ਤੇ ਫਿਰ ਮਾਇਆ ਦੀ ਮੈਲ ਵੱਧਦੀ ਜਾ ਰਹੀ, ਵੱਧਦੀ ਜਾ ਰਹੀ, ਸਾਡੇ ਮੱਥੇ ਤੇ ਦਾਗਾਂ ਦੇ ਦੋਸਾਂ ਦੇ ਦਾਗ ਬਣ ਗਏ। ਦਾਗ ਦੋਸ ਮੋਏ ਚੱਲਿਆ, ਇਹ ਦੋਗਾਂ ਦੇ ਦਾਸ ਬਣ ਗਏ। ਦਰਗੇ ਬੈਸਣ ਨਾਹੀਂ, ਮਹਾਂਪੁਰਖ ਇਹ ਧਾਰਨਾ ਪੜਿਆ ਕਰਦੇ ਸਨ।

ਕਲਗੀਧਰ ਪਾਤਸ਼ਾਹ ਇੱਕ ਦਿਨ ਸੁਬਾਹ ਸਵੇਰੇ ਦੀਵਾਨ ਦੀ ਸੰਪੂਰਨਤਾ ਹੋਈ ਤੇ ਸੈਰ ਦਾ ਪ੍ਰਬੰਧ ਸੈਰ ਦਾ ਉਦਮ ਕੀਤਾ। ਨੀਲੇ ਨੂੰ ਸਦਿਆ, ਨੀਲਾ ਕਲਗੀਧਰ ਪਾਤਸ਼ਾਹ ਜੀ ਦਾ

ਉਹ ਚਿਤ ਕਰ ਆਇਆ ਕਲਗੀਧਰ ਪਾਤਸ਼ਾਹ ਜੀ ਦੇ ਧਿਆਨ ਵਿੱਚ। ਉਹ ਇੱਕ ਦਰਸ਼ਨ ਦੀ ਦਾਤ ਮੰਗੀਏ, ਦਰਸ਼ਨ ਦੀ ਖਰੈਤ ਮੰਗੀਏ, ਉਹ ਇੱਕ ਧੁੰਨ ਲਾਈਏ।

ਨੀਲੇ ਤੇ ਪਲਾਕੀ ਲਾਈ ਤੇ ਕਿਤਨੀਆਂ ਸਿੱਖ ਸੰਗਤਾਂ ਨਾਲ ਤੁਰ ਪਈ। ਭਾਈ ਸਾਹਿਬ ਨੰਦ ਲਾਲ ਜੀ ਵੀ ਧਾਈ ਕਰਕੇ ਆਵੇ, ਮੈਂ ਵੀ ਚੱਲਾਂ। ਪਰ ਕਲਗੀਧਰ ਪਾਤਸ਼ਾਹ ਜੀ ਨੇ ਵਚਨ ਕੀਤਾ, ਭਾਈ ਸਾਹਿਬ ਤੁਸੀਂ ਇੱਥੇ ਹੀ ਠਹਿਰੋ। ਹੁਣ ਹੁਕਮ ਦੇ ਬੱਦੇ ਹਨ,

ਜਿਸ ਵੇਲੇ ਦਰਸ਼ਨ ਦੁਰਲਭ ਹੋ ਗਏ, ਓਝਲ ਹੋ ਗਏ ਤੇ ਭਾਈ ਸਾਹਿਬ ਜੀ ਗਸ਼ ਖਾ ਕੇ ਧਰਤੀ ਤੇ ਡਿੱਗ ਪਏ। ਮੇਰਾ ਪ੍ਰੀਤਮ ਮੇਰੀਆਂ ਅੱਖਾਂ ਤੋਂ ਦੂਰ ਹੋ ਗਿਆ ਤੇ ਉਸ ਵੇਲੇ ਫਿਰ ਕੀ ਆਖਿਆ,

ਅੱਜ ਤੱਕ ਮੌਜੂਦ, ਇਹ ਸਾਡੇ ਰਹਿਨੁਮਾ ਨੇ, ਸਾਡੇ ਰਹਿਬਰ ਨੇ, ਸਾਨੂੰ ਗੁਰਸਿੱਖੀ ਦੀ ਪੜ੍ਹਾਈ ਪੜ੍ਹਾ ਰਹੇ ਨੇ। ਇਤਨਾ ਪਿਆਰ ਹੋਵੇ ਗੁਰੂ ਨਾਲ ਕਿ ਗੁਰੂ ਨੂੰ ਵੇਖੇ ਬਿਨਾ ਇੰਜ ਜਾਪੇ ਜਿਵੇਂ ਮੈਂ ਮਰਦਾ। ਕੋਈ ਵਿਰਲਾ ਗੁਰੂ ਨਾਲ ਇਤਨਾ ਪਿਆਰ ਕਰਦਾ, ਕੋਈ ਵਿਰਲਾ। ਫਿਰ ਸਾਧ ਸੰਗਤ ਪ੍ਰਾਪਤੀਆਂ ਵੀ ਉਹਨਾਂ ਨੂੰ ਹੀ ਹੁੰਦੀਆਂ। ਉਹ ਰੋਸ਼ਨ ਮੁਨਾਰੇ ਹਨ, ਇਹਨਾਂ ਦੀਆਂ ਕਰਨੀਆਂ ਕਮਾਈਆਂ ਵੇਖ ਕੇ, ਇਹਨਾਂ ਦੀਆਂ ਸਾਖੀਆਂ ਸੁਣ ਸੁਣ ਕੇ ਸਾਡੇ ਵਰਗੇ ਸਖਣੇ ਭਾਂਡੇ ਵੀ ਕਦੀ ਭਰ ਜਾਵਣਗੇ, ਕੰਗਲੇ ਵੀ ਕਦੀ ਪਾਤਸ਼ਾਹ ਹੋ ਜਾਵਣਗੇ। ਇਹਨਾਂ ਕੋਲ ਪ੍ਰੇਮ ਦਾ ਖਜ਼ਾਨਾ ਹੈ। ਫਰੀਦ ਜੀ ਦਾ ਦਿਨ ਮਨਾ ਰਹੇ ਹਾਂ, ਉਹ ਵੀ ਕਬੀਰ ਜੀ ਦੀ ਬਾਣੀ ਪੜ੍ਹੋ, ਇਨਕਲਾਬੀ ਬਾਣੀ, ਚੇਤਨਾ ਲਿਆਉਣ ਵਾਲੀ, ਸਮਾਜ ਨੂੰ ਸੁਧਾਰਨ ਵਾਲੀ। ਫਰੀਦ ਜੀ ਦੀ ਬਾਣੀ ਪੜ੍ਹੋ, ਅੰਦਰ ਝਾਤੀ ਪਾਵਣ ਵਾਲੀ, ਅੰਦਰ ਲੱਭਣ ਵਾਲੀ, ਪ੍ਰੇਮ ਕਰਨ ਵਾਲੀ, ਪ੍ਰੇਮ ਨਿਭਾਉਣ ਵਾਲੀ। ਇਸ ਪ੍ਰੇਮ ਦੇ ਸਦਕੇ ਭਾਈ ਸਾਹਿਬ ਨੰਦ ਲਾਲ ਜੀ ਨੂੰ ਪਟਰਾਣੀ ਦਾ ਦਰਜਾ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਰਾਣੀਆਂ ਬਹੁਤ ਹੁੰਦੀਆਂ ਹਨ, ਪਰ ਪਟਰਾਣੀ ਉਹ ਹੁੰਦੀ ਹੈ ਜਿਸ ਦੀ ਕੁੱਖ ਤੋਂ ਰਾਜ ਦਾ ਵਾਰਿਸ ਜਨਮ ਲੈਂਦਾ। ਕੋਈ ਨਵਾਂ ਸਿੱਖ ਆਵੇ, ਉਸ ਨੂੰ ਭਾਈ ਨੰਦ ਲਾਲ ਜੀ ਦੇ ਹਵਾਲੇ ਕਰਨਾ, ਇਸ ਨੂੰ ਗੁਰੂ ਚਰਨਾਂ ਦਾ ਪਿਆਰ ਬਖਸ਼ੋ। ਤੁਹਾਡੀ ਗਜ਼ਲਾਂ ਰਾਹੀਂ, ਤੁਹਾਡੇ ਬਚਨਾਂ ਰਾਹੀਂ, ਤੁਹਾਡੀ ਅੱਖਾਂ ਦੇ ਅਥਰੂਆਂ ਰਾਹੀਂ ਅਸੀਂ ਪਿਆਰ ਚਾਹੁੰਦੇ ਹਾਂ। ਸਾਡੇ ਕੋਲ ਸਭ ਕੁਝ ਹੈ, ਧਨ ਪਦਾਰਥ ਇਤਨਾ, ਇਸ ਪਾਸੇ ਤੇ ਹੋਰ ਹੀ ਬਹੁਤ ਹੈ। ਚਲੋ ਪਿੱਛੇ ਪਿਛੋਕੜ ਤੇ ਝਾਤ ਮਾਰੀਏ, ਉਧਰ ਤੇ ਥੋੜਾ ਹੈ, ਇੱਧਰ ਤੇ ਬਹੁਤ ਹੈ। ਗੱਡੀਆਂ, ਕੋਠੀਆਂ, ਕਾਰਾਂ, ਕੋਈ ਅੰਤ ਹੀ ਨਹੀਂ ਹੈ। ਪਰ ਸਾਧ ਸੰਗਤ ਜਿਸ ਦੇ ਹਿਰਦੇ ਵਿੱਚ ਗੁਰੂ ਦਾ ਪਿਆਰ ਹੈ, ਉਸ ਦੀ ਮਹਿਮਾ ਅਪਰੰਪਾਰ ਹੈ। ਉਹਨਾਂ ਦੀਆਂ ਕਥਾ ਕਹਾਣੀਆਂ, ਉਹਨਾਂ ਦੀਆਂ ਸਾਖੀਆਂ, ਉਹਨਾਂ ਦੇ ਪਾਏ ਪੂਰਨੇ ਜੇ ਅਸੀਂ ਇੱਕ ਵੀ ਹਿਰਦੇ ਵਿੱਚ ਵਸਾ ਲਈਏ ਤੇ ਸਾਡੇ ਇਹ ਸਾਰੇ ਦਿਨ ਮਨਾਏ ਸਫਲੇ। ਫਰੀਦ ਜੀ ਕੀ ਆਖ ਰਹੇ ਹਨ, ਅਜੇ ਸੋ ਰੱਬ ਨਾ ਬੋਲਿਓ, ਅਸੀਂ ਤੇ ਕਿਵੇਂ ਦਾਈਏ ਕਰਦੇ ਹਾਂ ਇੱਕ ਦੂਜੇ ਨੂੰ, ਤੈਨੂੰ ਨਹੀਂ ਪਤਾ। ਗੁਰਮਤ ਇਹ ਆਖਦੀ ਹੈ, ਤੈਨੂੰ ਨਹੀਂ ਪਤਾ ਮਰਿਆਦਾ ਕੀ ਹੈ। ਇੱਕ ਦੂਜੇ ਨੂੰ ਫੜ ਫੜ ਕੇ ਏਸੀ ਬਹਿਸਾਂ ਇੱਥੇ ਪੈ ਜਾਂਦੇ ਹਾਂ, ਇਹੀ ਉਹ ਬਹਿਸ ਦਾ ਮੁੱਦਾ ਬਣਾ ਲੈਂਦੇ ਹਾਂ। ਬਈ ਉਹ ਪ੍ਰਬੰਧਕਾਂ ਤੇ ਵੱਡਿਆਂ ਲੋਕਾਂ ਤੇ ਛੱਡ ਦਿਓ, ਅਸੀਂ ਆਪਣੇ ਅੰਦਰ ਪਿਆਰ ਪੈਦਾ ਕਰੀਏ। ਵੱਡਿਆਂ ਦੀ ਗੱਲ ਵੱਡੇ ਜਾਣ, ਅਸੀਂ ਆਪਣੇ ਅੰਦਰ ਜਿਤਨਾ ਪਿਆਰ ਪੈਦਾ ਕਰ ਲਵਾਂਗੇ ਗੁਰੂ ਦੀ ਪਰਮਾਤਮਾ ਦੀ, ਉਤਨੀ ਪ੍ਰਾਪਤੀ ਨੇੜੇ ਹੋਏ। ਫਰੀਦ ਜੀ ਪਹੁੰਚ ਕੇ ਵੀ, ਪ੍ਰਾਪਤੀ ਕਰਕੇ ਵੀ ਆਪਣੇ ਆਪ ਨੂੰ ਪਏ ਆਖਦੇ ਹਨ, ਅਜੇ ਸੋ ਰੱਬ ਨਾ ਬੋਲਿਓ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ। ਸਭ ਤੋਂ ਉੱਚਾ ਆਸਨ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਫਿਰ ਉਸ ਤੋਂ ਹੇਠਾਂ ਕੀਰਤਨੀਆਂ ਦਾ ਸਟੇਜ, ਬਲੋ ਬਲੋ ਰੇ ਕੀਰਤਨੀਆਂ, ਫਿਰ ਸੰਗਤ ਦੀ ਵਿਛਾਈ ਤੇ ਆਪ ਟੋਆ ਪੁੱਟ ਕੇ ਪੈਣਾ ਤੇ ਕੀ ਕਹਿਣਾ, ਮੈਂ ਅਜੇ ਸੰਗਤ ਦੀ ਵੀ ਬਰਾਬਰੀ ਕਰਨ ਜੋਗਾ ਨਹੀਂ, ਮੈਂ ਤਾਂ ਅਜੇ ਸਿੱਖ ਹੀ ਨਹੀਂ ਬਣਿਆ, ਮੈਂ ਤਾਂ ਤਰਲਾ ਲੈਂਦਾ ਹਾਂ, ਗੁਰੂ ਮੈਨੂੰ ਆਪਣਾ ਸਿੱਖ ਬਣਾ ਲਿਆ। ਇਹ ਨਿਮਰਤਾ ਦੇ ਪੂਰਨੇ ਹਨ। ਅਜੇ ਸੋ ਰੱਬ ਨਾ ਬੋਹੜਿਓ, ਦੇਖ ਬੰਦੇ ਦੇ ਭਾਗ, ਇਹ ਦੋਏ ਨੈਨਾ ਮਤ ਛੋਹੋ। ਆਓ ਪੜੀਏ ਤੇ ਸਮਾਪਤੀ ਕਰੀਏ।

ਅਸੀਂ ਪੜ੍ਹਦੇ ਹਾਂ। ਇੱਕ ਵਾਰੀ ਸਾਰੀ ਸੰਗਤ ਪਿੱਛੋਂ ਕੂਚ ਪਾ ਦੇ। ਇਹ ਪਰਸੋਂ ਤੋਂ ਹਾਜ਼ਰੀ ਆਰੰਭ ਹੋਈ ਹੈ, ਆ ਕੇ ਬੜਾ ਮਨ ਲੱਗਾ, ਬੜਾ ਚਿੱਤ ਪ੍ਰਸੰਨ ਹੋਇਆ ਕਿ ਵਿਸ਼ੇਸ਼ ਕਰਕੇ ਬੀਬੀਆਂ ਜਿਤਨੀਆਂ ਵੀ ਨਾਲ ਸਟੇਜ ਦੇ ਕੋਲ ਕੋਲ ਬਹਿੰਦੀਆਂ ਹਨ ਸਾਰੀਆਂ ਗਾਉਂਦੀਆਂ ਹਨ। ਵੀਰੋ ਤੁਸੀਂ ਵੀ ਗਾਇਆ ਉੱਚੀ ਆਵਾਜ਼, ਕੁਦਰਤ ਹੈ, ਭੈਣਾਂ ਬੀਬੀਆਂ ਉਤਲੇ ਸਪਤਕ ਤੱਕ ਨਹੀਂ ਗਾ ਸਕਦੀਆਂ, ਇਹ ਕੁਦਰਤ ਹੈ। ਉਹਨਾਂ ਵਾਸਤੇ ਕਈ ਵਾਰੀ ਅਸੀਂ ਸਾਹ ਨੀਵਾਂ ਵੀ ਕਰ ਲੈਂਦੇ ਹਾਂ, ਪਰ ਵੀਰ ਤੇ ਉੱਚਾ ਬੋਲ ਸਕਦੇ ਹਨ। ਇਹਨਾਂ ਦੀ ਆਵਾਜ਼ ਤੇ ਬੁਲੰਦ ਹੈ, ਉੱਚੀ ਆਵਾਜ਼ ਹੈ। ਤਾਂ ਸਭ ਨੂੰ ਬੇਨਤੀ ਹੈ ਜੀ ਵੀ ਜਿਸ ਤਰ੍ਹਾਂ ਵੀ ਕੋਈ ਬੋਲ ਸਕਦਾ ਹੈ ਹਾਜ਼ਰੀ ਲਾ। ਮੈਂ ਬੇਨਤੀ ਕੀਤੀ ਸੀ ਜੋ ਕੋਈ ਵੀ ਨਾਲ ਆ ਸਕਦਾ, ਅੱਜ ਬੇਨਤੀ ਪ੍ਰਵਾਨ ਹੋਈ ਹੈ, ਸਾਰੀ ਸੰਗਤ ਨਾਲ, ਸਾਰੀ ਨਾਲ ਬੋਲੋ ਜੀ, ਸਾਰੇ ਪੜੋ ਜੀ।

0: ਸਮੇਂ ਦੀ ਸਮਾਪਤੀ ਹੈ। ਇਹ ਤਿੰਨ ਰੋਜ਼ਾ ਇਸ ਹਾਜ਼ਰੀ ਦੀ ਵੀ ਅੱਜ ਸੰਪੂਰਨਤਾ ਹੈ। ਇਹ ਤਿੰਨ ਦਿਨ ਦਾ ਸਮਾਗਮ ਹੈ, ਇਸ ਦੀ ਵੀ ਅੱਜ ਅਰਦਾਸ ਹੋਣੀ ਹੈ। ਗੁਰੂ ਸਾਹਿਬ ਕਰਨ ਕਿਰਪਾ, ਇਸ ਹਾਜ਼ਰੀ ਵਿੱਚੋਂ ਸਾਨੂੰ ਕੋਈ ਪ੍ਰੇਮ ਦੀ ਦਾਤ ਬਖਸ਼ਣ, ਪਿਆਰ ਦੀ ਦਾਤ। ਸਾਚ ਕਹੋ ਸੁਣ ਲਿਹੋ ਸਵੈ, ਜਿਨ ਪ੍ਰੇਮ ਕੀ ਹੋ ਤਿਨ ਹੀ, ਜਿਨ ਪ੍ਰੇਮ ਕੀ ਹੋ ਤਿਨ ਹੀ ਪ੍ਰਭ ਪਾਇਆ। ਜਿਸ ਦੇ ਕੋਲ ਪ੍ਰੇਮ ਦੀ ਦਾਤ ਆ ਗਈ, ਉਹਦਾ ਲੋਕ ਵੀ ਸੁਖੀ, ਪਰ ਲੋਕ ਸੁਹੇਲੇ। ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਤਨੀ ਹਾਜ਼ਰੀਆਂ ਪ੍ਰਵਾਨ ਕਰਨਾ ਕਿਵਾਂ ਬਖਸ਼ਣੀਆਂ, ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਇਤਿਹਾਸ ਵਾਚ ਦੇ ਅਨੇਕਾਂ ਭੁੱਲਾਂ ਗਲਤੀਆਂ ਹੁੰਦੀਆਂ ਹੋ ਜਾਂਦੀਆਂ ਹਨ। ਗੁਰੂ ਔਰ ਗੁਰੂ ਕਾ ਰੂਪ ਸੰਗਤ ਬਖਸ਼ਣ ਯੋਗ ਹੈ। ਆਓ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦੇ ਵਿਸ਼ੇਸ਼ ਸਮਾਗਮ ਧੰਨ ਧੰਨ ਬਾਬਾ ਸ਼ੇਖਪ੍ਰੀਤ ਸਾਹਿਬ ਜੀ ਦੇ ਆਗਮਨ ਪਰਵ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮ ਉਲੀਕੇ ਗਏ ਸਨ, ਉਹਨਾਂ ਦੇ ਵਿੱਚ ਸਾਡੇ ਪਾਸ ਚੇਚੇ ਤੌਰ 'ਤੇ ਪਹੁੰਚੇ ਸੰਤ ਬਾਬਾ ਨਰਾਇਣ ਪ੍ਰਕਾਸ਼ ਸਿੰਘ ਜੀ, ਜੋ ਕਿ ਸੁਜਾਨ ਸਿੰਘ ਜੀ ਦੇ ਪੋਤਰੇ ਹਨ, ਅਤੇ ਭਾਈ ਸੁਜਾਨ ਸਿੰਘ ਜੀ ਦੇ ਜਿਹੜੇ ਪੜਪੋਤੇ ਨੇ ਉਹ ਨਾਲ ਤਬਲੇ ਦੀ ਸੇਵਾ ਕਰ ਰਹੇ ਸਨ। ਇਸ ਤਰ੍ਹਾਂ ਹੀ ਸਾਡੇ ਨਾਲ ਜਿਹੜੇ ਭਾਈ ਸਾਹਿਬ ਜੀ ਨੇ ਦੂਜੇ ਸਾਈਡ 'ਤੇ ਕਰ ਰਹੇ ਸੀ ਸੇਵਾ, ਭਾਈ ਦਰਸ਼ਨ ਸਿੰਘ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਪ੍ਰੋਗਰਾਮਾਂ ਵਿੱਚ ਸਾਡੇ ਪਾਸ 15 ਸਾਲਾਂ ਬਾਅਦ ਇਸ ਸਟੇਜ ਤੋਂ ਆਪ ਸੰਗਤਾਂ ਨੇ ਦਰਸ਼ਨ ਕੀਤੇ ਹਨ। ਗੁਰੂ ਮਹਾਰਾਜ ਦੀ ਵੱਡੀ ਕਿਰਪਾ ਹੈ। ਥੋੜ੍ਹਾ ਜਿਹਾ ਮੈਂ ਇਹਨਾਂ ਦੱਸਣਾ ਚਾਹੁੰਦਾ ਪਰਿਵਾਰ ਬਾਰੇ, ਜੋ ਕਿ ਸੰਤ ਬਾਬਾ ਸੁਜਾਨ ਸਿੰਘ ਜੀ, ਜੋ ਕਿ ਬਾਬਾ ਆਨੰਦ ਸਿੰਘ ਜੀ ਨਾਲ ਵੀ ਰਹੇ। ਜਦੋਂ ਉਹ ਗੁਰੂ ਮਹਾਰਾਜ ਨੂੰ ਪਿਆਰੇ ਹੋ ਗਏ ਅਤੇ ਉਸ ਤੋਂ ਬਾਅਦ ਇਹ ਪਰਿਵਾਰ ਦਿੱਲੀ ਮੂਵ ਹੋ ਗਿਆ, ਅਤੇ ਪਰ ਇਹਨਾਂ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਇੰਨਾ ਕੁ ਜੋੜਿਆ ਕਿ ਇਹ ਦੇਸ਼ ਵਿਦੇਸ਼ਾਂ ਦੇ ਵਿੱਚ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ। ਬੜੇ ਮਾਣਯੋਗ ਹਾਂ ਜਿਨ੍ਹਾਂ ਨੇ ਫ੍ਰੀ ਮਾਊਂਟ ਸਟੇਜ ਨੂੰ 3 ਰੋਜ਼ਾਂ ਦਾ ਦੀਵਾਨ ਦੇ ਕੇ ਆਪ ਸੰਗਤਾਂ ਦੇ ਦਰਸ਼ਨ ਕੀਤੇ। ਫਿਰ ਬੇਨਤੀ ਕਰਦੇ ਹਾਂ ਆਪ ਜੀ ਦਾ, ਸਾਰੀਆਂ ਸੰਗਤਾਂ ਵੱਲੋਂ ਅਤੇ ਇਸ ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਸਾਡੇ ਬੜੇ ਸਤਿਕਾਰਯੋਗ ਭਾਈ ਜਗਤਾਰ ਸਿੰਘ ਜੀ ਨੂੰ ਕਿ ਗੁਰੂ ਘਰ ਵੱਲੋਂ ਇਹਨਾਂ ਨੂੰ ਸਰੂਪਾਓ ਨਾਲ ਸਨਮਾਨ ਕੀਤਾ ਜਾਵੇ। ਉਸ ਤੋਂ ਉਪਰੰਤ ਆਨੰਦ ਸਾਹਿਬ ਦਾ ਪਾਠ ਹੋਵੇਗਾ।

बोले सो निहार।

ਆਦਮ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ

ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਹਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ, ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਘਰ ਤਹਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ।

ਕੁਰਬਾਨੀ ਨਾਨਕ ਦਾਸ ਸਦਾ ਕੁਰਬਾਨੀ ਬਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨਾਂ ਦੇ ਆਵੇ ਧਾਏ।

ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮੁਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਧਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜੀ ਤਨ ਆਰਿਆਂ ਨਾਲ ਚਿਰਵਾਏ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸਮਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਆਪ ਜੀ ਦੀਆਂ ਮਹਾਨ ਬਖਸ਼ਿਸ਼ਾਂ ਰਹਿਮਤਾਂ ਦਾ ਸਦਕਾ ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਅੱਜ ਦੇ ਵਿਸ਼ੇਸ਼ ਦੀਵਾਨ ਧੰਨ ਧੰਨ ਬਾਬਾ ਫਰੀਦ ਸਾਹਿਬ ਜੀ ਦੇ ਆਗਮਨ ਦਿਵਸ ਦੀ ਖੁਸ਼ੀ ਅੰਦਰ ਸਾਜਰੇ ਸਨ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਵਿਚਾਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਅਲਪਗ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਅੰਮ੍ਰਿਤਮਈ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਵਣਾ ਸਰਬੱਤ ਦੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ ਨਾਮ ਦਾਨ ਸਿੱਖੀ ਸਿਦਕ ਭਰੋਸਾ ਦਾਨ ਸਰਬੱਤ ਦੀ ਕਾਰਜ ਰਾਸ ਕਰਨੇ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਗੁਰਸਿੱਖ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਨੇ ਦਰ ਘਰ ਦੇ ਸੇਵਕ ਸੁਖਜਿੰਦਰ ਸਿੰਘ ਵੱਲੋਂ ਗ੍ਰੀਨ ਕਾਰਡ ਅਪਲਾਈ ਕੀਤਾ ਹੈ ਸਤਿਗੁਰੂ ਜੀ ਕਾਰਜਾਂ ਦੀ ਸਫਲਤਾ ਲਈ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਣੇ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ ਬਲਜੀਤ ਸਿੰਘ ਅਤੇ ਸੁਪ੍ਰੀਤ ਕੌਰ ਵੱਲੋਂ ਚੰਗੀ ਦੀ ਦਾਤ ਲਈ ਅਰਦਾਸ ਬੇਨਤੀ ਹੈ ਸਤਿਗੁਰੂ ਸੇਵਕਾਂ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਅਨਿਲ ਚਲਾਨੀ ਜੀ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਕਿਰਨਪ੍ਰੀਤ ਕੌਰ ਵੱਲੋਂ ਦੇ ਅਰੋਗਤਾ ਲਈ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਮਿਹਰ ਕਰਨੀ ਸੇਵਕਾਂ ਨੂੰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਣੀ ਦੇ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨੀ ਮਨਿੰਦਰ ਕੌਰ ਅਤੇ ਕੈਮਰਨ ਵੱਲੋਂ ਰੂਹਾਨੀ ਕੌਰ ਦੀ ਜਨਮਦਿਨ ਦੀ ਖੁਸ਼ੀ ਅੰਦਰ ਅਤੇ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਬੱਚੀ ਦੇ ਸਿਰ 'ਤੇ ਰਹਿਮਤਾਂ ਭਰਿਆ ਹੱਥ ਰੱਖਣਾ ਜਤਿੰਦਰ ਸਿੰਘ ਆਲੂਵਾਲੀਆ ਦੀ ਤੰਦਰੁਸਤੀ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਮਿਹਰ ਕਰਨੀ ਸਭ ਪਰਿਵਾਰਾਂ ਦੇ ਸਿਰ 'ਤੇ ਰਹਿਮਤਾਂ ਭਰਿਆ ਹੱਥ ਰੱਖਣਾ ਦਰੋਂ ਕਰੋਂ ਨਾਮਦਾਨ ਸਿੱਖੀ ਸਿਦਕ ਭਰੋਸਾ ਦਾਨ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨੀ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮਿਲੋ
ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਬਹੀ ਅਕਾਲ ਕੀ ਤਵੇ ਚਲਾਇਓ ਸਭ ਸਿੱਖਾਂ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲੋ ਚਾਹੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਹੋਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ, ਦਰਸਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ, ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ।

0: ਪਿਤਾ ਹਮ ਬਾਰਕ ਤੇ ਸੁਖ ਕਨੇਰ ਕੋਈ
1: ਪਹੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੋ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਵੇ ਧਾਏ। ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਅਗਵਾਹੀ ਦੇਖ ਕੇ ਅੰਮ੍ਰਿਤ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ ਹੋਵੇ। ਬੋਲਣਾ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁੰਚ ਸਦਾ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ। ਦਰ ਕਰੋ ਦਰੋ ਕਰੋ ਵਰਸਾਏ ਬੀਬੀ ਬਲਵਿੰਦਰ ਕੌਰ ਜੀ, ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਪ੍ਰਲੋਕ ਗਮਨ ਕਰ ਗਏ। ਸੋ ਅੱਜ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਮ ਸੰਸਕਾਰ ਹੋਏ। ਪ੍ਰੰਤ ਸੰਗਤਾਂ ਨੇ, ਪਰਿਵਾਰ ਨੇ ਆਪ ਦੇ ਦਰ ਕਰ ਸੇਵਾ ਲੋ ਹਾਜ਼ਰੀ ਭਰੀ ਹੈ। ਸੱਚੇ ਪਾਤਸ਼ਾਹ ਦੀ ਉਹ ਜੋ ਉਹਨਾਂ ਦੇ ਨਿਮਿਤ ਤੁਰਕੀ ਬਾਣੀ ਦੇ ਸਹਿਜ ਪਾਠ ਰੰਭ ਸਨ, ਉਹਨਾਂ ਦੀ ਸੰਪੂਰਨਤਾ ਹੋਈ, ਰਾਮ ਕਲੀਸਾ ਦੇ ਜਾਪ ਹੋਏ, ਉਪਰੰਤ ਕੁਝ ਸਮੇਂ ਵਾਸਤੇ ਗੁਰਬਾਣੀ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਸਦਾ ਲਈ ਕਲਿਆਣਤਾ ਬਖਸ਼ਣੀ, ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਸ ਵੇਲੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਬੇਅੰਤ ਸੰਗਤ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕਹਿੰਦੇ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਜ ਪੜਦੇ ਖਜਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹਲਾਵ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਦੁੱਖ ਦੀ ਘੜੀ ਚ ਸ੍ਰੀ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਸਤਿਕਾਰਯੋਗ ਸਵਰਗਵਾਸੀ ਮਾਤਾ ਬਲਵਿੰਦਰ ਕੌਰ ਸੰਧੂ, ਜਿਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਹਟੇ ਹਾਂ, ਗੁਰੂ ਪਿਆਰੀ ਸਾਧ ਸੰਗਤ ਜੀ, ਮਾਤਾ ਜੀ ਹੁਣੀ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ ਸਨ। ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਆਪਾਂ ਸਾਰੇ ਹੀ ਜੋ ਪਰਿਵਾਰ ਵੱਲੋਂ ਉਹਨਾਂ ਦੀ ਆਤਮਾ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਹੈ, ਬਰਾਗਮਈ ਕੀਰਤਨ ਹੋਇਆ ਹੈ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ। ਸੋ ਮੈਂ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ, ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ। ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਹਿਜ ਪਾਠ ਸਾਹਿਬ ਜੀ ਦੀ ਬਾਣੀ ਪੜ੍ਹੀ ਅਤੇ ਭੋਗ ਪਾਏ ਅਤੇ ਗੁਰੂ ਜੀ ਦੇ ਹੁਕਮ ਸਰਵਣ ਕਰਾਏ। ਜੋ ਅੰਤਿਮ ਅਰਦਾਸ ਕੀਤੀ ਹੈ, ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਅਤੇ ਜੋ ਬਰਾਗਮਈ ਕੀਰਤਨ ਕੀਤਾ ਹੈ, ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਬਲਜੀਤ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪਾਂ ਸਾਰੇ ਸੰਸਕਾਰ 'ਤੇ ਪਹੁੰਚੇ ਸੀ, ਮਾਤਾ ਜੀ ਦੇ ਅੰਤਿਮ ਦਰਸ਼ਨ ਕੀਤੇ, ਸੰਸਕਾਰ ਹੋਇਆ, ਮੈਂ ਦੁਖੀ ਹਿਰਦੇ ਦੇ ਨਾਲ ਆਪ ਸੰਗਤਾਂ ਨਾਲ ਇਹ ਸਾਂਝ ਪਾਉਣੀ ਚਾਹੁੰਦਾ ਕਿ ਜੋ ਮਾਵਾਂ ਜਦੋਂ ਵਿਛੜਦੀਆਂ ਤੋਰਨੀਆਂ ਹੁੰਦੀਆਂ, ਬੜੀ ਔਖੀ ਘੜੀ ਆਉਂਦੀ ਹੈ। ਅੱਜ ਤਿੰਨ ਸੰਸਕਾਰ ਸੀ। ਪਹਿਲਾ ਮਾਤਾ ਮਲਕੀਤ ਕੌਰ ਮਾਨ, ਜਿਹੜੀ ਤਕਰੀਬਨ 98 ਸਾਲ ਦੀ ਹੋ ਕੇ ਗਈ, ਮਾਨ ਪਰਿਵਾਰ ਜਿਸ ਦੀਆਂ ਚਾਰ ਪੀੜ੍ਹੀਆਂ ਸਾਰੇ ਅਟਰ ਨੇ, ਪੁੱਤ ਪੋਤੇ ਪੋਤੇ ਪੋਤਿਆਂ ਤੱਕ। ਉਸ ਤੋਂ ਬਾਅਦ ਦੂਜੀ ਮਾਂ ਤੋਰੀ ਜੋ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ, ਜਿਸ ਦੇ ਹੁਣ ਭੋਗ ਪਾਏ ਗਏ, ਅੰਤਿਮ ਅਰਦਾਸ ਹੋਈ। ਤੀਸਰੀ ਮਾਤਾ ਤੋਰ ਕੇ ਦਾਸ ਆਇਆ ਸਤਿਕਾਰਯੋਗ ਕੁਲਦੀਪ ਕੌਰ ਓਬਰਾਏ, ਅਤੇ ਇੱਕ ਮਾਤਾ ਜਿਸ ਦਾ ਹੁਣੇ ਹੁਣ ਸਤਿਕਾਰਯੋਗ ਮਾਤਾ ਨਿਰੰਜਣ ਕੌਰ ਅਟਵਾਲ, ਜਿਨ੍ਹਾਂ ਦਾ ਅੱਜ ਫਿਨਲ ਅਰੇਂਜਮੈਂਟ ਕੀਤਾ। ਇੱਕ ਦਿਨ ਦੇ ਵਿੱਚ ਚਾਰ ਮਾਵਾਂ ਨੂੰ ਤੋਰਨਾ ਬੜੀ ਔਖੀ ਘੜੀ ਹੈ। ਮੈਂ ਕਦੇ ਬਰਾਗ 'ਚ ਬਹੁਤ ਘੱਟ ਆਉਂਦਾ, ਪਰ ਅੱਜ ਮੇਰਾ ਉੱਥੇ ਅਖੀਰਲਾ ਫਿਨਲ ਜਦੋਂ ਹੋਇਆ, ਮਨ ਭਰ ਗਿਆ ਕਿ ਇਹ ਮਾਵਾਂ ਸਾਡੇ ਕੋਲੋਂ ਵਿਛੜ ਰਹੀਆਂ, ਜਿਨ੍ਹਾਂ ਨੇ ਬਹੁਤ ਹੀ ਪਿਆਰ ਅਤੇ ਸ਼ਰਧਾ ਦੇ ਨਾਲ ਆਪਣੇ ਬੱਚਿਆਂ ਨੂੰ, ਪੋਤਿਆਂ ਨੂੰ, ਪੁੱਤ ਪੋਤਿਆਂ ਨੂੰ, ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੈਂ ਸੰਧੂ ਪਰਿਵਾਰ ਦੇ ਨਾਲ ਗਾਂ ਆਪਣੇ ਇਹਨਾਂ ਦੇ ਪੱਡਾ ਪਰਿਵਾਰ, ਹੋਰ ਰਿਸ਼ਤੇਦਾਰ ਸਾਰਿਆਂ ਨਾਲ ਆਈ ਹੋਈ ਸੰਗਤ ਨਾਲ ਗੁਰਦੁਆਰਾ ਸਾਹਿਬ ਫਰੀਮਾਉਣ ਦੀ ਸਮੂਹ ਸਾਧ ਸੰਗਤ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ, ਸਿੱਖ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ, ਆਪਣੇ ਜੰਡੀ ਪਰਿਵਾਰ ਵੱਲੋਂ ਮੈਂ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਪ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰ ਜੋ ਗਿਆਨੀ ਦਿਲਬਾਗ ਸਿੰਘ ਜੀ ਉਹਨਾਂ ਨੂੰ ਕਿ ਮਾਤਾ ਜੀ ਦੇ ਚਾਰ ਪੁੱਤਰਾਂ 'ਚੋਂ ਜੋ ਵੱਡੇ ਨੇ, ਸਤਿਕਾਰ ਜੋ ਵੀਰ ਸੁਖਮਿੰਦਰ ਸਿੰਘ ਸੰਧੂ, ਉਹ ਆ ਕੇ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਬਲੈਸਿੰਗ, ਗੁਰੂ ਘਰ ਦੀ ਬਖਸ਼ਿਸ਼, ਕਿਉਂਕਿ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ, ਤੁਸੀਂ ਵੱਡੇ ਹੋ, ਤੁਸੀਂ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਇਸ ਔਖੀ ਘੜੀ ਵਿੱਚ, ਸਾਰਿਆਂ ਨੂੰ ਇਹ ਹੌਸਲਾ ਦੇਣਾ ਕਿ ਇਹ ਗੁਰੂ ਦਾ ਪਾਣਾ ਹੈ, ਇਹ ਮੰਨਣਾ ਪੈਣਾ, ਅਤੇ ਇਹ ਮਾਤਾ ਜੀ ਨੂੰ ਜਿਹੜਾ ਤੋਰਿਆ ਹੈ, ਆਓ ਹੁਣ ਮੱਥਾ ਟੇਕ ਕੇ ਗੁਰੂ ਘਰ ਦੀ ਬਲੈਸਿੰਗ ਜੋ ਹੈ ਗਿਆਨੀ ਦਿਲਬਾਗ ਸਿੰਘ ਜੀ ਹੁਣਾਂ ਤੋਂ ਸਰੋਪੇ ਦੀ ਦਾਤ ਲੈ ਲਓ।
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਫਿਰ ਇੱਕ ਵਾਰ ਤੁਹਾਡਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਪਰਿਵਾਰ ਵੱਲੋਂ ਆਪ ਸੰਗਤਾਂ ਲਈ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਬੋਲਦਿਆਂ ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ, ਮਾਫ਼ ਕਰਨਾ। ਅਖੀਰ ਵਿੱਚ ਮਹਾਰਾਜ ਦੇ ਫਰਮਾਨ ਨੇ ਸੰਭਵ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜੇ ਹੋਏ ਸਾਫ ਸੁਮੇਲ। ਇਹਨਾਂ ਹੀ ਸ਼ਬਦਾਂ ਦੇ ਨਾਲ ਭੁੱਲ ਚੁੱਕ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਦ ਸਾਹਿਬ ਜਿਸ ਪਾਸ ਬੈਠਿਆ ਸੋਹੀ ਆਏ